ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਧੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ

ਟਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ

ਇੱਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸ਼ਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਕੀ ਅਰਦਾਸ ਸੋਦਰ ਕੀ ਅਰਦਾਸ ਆਪ ਜੀ ਕੇ ਚਰਨ ਕਮਲਾ ਪਾਸ ਕਿਰਪਾ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਪਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨੀ ਦਰ ਘਰ ਦੀ ਸੇਵਕਾ ਮਾਈ ਬੀਬੀ ਵੱਲੋਂ ਆਪ ਜੀ ਕੇ ਚਰਨ ਕਮਲਾਂ ਪਾਸ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਹੈ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਖੋ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ, ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ, ਲਹਾਂ ਸੋ ਸੱਜਣ ਟੋਲ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇਸ਼ਾ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਜੀ ਜੈਤ ਸ੍ਰੀ ਮਹਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀ ਜੈ ਹਰ ਬਾਂਝਾ। ਤਿਨ ਸੁੰਜੀ ਦੇ ਫਿਰੈ ਬਿਨ ਨਾਮੈ, ਓਏ ਖਪ ਖਪ ਮੋਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਰਹਾਉ ਹਰ ਕੀਰਤ ਕਲ ਯੁਗ ਪਾਦੀ ਉਤਮ, ਹਰ ਪਾਈਐ ਸਤਿਗੁਰ ਮਾਝਾ। ਹਾਂ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ, ਦਰਸ਼ਨ ਸਾਧ ਮਿਲਿਓ ਵਡਭਾਗੀ, ਸਭ ਕਿਲ ਵਿਖ ਗਏ ਗਵਾਜਾ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗ ਦੁਫਾਰੇ, ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗ ਦੁਫਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਆਪ ਸੰਗਤ ਹਾਜ਼ਰੀਆਂ ਭਰ ਰਹੇ ਹੋ, ਸਤਿਗੁਰੂ ਸਾਰਿਆਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ। ਪੜ੍ਹੀ ਸੁਣੀ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਵਸੇ ਜੀ। ਸੋ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤਾਈਂ ਨਿਰੰਤਰ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਚੱਲਦਾ ਰਹਿੰਦਾ ਹੈ, ਜਿੱਥੇ ਰੱਬੀ ਬਾਣੀ ਦੇ ਕੀਰਤਨ, ਗੁਰਮਤਿ ਵਿਚਾਰਾਂ, ਢਾਡੀ ਵਾਰਾਂ ਅਤੇ ਇਤਿਹਾਸ ਗਾਇਣ ਹੁੰਦਾ ਹੈ। ਉੱਥੇ ਸ਼੍ਰੀ ਸਹਿਜ ਪਾਠ 12 ਵਜੇ ਤੋਂ ਲੈ ਕੇ 4 ਵਜੇ ਤਾਈਂ ਜੋ ਪਰਿਵਾਰਾਂ ਵੱਲੋਂ ਰਖਾਏ ਜਾਂਦੇ ਨੇ ਉਹ ਲਾਈਵ ਚੱਲਦੇ ਨੇ। ਸੋ ਇਸੇ ਤਰ੍ਹਾਂ 4 ਤੋਂ 5 ਰੱਬੀ ਬਾਣੀ ਦੇ ਕੀਰਤਨ, 5 ਤੋਂ 5:30 ਵਜੇ ਤਾਈਂ ਸੋਦਰ ਦੇ ਪਾਠ ਹੁੰਦੇ ਨੇ। ਹੁਣ ਸਮਾਂ ਹੈ 5:30 ਤੋਂ 6:20 ਤੱਕ ਸਤਿਗੁਰ ਦੀ ਪਾਵਨ ਬਾਣੀ ਦੇ ਕੀਰਤਨ ਦਾ। ਸਵਾਬ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਤਿੰਨਾਂ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੋ। ਨਾਲ ਹੀ ਸੰਗਤ ਨੂੰ ਬੇਨਤੀ ਹੈ ਜੀ ਕਿ 14 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਅੱਖਾਂ ਦਾ ਚੈੱਕਅਪ ਕੈਂਪ ਗੁਰਦੁਆਰਾ ਸਾਹਿਬ ਵਿਖੇ ਲੱਗੇਗਾ। ਸਵਾਬ ਜੀ
ਜਿਹੜਾ ਹੈ ਉਹ ਹਾਜ਼ਰੀ ਭਰ ਕੇ ਅੱਖਾਂ ਚੈੱਕ ਕਰਾ ਸਕਦੇ ਹੋ। ਇਹਦੇ ਨਾਲ ਹੀ ਬੁੱਧਵਾਰ ਨੂੰ ਗੁਰਬਾਣੀ ਕੀਰਤਨ ਦੀਆਂ ਕਲਾਸਾਂ ਲੱਗਦੀਆਂ ਨੇ, ਸ਼ੁੱਕਰਵਾਰ ਨੂੰ ਸ਼ਾਮ ਨੂੰ ਦਸਤਾਰ ਸਿਖਲਾਈ ਕੈਂਪ ਲੱਗਦਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਅਗਸਤ ਵਿੱਚ ਜਿਹੜਾ ਬੱਚਿਆਂ ਦਾ ਕੈਂਪ ਹੈ ਉਹ ਵੀ ਲੱਗੇਗਾ, ਜਿਹਦੇ ਵਿੱਚ ਬੱਚਿਆਂ ਨੂੰ ਗੁਰਮਤਿ ਗੁਰਬਾਣੀ ਦੀ ਵਿੱਦਿਆ ਦਿੱਤੀ ਜਾਵੇਗੀ। ਸੋ ਆਪ ਜੀ ਹਾਜ਼ਰੀਆਂ ਭਰ ਕੇ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਬਾਹਰ ਰਜਿਸਟ੍ਰੇਸ਼ਨ ਬੱਚਿਆਂ ਦੀ ਕਰਾ ਸਕਦੇ ਹੋ, ਬਾਹਰ ਜਿਹੜਾ ਕਿਊ ਆਰ ਕੋਡ ਹੈ ਉਹ ਲੱਗਾ ਹੋਇਆ ਹੈ। ਸੋ ਜਿਨ੍ਹਾਂ ਨੇ ਵੀ ਬੱਚਿਆਂ ਨੂੰ ਜਿਹੜਾ ਹੈ ਉਹ ਗੁਰਮਤਿ ਕੈਂਪ ਦੇ ਵਿੱਚ ਪਾਰਟੀਸਪੇਟ ਕਰਾਉਣਾ ਹੋਵੇ ਤਾਂ ਉਹਨਾਂ ਨੂੰ ਬੇਨਤੀ ਹੈ ਵੀ ਭਾਈ ਤੁਸੀਂ ਕਰਵਾਓ ਤਾਂ ਕਿ ਸਾਡੇ ਬੱਚੇ ਸਿੱਖ ਇਤਿਹਾਸ, ਗੁਰ ਇਤਿਹਾਸ, ਗੁਰਬਾਣੀ ਤੋਂ ਜਾਣੂ ਹੋ ਸਕਣ ਜੀ। ਸਾਰਿਆਂ ਦਾ ਧੰਨਵਾਦ, ਆਓ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਕੀਰਤਨ ਇਤਨੀ ਸੇਵਾ ਪ੍ਰਵਾਨ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰ ਜੋ ਗਿਆਨੀ ਜੀ ਤਿੰਨਾਂ ਪਾਸੋਂ ਸ਼ਰਨ ਕਰੀਏ ਜੀ। ਹੋਈਆਂ ਫੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇਦਾਰ ਜੋ ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸਜਦੇ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਤੋ ਗੁਰੂ ਪਿਆਰੀ ਸਾਧ ਸੰਗਤ, ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਦਾ ਜੋ ਚੈੱਕਅਪ ਕੈਂਪ ਹੈ ਉਹ 14 ਜੂਨ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਲਵਾਇਆ ਜਾ ਰਿਹਾ, ਜਿਸ ਦੇ ਵਿੱਚ ਲੋੜਵੰਦ ਸੱਜਣ ਆਪ ਜੀ ਆਪਣੀਆਂ ਅੱਖਾਂ ਦਾ ਜੋ ਮੁਫਤ ਚੈੱਕਅਪ ਹੈ ਉਹ ਗੁਰਦੁਆਰਾ ਸਾਹਿਬ ਵਿੱਚ ਆ ਕੇ ਕਰਵਾ ਸਕਦੇ ਹੋ। ਇਹਨਾਂ ਸੇਵਾਵਾਂ ਦਾ ਆਪ ਜੀ ਲਾਭ ਉਠਾ ਸਕਦੇ ਹੋ। ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਦੀਆਂ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲੱਗਦੀਆਂ ਨੇ। ਇਹਦੇ ਬਾਰੇ ਹੋਰ ਜਾਣਕਾਰੀ ਜੇਕਰ ਕਿਸੇ ਨੇ ਪ੍ਰਾਪਤ ਕਰਨੀ ਹੋਵੇ ਤਾਂ ਆਪ ਜੀ ਬਾਹਰ ਡੈਸਕ ਤੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਨੌਜਵਾਨਾਂ ਦੇ ਵਿੱਚ ਦਸਤਾਰ ਦਾ ਉਤਸ਼ਾਹ ਭਰਨ ਵਾਸਤੇ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਸਾਹਿਬ ਵਿੱਚ ਹਰ ਸ਼ੁੱਕਰਵਾਰ ਸ਼ਾਮ 6 ਵਜੇ ਲਗਾਇਆ ਜਾਂਦਾ, ਜਿਸ ਵਿੱਚ ਨੌਜਵਾਨ ਵੀਰਾਂ ਵੱਲੋਂ ਇਹ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ। ਤੋ ਦਸਤਾਰਾਂ ਸਿੱਖਣ ਦੇ ਚਾਹਵਾਨ ਸੱਜਣ ਆਪੋ ਆਪਣੀਆਂ ਦਸਤਾਰਾਂ ਲੈ ਕੇ ਸ਼ਾਮ 6 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਤੋ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਜੋ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ, ਤੋ ਆਪ ਜੀ ਨੂੰ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ, ਗੁਰ ਸ਼ਬਦ ਵਿਚਾਰ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

कोट पराध हमारे खंडो, अनेक विधि समझावो हम अज्ञान अल

तुम्हारी शरण तुम्हारी आसा, तुम ही सज्जन सुहेले,

0: ਬਾਸਨ ਕਾਰੂ ਪਰਸੀਐ ਤੋ ਕਛ ਲਾਗੈ ਦਾਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੁਆਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰਬਾਣੀ ਵਿਚਾਰ ਦਾ। ਤਿੰਨ ਸਮੇਂ ਗੁਰੂ ਘਰ ਦੇ ਵਿੱਚ ਗੁਰਬਾਣੀ ਵਿਚਾਰ ਹੁੰਦੀ ਹੈ, ਕਿਉਂਕਿ ਗੁਰਬਾਣੀ ਹੀ ਸਿੱਖੀ ਜੀਵਨ ਦਾ ਧੁਰਾ ਹੈ। ਸਵੇਰ ਵੇਲੇ ਜਿਹੜਾ ਆਵਾਜ਼ਾ ਮੁਖਵਾਕ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਤੋਂ ਬਾਅਦ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ, ਅਤੇ ਸ਼ਾਮ ਨੂੰ ਭਗਤ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਚੱਲਦੀ ਹੈ। ਤੋ ਆਓ ਵਿਚਾਰਾਂ ਨੂੰ ਰਮਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸਲੋਕ ਮੈਂ ਆਪ ਜੀ ਦੇ ਨਾਲ ਬੰਦਨਾ ਦੇ ਰੂਪ ਵਿੱਚ ਸਾਂਝੇ ਕੀਤੇ ਨੇ, 130 ਨੰਬਰ ਤੇ 131 ਨੰਬਰ। ਇਹਨਾਂ ਦੋ ਸਲੋਕਾਂ ਵਿੱਚ ਦੋ ਤਰ੍ਹਾਂ ਦੇ ਸੁਭਾਅ ਦੀ ਗੱਲ ਕੀਤੀ ਹੈ। ਇੱਕ ਨੂੰ ਬਾਬੇ ਨੇ ਸੰਤ ਆਖਿਆ ਹੈ, ਦੂਜੇ ਨੂੰ ਸਾਖਤ ਆਖਿਆ ਹੈ। ਹੁਣ ਹਰ ਬੰਦਾ ਇਹ ਸੁਭਾਅ ਨੂੰ ਹੰਡਾਉਂਦਾ ਹੈ, ਹਰ ਸੁਭਾਅ ਬਦਲਿਆ ਜਾ ਸਕਦਾ ਹੈ। ਜਿਹੜਾ ਸਾਖਤ ਹੁੰਦਾ ਹੈ ਉਹ ਸੰਤ ਬਣ ਸਕਦਾ ਹੈ, ਜਿਹੜਾ ਸੰਤ ਹੋ ਗਿਆ ਉਹ ਸਾਖਤ ਕਦੀ ਨਹੀਂ ਬਣਦਾ। ਸਾਖਤ ਦੇ ਸੁਭਾਅ ਨੂੰ ਬਦਲਿਆ ਜਾ ਸਕਦਾ ਹੈ। ਜੇ ਕੋਈ ਆਪਣਾ ਰਸਤਾ ਠੀਕ ਰੱਖੇ ਉਹਦੇ ਸੁਭਾਅ ਨੂੰ ਸ਼ੇਪ ਮਿਲ ਸਕਦੀ ਹੈ। ਅਸੀਂ ਜਿੰਨੇ ਵੀ ਹਾਂ, ਸਰੀਰਾਂ ਕਰਕੇ ਆਪਾਂ ਸਾਰੇ ਇੱਕੋ ਜਿਹੇ ਹਾਂ, ਸੁਭਾਅ ਕਰਕੇ ਆਪਾਂ ਵੱਖੋ ਵੱਖਰੇ ਹਾਂ। ਜਿਵੇਂ ਮਹਾਰਾਜ ਉਦਾਹਰਣ ਦਿੰਦੇ ਨੇ, ਆਖਿਆ ਬਿਰਖ ਹੇਠ ਸਭ ਜੰਤ ਇਕੱਠੇ, ਤੇ ਸੰਸਾਰ ਦੇ ਬਿਰਖ ਵਿਦੇ ਹੇਠ ਸਾਰੇ ਜੀਵ ਇਕੱਠੇ ਨੇ, ਜੰਤੂ ਇਕੱਠੇ ਨੇ। ਆਖਿਆ ਇੱਕ ਤੱਤੇ ਇੱਕ ਬੋਲਣ ਮਿੱਠੇ, ਇੱਕ ਤੱਤੇ ਨੇ ਇੱਕ ਮਿੱਠਾ ਬੋਲਦੇ ਨੇ, ਇੱਕ ਭਲੇ ਨੇ ਇੱਕ ਗਰਮ ਸੁਭਾਅ ਦੇ ਨੇ। ਹੁਣ ਦੋਵਾਂ ਤਰ੍ਹਾਂ ਦੇ ਜੀਵ, ਅੱਛਾ ਚੱਲੇ ਦੋਵਾਂ ਨੇ ਜਾਣਾ। ਮਹਾਰਾਜ ਨੇ ਆਖਿਆ ਅਸਤ ਅਦੋਤ ਭਏ ਉੱਠ ਚੱਲਣਾ, ਜਿਉਂ ਜਿਉਂ ਔਧ ਵਿਹਾਣੀਆਂ। ਜਿੱਦਾਂ ਜਿੱਦਾਂ ਉਮਰ ਲੰਘਦੀ ਜਾ ਰਹੀ ਹੈ, ਇੱਥੋਂ ਤੱਤਿਆਂ ਨੇ ਵੀ ਤੁਰ ਜਾਣਾ, ਮਿੱਠਿਆਂ ਨੇ ਵੀ ਤੁਰ ਜਾਣਾ। ਹੁਣ ਰੁੱਖ ਤੇ ਪੰਛੀ ਬੈਠਾ ਥੋੜ੍ਹਾ ਰਹਿੰਦਾ, ਜਦੋਂ ਸਵੇਰ ਹੁੰਦੀ ਹੈ ਉਦੋਂ ਉੱਥੋਂ ਉੱਡ ਜਾਂਦਾ। ਬਾਬੇ ਨੇ ਆਖਿਆ ਤੂੰ ਹੀ ਇਸ ਸੰਸਾਰ ਦੇ ਰੁੱਖ ਤੇ ਬੈਠਾ, ਉੱਡ ਤੂੰ ਹੀ ਜਾਣਾ ਹੈ, ਪਰ ਤੂੰ ਤੱਤਿਆਂ ਵਿੱਚ ਆਉਣਾ ਹੈ ਕਿ ਮਿੱਠਿਆਂ ਵਿੱਚ ਆਉਣਾ ਹੈ, ਇਹ ਤੇਰੇ ਉੱਤੇ ਡਿਪੈਂਡ ਹੈ। ਸੋ ਸੁਭਾਅ ਕਰਕੇ ਅਸੀਂ ਸਾਰੇ ਵੱਖੋ ਵੱਖਰੇ ਹਾਂ। ਮੈਂ ਅਕਸਰ ਇਹ ਬੇਨਤੀ ਕਰਦਾ ਨਾ ਵੀ ਸਿਚੁਏਸ਼ਨ ਇੱਕੋ ਜਿਹੀ ਹੋਵੇ ਨਾ, ਦੋ ਬੰਦਿਆਂ ਦਾ ਰਿਐਕਸ਼ਨ ਉੱਤੇ ਵੱਖਰਾ ਵੱਖਰਾ ਹੁੰਦਾ। ਹਾਲਾਤ ਇੱਕੋ ਜਿਹੇ ਨੇ, ਕਿਸੇ ਲਈ ਹਾਲਾਤ ਬਦਲਦੇ ਨਹੀਂ। ਦੁਨੀਆ ਕਿਸੇ ਲਈ ਅੱਜ ਤੱਕ ਨਾ ਬਦਲੀ ਹੈ ਤੇ ਨਾ ਇਹ ਬਦਲਣੀ ਹੈ। ਸਾਡਾ ਜਿਹੜਾ ਰਿਐਕਸ਼ਨ ਹੁੰਦਾ ਹੈ ਨਾ, ਹਾਉ ਵੀ ਕੈਨ ਰਿਐਕਟ, ਆਪਾਂ ਕਿੱਦਾਂ ਕਿਸੇ ਸਿਚੁਏਸ਼ਨ ਦੇ ਉੱਤੇ ਰਿਐਕਟ ਕਰਦੇ ਹਾਂ, ਇਹ ਚੀਜ਼ ਬਦਲੀ ਜਾ ਸਕਦੀ ਹੈ, ਸਿਚੁਏਸ਼ਨ ਨਹੀਂ ਬਦਲੀ ਜਾ ਸਕਦੀ। ਹੁਣ ਗਰਮ ਲੋਹਾ ਹੈ ਤੇ ਦੋ ਬੰਦਿਆਂ ਨੇ ਉਹਤੇ ਹੱਥ ਲਾਇਆ, ਇੱਕ ਦਾ ਹੱਥ ਸੜ ਗਿਆ ਤੇ ਦੂਜੇ ਦਾ ਬਚ ਗਿਆ, ਕੀ ਹੋਇਆ ਭਲਾ? ਇੱਕ ਨੇ ਪੂਰਾ ਉਸ ਹੱਥ ਦੀ ਸੇਫਟੀ ਲਈ ਪ੍ਰਬੰਧ ਕੀਤਾ, ਇੱਕ ਨੇ ਨਹੀਂ ਕੀਤਾ। ਲੋਹਾ ਉਹ ਹੀ ਹੈ, ਗਰਮ ਹੈ, ਉਹਦਾ ਸੁਭਾਅ ਉਹਦੀ ਤਸੀਰ ਥੋੜ੍ਹਾ ਬਦਲੀ ਹੈ। ਪਾਣੀ ਓਨਾ ਹੀ ਠੰਡਾ ਹੈ, ਸਮੁੰਦਰ ਓਨਾ ਹੀ ਡੂੰਘਾ ਹੈ, ਇੱਕ ਉਹਦੇ ਉੱਤੇ ਤਰ ਜਾਂਦਾ ਹੈ ਤਾਰੀਆਂ ਮਾਰਨ ਡਿਆ, ਇੱਕ ਨੂੰ ਕੰਢੇ ਤੇ ਖਲੋਤੇ ਨੂੰ ਡਰ ਲੱਗਦਾ। ਸਮੁੰਦਰ ਦੁਨੀਆਂ ਨਹੀਂ ਬਦਲਦੀ, ਆਪਾਂ ਜਿਵੇਂ ਸਾਡੀ ਇੱਕ ਟਰਮ ਅਕਸਰ ਹੁੰਦੀ ਹੈ ਸੰਸਾਰ ਬੜਾ ਭੈੜਾ ਹੈ ਜੀ, ਸੰਸਾਰ ਬਦਲੇ, ਦੁਨੀਆਂ ਬਦਲੇ, ਲੋਕ ਨਹੀਂ ਕਦੀ ਬਦਲਦੇ ਹੁੰਦੇ, ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਦੁਨੀਆਂ ਏਦਾਂ ਹੀ ਰਹਿਣੀ ਹੈ, ਇਹ ਏਦਾਂ ਹੀ ਚੱਲਦੀ ਆਈ ਹੈ ਤੇ ਏਦਾਂ ਹੀ ਚੱਲਦੀ ਰਹਿਣੀ ਹੈ। ਤੁਸੀਂ ਵੇਖੋ ਵੀ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰਨਾ, ਇਹ ਤੁਹਾਡੇ ਉੱਤੇ ਡਿਪੈਂਡ ਹੈ। ਜੇ ਮੈਂ ਆਖਾਂ ਵੀ ਦੁਨੀਆਂ ਦੇ ਵਿੱਚ ਸਾਰੀ ਬੁਰਾਈ ਖਤਮ ਹੋ ਜਾਵੇ, ਨਹੀਂ ਹੋ ਸਕਦੀ। ਜੇ ਮੈਂ ਆਖਾਂ ਵੀ ਮੈਨੂੰ ਚੰਗੇ ਹੀ ਲੋਕ ਮਿਲ, ਵੇਖੋ ਚੰਗਿਆਂ ਦੇ ਵਿੱਚ ਚੰਗੇ ਤੇ ਸਾਰੇ ਹੀ ਹੁੰਦੇ ਨੇ, ਸਵਾਦ ਤੇ ਉਹ ਹੁੰਦਾ ਹੈ ਗੰਦਿਆਂ ਵਿੱਚ ਕੋਈ ਚੰਗਾ ਹੋਵੇ। ਜ਼ਿੰਦਗੀ ਦੀ ਜਿਹੜੀ ਕਹਾਣੀ ਹੈ ਮਜ਼ਾ ਤੇ ਉੱਥੇ ਆਉਂਦਾ ਹੈ ਨਾ, ਵੀ ਜਿੱਥੇ ਆਲੇ ਦੁਆਲੇ ਚਿੱਕੜ ਹੋਵੇ ਤੇ ਕੋਈ ਫਿਰ ਵੀ ਉਹਦੇ ਉੱਤੋਂ ਦੀ ਲੰਘ ਜਾਵੇ, ਫਿਰ ਵੀ ਬਚ ਜਾਵੇ। ਤੁਸੀਂ ਕੰਮ ਕਰਦੇ ਹੋਵੋ ਜੌਬ ਤੇ, ਤੁਹਾਡੇ ਕਲੀਗ ਹੋਣ, ਤੁਹਾਡਾ ਆਲਾ ਦੁਆਲਾ ਹੋਵੇ ਐਨ ਚਿੱਕੜ ਨਾਲ ਭਰਿਆ, ਪਰ ਤੁਸੀਂ ਕੌਲ ਦੇ ਫੁੱਲ ਦੀ ਨਿਆਈ ਉਹਦੇ ਵਿੱਚ ਖਿੜ ਜਾਓ, ਸਵਾਦ ਤੇ ਇੱਥੇ ਹੈ, ਫਰਕ ਕਿੱਥੇ ਪੈਣਾ ਹੈ। ਤੋ ਇਸ ਕਰਕੇ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਵੀ ਜੇ ਮੈਂ ਇਹ ਸੋਚਾਂ ਨਾ ਵੀ ਦੁਨੀਆਂ ਚੰਗੀ ਹੋਵੇਗੀ ਫਿਰ ਮੈਂ ਚੰਗਾ ਹੋਵਾਂਗਾ, ਫਿਰ ਨਾ ਦੁਨੀਆਂ ਚੰਗੀ ਹੋਣੀ ਹੈ ਤੇ ਨਾ ਤੁਸੀਂ ਚੰਗੇ ਹੋਣਾ। ਜੇ ਮੈਂ ਇਹ ਆਖਾਂ ਵੀ ਫਲਾਨਾ ਬੰਦਾ ਠੀਕ, ਜੇ ਬਾਹਰ ਜਾ ਕੇ ਗੱਲ ਕਰ ਲਓ, ਜੇ ਬਹੁਤ ਜ਼ਰੂਰੀ ਹੈ ਤੇ, ਜੇ ਬਹੁਤ ਜ਼ਿਆਦੀ ਮਤਲਬ ਦੁਨੀਆਂ ਠੀਕ ਹੋਵੇਗੀ ਤੇ ਫਿਰ ਮੈਂ ਵੀ ਠੀਕ ਹੋਵਾਂਗਾ, ਏਦਾਂ ਨਹੀਂ ਹੋਣਾ। ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਸਤਿਗੁਰੂ ਦੀ ਬਾਣੀ ਨੇ ਇਹ ਫੈਸਲਾ ਦਿੱਤਾ ਹੈ। ਤੁਸੀਂ ਸੋਦਰ ਦਾ ਪਾਠ ਕਰਦੇ ਹੋ, ਉੱਥੇ ਮਹਾਰਾਜ ਕਹਿੰਦੇ ਪੰਕਜ ਮੋਹ ਪੱਗ ਨਹੀਂ ਚੱਲ ਹੈ। ਇਹਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ। ਕਿਸੇ ਨੇ ਆਖਿਆ ਪੰਕ ਜੋ ਮੋਹ, ਪੰਕ ਦਾ ਮਤਲਬ ਚਿੱਕੜ, ਜਿਹੜਾ ਮੋਹ ਦਾ ਹੈ, ਜਿਵੇਂ ਸੜਕ ਉੱਤੇ ਚਿੱਕੜ ਹੈ, ਇੱਕ ਬੰਦਾ ਚਿੱਕੜ ਵਿੱਚ ਡਿੱਗ ਪਿਆ, ਇੱਕ ਬੜਾ ਸੰਭਲ ਕੇ ਉਹਨੇ ਜੇ ਪਜਾਮਾ ਪਾਇਆ ਸੀ ਤੇ ਉਹਨੇ ਉੱਤੇ ਚੁੱਕ ਲਿਆ, ਬੜੇ ਧਿਆਨ ਨਾਲ ਉਹ ਉੱਥੋਂ ਲੰਘ ਗਿਆ, ਗੁਜ਼ਰ ਗਿਆ, ਨਾ ਤੇ ਉਹਨੇ ਚਿੱਕੜ 'ਚ ਰੋੜੇ ਮਾਰ ਮਾਰ ਕੇ ਚਿੱਕੜ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਪਤਾ ਹੈ ਵੀ ਜੇ ਮੈਂ ਚਿੱਕੜ 'ਚ ਰੋੜੇ ਮਾਰ ਕੇ ਚਿੱਕੜ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਇਹਨੇ ਤੇ ਉੱਡ ਕੇ ਹੋਰ ਮੇਰੇ ਉੱਤੇ ਪੈਣਾ। ਉਹ ਸੰਭਲ ਕੇ ਉੱਤੋਂ ਦੀ ਲੰਘ ਗਿਆ, ਪਾਸੇ ਲੰਘ ਗਿਆ। ਤੇ ਜੇ ਕੋਈ ਇਹ ਆਖੇ ਨਹੀਂ ਮੈਂ ਪਹਿਲਾਂ ਚਿੱਕੜ ਨੂੰ ਬਦਲਾਂਗਾ, ਪਹਿਲਾਂ ਇਹਨੂੰ ਕਵਾਂਗਾ ਵੀ ਤੂੰ ਆਪਣੇ ਆਪ ਨੂੰ ਚੇਂਜ ਕਰ, ਬਦਲ, ਉਹਨੇ ਨਹੀਂ ਬਦਲਿਆ। ਤੁਹਾਨੂੰ ਆਪਣੇ ਆਪ ਨੂੰ ਹੀ ਸੁਚੇਤ ਹੋਣਾ ਪੈਣਾ, ਸਿਆਣੇ ਹੋਣਾ ਪੈਣਾ, ਸਮਝਦਾਰ ਹੋਣਾ ਪੈਣਾ, ਤੁਹਾਨੂੰ ਲੰਘਣ ਦੀ ਜਾਂਚ ਹੋਣੀ ਚਾਹੀਦੀ ਹੈ। ਜਿਵੇਂ ਪੰਜਾਬੀ ਦੀ ਇੱਕ ਕਹਾਵਤ ਹੈ, ਆਪਾਂ ਕਹਿੰਦੇ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸਵਾਦੀ। ਤੁਹਾਡੀ ਆਪਣੇ ਆਪਣੇ ਸਰੀਰ ਦੀ ਤਸਵੀਰ ਹੈ। ਗੁਰਦੇਵ ਨੇ ਆਖਿਆ ਪੰਕਜ ਮੋਹ ਪੱਗ ਨਹੀਂ ਚੱਲ ਹੈ, ਪੈਰ ਨਹੀਂ ਚੱਲ ਰਹੇ। ਹਮ ਦੇਖਾ ਤਾਂ ਡੋਬੀ ਅਲੇ, ਲੋਕ ਉੱਥੇ ਡੁੱਬ ਰਹੇ ਨੇ। ਕਿਉਂ ਭਲਾ? ਆਖਿਆ ਮਨ ਏਕ ਨਾ ਚੇਤਸ ਮੂੜ ਮਨਾ। ਆਖਿਆ ਇਹ ਮੇਰੇ ਮੂਰਖ ਮਨ, ਤੂੰ ਇੱਕ ਨੂੰ ਚੇਤੇ ਨਹੀਂ ਕੀਤਾ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਚਿੱਕੜ ਤੇ ਚੱਲ ਸਕਦਾ ਸੀ ਪਰ ਤੈਨੂੰ ਚੱਲਣ ਦੀ ਜਿਹੜੇ ਗੁਣ ਸਨ ਉਹ ਗਲ ਗਏ, ਚੱਲ ਤੂੰ ਸਕਦਾ ਸੀ। ਅੱਛਾ ਫਿਰ ਕੀ ਇਲਾਜ ਹੋ ਸਕਦਾ? ਛੋਟਾ ਬੱਚਾ ਹੈ, ਉਹਨੂੰ ਚਿੱਕੜ ਤੋਂ ਕਿਵੇਂ ਪਾਰ ਲੰਘਾਓਗੇ ਤੁਸੀਂ? ਉਹਨੂੰ ਕਿਸੇ ਦੇ ਕੰਧੇ ਉੱਤੇ ਚੜ੍ਹਨਾ ਪਵੇਗਾ। ਜਾਂ ਤੇ ਆਪਾਂ ਆਪ ਇੰਨੇ ਸਮਰੱਥ ਹੋਈਏ ਵੀ ਆਪਾਂ ਚਿੱਕੜ ਵਿੱਚੋਂ ਆਪ ਪਾਰ ਲੰਘ ਸਕਦੇ ਹੋਈਏ। ਜੇ ਆਪ ਸਮਰੱਥਾ ਨਾ ਹੋਵੇ ਤੇ ਉਸ ਬੰਦੇ ਦੀ ਬਾਂਹ ਫੜ ਲਓ ਜਿਹਨੇ ਚਿੱਕੜ ਚੋਂ ਸਹੀ ਸਲਾਮਤ ਪਾਰ ਲੰਘ ਜਾਣਾ। ਉਹ ਕੌਣ ਹੈ? ਹੁਣ ਉਹ ਵੀ ਲੱਭਣਾ ਪੈਣਾ, ਉਹ ਹੈ ਮੇਰਾ ਗੁਰੂ। ਜੇ ਆਪ ਤਰਨਾ ਨਾ ਆਉਂਦਾ ਹੋਵੇ ਤੇ ਬੇੜੀ ਦਾ ਆਸਰਾ ਲੈ ਲਓ। ਬੇੜੀ ਕੌਣ ਹੈ? ਮੇਰਾ ਗੁਰੂ। ਹੁਣ ਕੁਝ ਹੁੰਦੇ ਨੇ ਜਿਹਨਾਂ ਨੂੰ ਚਿੱਕੜ ਵਿੱਚ ਕਿਸੇ ਸਹਾਰੇ, ਬਾਬੇ ਨਾਨਕ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਉਹ ਸਿਆਣੇ ਨੇ, ਉਹਨਾਂ ਨੇ ਲੰਘ ਜਾਣਾ। ਪੰਡਿਤ ਕਹਿੰਦਾ ਸੀ ਕਬੀਰ ਨੂੰ ਮੇਰਾ ਸਹਾਰਾ ਲੈ, ਉਹਨੇ ਆਖਿਆ ਨਹੀਂ ਮੈਨੂੰ ਤੇਰੇ ਸਹਾਰੇ ਦੀ ਲੋੜ ਨਹੀਂ, ਤੂੰ ਤੇ ਆਪ ਗੰਦਾ ਹੋਇਆ ਫਿਰਦਾ, ਮੈਨੂੰ ਲੋੜ ਨਹੀਂ ਹੈਗੀ, ਮੈਂ ਲੰਘ ਜਾਣਾ। ਜਿੰਨੇ ਗੁਰੂ ਸਾਹਿਬ ਨੇ, ਜਿੰਨੇ ਭਗਤ ਨੇ, ਸ਼ੇਖ ਫਰੀਦ ਸਾਹਿਬ ਨੇ, ਇਹਨਾਂ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਕਬੀਰ ਦਾ ਗੁਰੂ ਕੋਈ ਨਹੀਂ ਹੋਇਆ, ਗੁਰੂ ਨਾਨਕ ਦਾ ਗੁਰੂ ਕੋਈ ਨਹੀਂ ਹੋਇਆ। ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਲਿਖਿਆ ਉਹਨਾਂ ਆਖਿਆ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ। ਵਿਵੇਕ ਕੀ ਹੁੰਦਾ? ਵਿਵੇਕ ਉਸ ਬਿਰਤੀ ਨੂੰ ਕਹਿੰਦੇ ਨੇ ਜਿਹੜੀ ਨਿਤਾਰਾ ਕਰ ਲੈਂਦੀ ਸੱਚ ਤੇ ਝੂਠ ਦਾ। ਕਬੀਰ ਨੂੰ ਕਿਸੇ ਗੁਰੂ ਦੀ ਲੋੜ ਨਹੀਂ ਪਈ, ਹਾਲਾਂਕਿ ਬਹੁਤ ਸਾਰਿਆਂ ਨੂੰ ਪਈ ਵੀ ਹੈ। ਜਦੋਂ ਅਸੀਂ ਸਤਿਗੁਰ ਦੀ ਬਾਣੀ ਨੂੰ ਪੜ੍ਹਦੇ ਹਾਂ, ਉੱਥੇ ਮਹਾਰਾਜ ਜਦੋਂ ਭਗਤਾਂ ਦੀ ਗੱਲ ਕਰਦੇ ਨੇ ਨਾ, ਉਦੋਂ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਕੋਈ ਇਨਫੋਰਮੇਸ਼ਨ, ਨੌਲੇਜ ਦੀ, ਕੋਈ ਰਸਤੇ ਦੀ ਲੋੜ ਪਈ ਹੈ ਵੀ ਉਹਨਾਂ ਨੂੰ ਰਸਤਾ ਦੱਸਿਆ ਗਿਆ ਜਾਂ ਕਿਸੇ ਨੇ ਸਿੱਖ ਲਿਆ। ਧੰਨ ਗੁਰੂ ਅਰਜਨ ਸਾਹਿਬ ਦਾ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਖੁਸ਼ੀ ਪਰੋ ਹੋਇਓ ਲਖੀਣਾ। ਭਗਤ ਨਾਮਦੇਵ ਦੀ ਗੱਲ ਕੀਤੀ ਵੀ ਉਹਨੇ ਰੱਬੀ ਯਾਦ ਵਿੱਚ ਆਪਣੇ ਮਨ ਨੂੰ ਰੰਗਿਆ, ਅੱਧੀ ਦਮੜੀ ਦਾ ਸ਼ੀਂਬਾ ਲੱਖਾਂ ਦਾ ਹੋ ਗਿਆ। ਸ਼ੀਂਬੇ ਤੇ ਹੋਰ ਵੀ ਹੈਗੇ ਨੇ, ਅੱਜ ਵੀ ਹੈਗੇ ਨੇ, ਪਰ ਕਈ ਅੱਧੀ ਦਮੜੀ ਦੇ ਜੰਮੇ ਸੀ, ਅੱਧੀ ਦਮੜੀ ਦੇ ਮਰ ਗਏ। ਲੱਖਾਂ ਦਾ ਨਾਮਦੇਵ ਹੀ ਹੋਇਆ, ਲੱਖਾਂ ਵਿੱਚ ਉਹੀ ਆਇਆ। ਆੜ ਦਾਮ ਖੁਸ਼ੀ ਪਰ ਹੋਇਓ ਲਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਖੱਡੀ ਬੁਣਦੇ ਸਨ, ਜੁਲਾਏ ਦੀ ਕਿਰਤ ਸੀ ਉਹਨਾਂ ਦੀ। ਉਹਨਾਂ ਨੇ ਉਹਦੇ ਵਿੱਚੋਂ ਸੁਰਤ ਥੋੜ੍ਹੀ ਜਿਹੀ ਉੱਪਰ ਚੁੱਕੀ, ਖਾਣ ਪੀਣ ਦੇ ਵਿੱਚ ਹੀ ਸੁਰਤ ਨਹੀਂ ਰੱਖੀ, ਇਕੱਲੀ ਦੁਨੀਆਂ ਦੇ ਧੰਦਿਆਂ ਵਿੱਚ ਹੀ ਸੁਰਤ ਨਹੀਂ ਰੱਖੀ ਜਿਵੇਂ ਸਾਡੀ ਹੈ। ਸਾਨੂੰ ਇਹ ਲੱਗਦਾ ਹੈ ਵੀ ਧੀਆਂ ਪੁੱਤਰਾਂ ਬਦਲੇ ਬੰਦੇ ਨੇ ਧਨ ਦੌਲਤ ਇਕੱਠੀ ਕਰ ਲਈ ਹੈ, ਪਹਿਲਾਂ ਸਾਡੇ ਦਾਦੇ ਪੜਦਾਦੇ ਕਰਦੇ ਮਰ ਗਏ, ਫਿਰ ਅਸੀਂ ਕਰਦੇ ਮਰ ਜਾਣਾ, ਬਸ ਇਹੋ ਹੀ ਜੀਵਨ ਦਾ ਮਨੋਰਥ। ਨਹੀਂ, ਇਹ ਕੋਈ ਮਨੋਰਥ ਥੋੜ੍ਹਾ ਹੈ, ਇਸ ਤੋਂ ਉੱਪਰ ਵੀ ਕੋਈ ਗੱਲ ਹੈ, ਇਸ ਤੋਂ ਐਕਸਟਰਾ ਵੀ ਕੋਈ ਗੱਲ ਹੋ ਸਕਦੀ ਹੈ। ਵੀ ਜੇ ਮੈਨੂੰ ਇਹ ਲੱਗਦਾ ਨਾ, ਬਹੁਤੀ ਦੁਨੀਆਂ ਤੇ ਇੱਥੇ ਹੀ ਖਲੋਤੀ ਹੈ ਨਾ, ਉਹਨਾਂ ਨੂੰ ਇਹ ਹੈ ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਬਾਣੀ 'ਚ ਕਹਿੰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਉਹ ਇੱਥੇ ਖਲੋਤੇ ਨੇ, ਖਾ ਲਿਆ ਪੀ। ਕੁਝ ਹੋਰ ਵੀ ਤੇ ਫਰਜ਼ ਹੈਗੇ ਨੇ ਨਾ ਸਾਡੇ, ਇਨਸਾਨ ਹੋਣ ਦਾ ਫਰਜ਼ ਵੀ ਤੇ ਨਿਭਾਉਣਾ ਪੈਂਦਾ ਨਾ, ਇਨਸਾਨ ਹੋਣ ਦਾ ਫਰਜ਼ ਵੀ ਅਦਾ ਕਰਨਾ ਪੈਂਦਾ, ਤੇ ਜੇ ਬੰਦਾ ਉਹ ਫਰਜ਼ ਅਦਾ ਨਹੀਂ ਕਰ ਰਿਹਾ ਤੇ ਫਿਰ ਕੀ ਫਰਕ ਪੈਂਦਾ ਹੈ, ਉਹ ਉਹਨੇ ਕਿੰਨੀਆਂ ਕਮਾਈਆਂ ਕੀਤੀਆਂ, ਕੀ ਕੀਤਾ, ਕੋਈ ਅਰਥ ਨਹੀਂ ਰੱਖਦੀਆਂ ਚੀਜ਼ਾਂ। ਇੱਕ ਵੱਖਰੀ, ਇੱਕ ਰਿਸਪੋਂਸੀਬਿਲਟੀ, ਇੱਕ ਉਹ ਜ਼ਿੰਮੇਵਾਰੀ ਹੈ। ਕਿਹੜੀ ਹੈ ਉਹ ਜ਼ਿੰਮੇਵਾਰੀ? ਇਹ ਹੈ ਵੀ ਮੇਰੇ ਤੋਂ ਬਾਅਦ ਜਿਹੜੀ ਪੀੜ੍ਹੀ ਨੇ ਇਸ ਧਰਤੀ 'ਤੇ ਜਨਮ ਲੈਣਾ ਉਹ ਮੇਰੇ ਤੋਂ ਬੈਟਰ ਹੋਵੇ, ਚੰਗੀ ਹੋਵੇ, ਉਹਨਾਂ ਅੰਦਰ ਨੇਕ ਨੀਅਤ ਹੋਵੇ, ਉਹਨਾਂ ਅੰਦਰ ਚੰਗੇ ਗੁਣ ਹੋਣ। ਕਮ ਸੇ ਕਮ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਮਰਨ ਤੋਂ ਪਹਿਲਾਂ ਸਾਡੀ ਹਰ ਬੰਦੇ ਦੀ ਕੋਸ਼ਿਸ਼ ਇਹ ਚਾਹੀਦੀ ਹੈ ਵੀ ਠੀਕ ਹੈ, ਅਸੀਂ ਧੀਆਂ ਪੁੱਤਰਾਂ ਨੂੰ ਜਿਹੜਾ ਹੈ ਧਨ ਦੌਲਤ ਉਹਨਾਂ ਲਈ ਛੱਡ ਕੇ ਜਾਂਦੇ ਹਾਂ, ਦੁਨੀਆਂ ਦਾ ਵਿਧਾਨ ਹੈ, ਪਰ ਕੀ ਕਿਸੇ ਬੰਦੇ ਦੀ ਐਸੀ ਕੋਸ਼ਿਸ਼ ਵੀ ਹੈਗੀ ਹੈ ਵੀ ਮੇਰੇ ਜੀਵਨ ਵਿੱਚ ਆਹ ਕਮੀਆਂ ਸੀ ਪਰ ਮੇਰੇ ਘਰ ਵਿੱਚ ਜੰਮੀ ਹੋਈ ਔਲਾਦ ਦੇ ਅੰਦਰੋਂ ਆਹ ਕਮੀਆਂ ਕੱਢ ਕੇ ਮੈਂ ਤੇ ਮਰ ਜਾਣਾ ਪਰ ਦੁਨੀਆਂ ਨੂੰ ਆਹ ਚੀਜ਼ ਮੈਂ ਦੇ ਕੇ ਜਾਣੀ। ਤੁਸੀਂ ਛੱਡੋ ਮਤਲਬ ਇਸ ਫਲੋਸਫੀ ਚੋਂ ਬਾਹਰ ਨਿਕਲੋ ਵੀ ਅਗਲੇ ਜਨਮ 'ਚ ਤੁਹਾਡੇ ਨਾਲ ਕੀ ਹੋਵੇਗਾ, ਤੁਹਾਡੇ ਘਰ 'ਚ ਜੰਮਿਆ ਬੱਚਾ ਤੁਹਾਡਾ ਅਗਲਾ ਜਨਮ ਹੀ ਹੈ, ਹੋਰ ਅਗਲਾ ਜਨਮ ਕਿਹੜਾ ਹੁੰਦਾ? ਤੁਹਾਡੇ ਘਰ 'ਚ ਜੰਮੇ ਪੁੱਤ ਪੋਤਰੇ ਤੁਹਾਡੇ ਅਗਲਾ ਜਨਮ ਹੀ ਹੈ ਉਹ ਤੁਹਾਡਾ। ਤੁਸੀਂ ਆਪਣੇ ਜਨਮ ਦੀ ਚਿੰਤਾ ਛੱਡੋ ਵੀ ਤੁਹਾਨੂੰ ਮਰਨ ਤੋਂ ਬਾਅਦ ਤੁਸੀਂ ਕੀ ਜਾਣਾ, ਤੁਸੀਂ ਇਹ ਵੇਖੋ ਵੀ ਜਿਹਨੇ ਤੁਹਾਡੇ ਘਰ ਵਿੱਚ ਜਨਮ ਲਿਆ ਨਾ ਤੁਹਾਡਾ ਅਗਲਾ ਜਨਮ ਹੈ ਉਹ, ਪੁੱਤ ਪੋਤਰਿਆਂ ਦੇ ਰੂਪ ਦੇ ਵਿੱਚ ਉਹ ਨੇਕ ਹੈ, ਉਹਦੇ ਅੰਦਰ ਮੈਂ ਭਰ ਸਕਿਆ ਕੁਝ ਇਨਸਾਨੀਅਤ ਵੀ ਕਿ ਨਹੀਂ। ਹੁਣ ਮਨੁੱਖ ਦੀ ਹਾਲਤ ਕੀ ਹੈ? ਬਾਬੇ ਨੇ ਆਖਿਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ, ਇਹਨੇ ਆਪਣੇ ਜੀਵਨ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਖਸਮ ਨੂੰ ਵਿਸਾਰਿਆ ਹੋਇਆ ਹੈ। ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ, ਲਾਣਤ ਯੋਗ ਜੀਵਨ ਬਣਿਆ ਪਿਆ, ਧ੍ਰਿਗ ਬਣਿਆ ਪਿਆ। ਤੇ ਕਿਸੇ ਵਿਦਵਾਨ ਨੇ ਅਰਥ ਕੀਤੀ ਸੀ, ਕਹਿੰਦੇ ਕਿਸੇ ਨੂੰ 100 ਵਾਰ ਫਿੱਟੇ ਮੂੰਹ ਕਹੋ ਨਾ ਤੇ 1 ਵਾਰ ਧ੍ਰਿਗ ਬਣਦਾ। ਤੁਸੀਂ 100 ਵਾਰ ਕਿਸੇ ਨੂੰ ਕਿਸੇ ਦਾ ਮੂੰਹ ਫਟਕਾਰ ਦਿਓ, ਬਾਬੇ ਦੀ ਬਾਣੀ ਪੜ੍ਹ ਲਓ, ਉਹਨਾਂ ਆਖਿਆ ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਜਿਨ੍ਹਾਂ ਨੇ ਆਪਣੇ ਇਖਲਾਕ ਨੂੰ ਉੱਚਾ ਨਹੀਂ ਚੁੱਕਿਆ, ਜਿਨ੍ਹਾਂ ਦਾ ਕਿਰਦਾਰ ਉੱਚਾ ਨਹੀਂ ਹੈ, ਜਿਨ੍ਹਾਂ ਨੇ ਗੁਰੂ ਵਾਲੀ ਵਿਚਾਰ ਨੂੰ ਕਮਾਇਆ ਨਹੀਂ ਹੈ, ਬਾਬਾ ਕਹਿੰਦਾ ਮੈਂ ਉਹਨਾਂ ਦੇ ਦਰਸ਼ਨ ਹੀ ਨਹੀਂ ਕਰਨੇ। ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਗੁਰਦੇਵ ਨੇ ਬਖਸ਼ਿਸ਼ ਕੀਤੀ ਅੱਜ। ਮਹਾਰਾਜ ਕਹਿੰਦੇ ਨੇ ਦੋ ਰਾਹ, ਇੱਕ ਹੈ ਸੰਤਤਾਈ ਦਾ ਰਾਹ, ਗੁਣਾਂ ਵਾਲਾ ਰਾਹ, ਇੱਕ ਹੈ ਉਗਣਾ ਵਾਲਾ। ਦੋਵਾਂ ਨੇ ਇੱਥੋਂ ਗੁਣਾਂ ਵਾਲੇ ਵੀ ਤੁਰ ਜਾਂਦੇ ਨੇ, ਉਗਣਾਂ ਵਾਲਿਆਂ ਨੇ ਵੀ ਤੁਰ ਜਾਣਾ। ਤੇ ਬਾਬਾ ਕਬੀਰ ਸਾਹਿਬ ਨੇ ਅੱਜ ਸਾਨੂੰ ਹਦਾਇਤ ਦਿੱਤੀ, ਉਹਨਾਂ ਕਿਹਾ ਕਬੀਰ ਸੰਤ ਕੀ ਗੈਲ ਨਾ ਛੋਡੀ ਹੈ, ਗੈਲ ਦਾ ਅਰਥ ਕੀ ਹੁੰਦਾ? ਉਹਦਾ ਰਸਤਾ ਪਿੱਛਾ, ਭਲੇ ਬੰਦੇ ਦਾ ਪਿੱਛਾ ਨਾ ਛੱਡੀ। ਜਿਹੜਾ ਚੰਗਾ ਬੰਦਾ ਹੋਵੇਗਾ ਨਾ, ਉਹਦਾ ਕਦੀ ਪਿੱਛਾ ਨਾ ਛੱਡੀ। ਉਹ ਪਲਟ, ਵੈਸੇ ਇਤਿਹਾਸ ਨੇ ਇੱਕ ਸਾਖੀ ਲਿਖੀ ਹੈ ਜੀ, ਮੈਂ ਉਹਦੇ ਵਿੱਚ ਥੋੜ੍ਹੀ ਜਿਹੀ ਬੇਨਤੀ ਕਰਾਂਗਾ, ਭਾਵੇਂ ਕਿ ਉਹ ਪੂਰੀ ਗੱਲ ਗੁਰਮਤਿ ਦੇ ਅਕੋਰਡਿੰਗ ਤੇ ਨਹੀਂ ਸਾਨੂੰ ਲੱਗੇਗੀ, ਪਰ ਗੱਲ ਸਮਝਣ ਵਾਲੀ ਹੈ। ਕਹਿੰਦੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਦਿਨ ਰੂਪ ਬਣਾ ਲਿਆ ਬੜਾ ਭਿਆਨਕ ਜਿਹਾ, ਚਲੋ ਨਾਲ ਸ਼ਬਦ ਵੀ ਉਹਦੇ ਜੋੜ ਦਿੱਤਾ ਜਾਂਦਾ, ਉਹ ਨਹੀਂ ਹੈ, ਉਹ ਸ਼ਬਦ ਵਿੱਚ ਗੱਲ ਕੁਝ ਹੋਰ ਹੈ। ਉਹ ਲਿਖਣ ਵਾਲੇ ਨੇ ਚਲੋ ਲਿਖੀ ਗੱਲ, ਉਹਨੇ ਆਖਿਆ ਵੀ ਬੜਾ ਭਿਆਨਕ ਜਿਹਾ ਰੂਪ ਬਣਾ ਲਿਆ, ਵੱਟੇ ਮਾਰਨ ਲੱਗ ਪਏ ਜਿਹੜੇ ਪਿੱਛੇ ਤੁਰਨ ਵਾਲੇ ਸੀ, ਸਾਰੇ ਭੱਜ ਗਏ। ਜੇ ਤੋੜ ਤਾਂ ਹੀ ਕੋਈ ਨਾਲ ਨਿਭਿਆ ਤੇ ਉਹ ਭਾਈ ਲੈਣਾ ਨਿਭਿਆ, ਭਾਈ ਲੈਣਾ ਨਿਭ ਗਿਆ ਤੋੜ ਤਾਂ ਹੀ, ਅਖੀਰ ਤਾਂ ਹੀ। ਜੇ ਹੁਕਮ ਮੰਨਣ ਦੀ ਗੱਲ ਆਈ ਤੇ ਆਪਾਂ ਇਤਿਹਾਸ ਵਿੱਚ ਦੋ ਤਿੰਨ ਘਟਨਾਵਾਂ ਏਦਾਂ ਦੀਆਂ ਪੜ੍ਹਦੇ ਹਾਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਟੋਰਾ ਇੱਕ ਸੁੱਟਦੇ ਨੇ ਚਿੱਕੜ ਦੇ ਵਿੱਚ ਤੇ ਹਦਾਇਤ ਕਰਦੇ ਨੇ ਸ਼੍ਰੀ ਚੰਦ ਨੂੰ, ਕਹਿੰਦੇ ਲੈ ਕਟੋਰਾ ਕੱਢ। ਕਹਿੰਦਾ ਜੀ ਕੋਈ ਗੱਲ ਨੀ, ਬਥੇਰੇ ਕਟੋਰੇ ਹੋਰ ਪਏ ਨੇ, ਇਹਨੂੰ ਕੱਢ ਕੇ ਕੀ ਕਰਨਾ ਆਪਾਂ, ਛੱਡੋ ਪਰਾਂ ਚਿੱਕੜ ਚ ਡਿੱਗ ਪਿਆ। ਹੁਣ ਇਹੋ ਗੱਲ ਭਾਈ ਲਹਿਣੇ ਨੂੰ ਆਖੀ ਤੇ ਭਾਈ ਲਹਿਣਾ ਉਸੇ ਵੇਲੇ ਉਹਨੇ ਚਿੱਕੜ ਦੇ ਵਿੱਚੋਂ ਬੜਾ ਸੰਭਲ ਕੇ ਕਟੋਰੇ ਨੂੰ ਕੱਢ ਲਿਆ। ਸੰਕੇਤਕ ਜੀਆਂ ਸਾਖੀਆਂ ਨੇ ਹੁਕਮ ਮੰਨਣ ਦੀਆਂ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਬੜਾ ਭਿਆਨਕ ਜਿਹਾ ਰੂਪ ਬਣਾ ਕੇ ਤੁਰੇ ਜਾ ਰਹੇ ਨੇ ਤੇ ਦ੍ਰਿਸ਼ਟਾਂਤ ਦੇ ਤੌਰ ਤੇ ਸਾਖੀ ਵਾਲਿਆਂ ਨੇ ਲਿਖਿਆ ਵੀ ਇੱਕ ਮੁਰਦਾ ਪਿਆ ਸੀ ਤੇ ਗੁਰੂ ਨਾਨਕ ਨੇ ਪਿੱਛੇ ਆਉਣ ਵਾਲਿਆਂ ਨੂੰ ਆਖਿਆ ਮੁਰਦਾ ਖਾਓ, ਮੁੜ ਕੇ ਸਾਰੇ ਕਹਿੰਦੇ ਮੁਰਦਾ ਕੌਣ ਖਾਵੇ ਕੌਣ। ਭਾਈ ਲੈਣੇ ਨੂੰ ਆਖਿਆ, ਆਖਿਆ ਮਹਾਰਾਜ ਜੋ ਤੁਹਾਡਾ ਹੁਕਮ, ਦੱਸੋ ਕਿਹੜੇ ਬੰਨਿਓ ਖਾਣਾ, ਸਿਰ ਵਾਲੇ ਬੰਨਿਓ ਕਿ ਪੈਰਾਂ ਵਾਲੇ ਬੰਨਿਓ। ਆਹਦੇ ਬਸ ਹੁਣ ਮੁਰਦਾ ਥੋੜਾ ਹੋਣਾ ਸੀ, ਕਹਿੰਦੇ ਸਿਰ ਵਾਲੇ ਬੰਨਿਓ ਖਾਣਾ ਕਿ ਪੈਰਾਂ ਵਾਲੇ, ਦੱਸੋ ਕਿਧਰੋਂ ਸ਼ੁਰੂ ਕਰਨਾ। ਸੰਕੇਤ ਇਹ ਸੀ ਵੀ ਦੁਨੀਆਂ ਜਿਹੜੀ ਹੈ ਇਹ ਮੁਰਦਿਆਣੀ ਹੋ ਚੁੱਕੀ ਹੈ, ਦੁਨੀਆਂ ਦੀ ਜਿਹੜੀ ਸਿਚੁਏਸ਼ਨ ਹੈ ਇਹ ਕੀ ਹੋ ਚੁੱਕੀ ਹੈ, ਮੁਰਦਿਆਂ ਦੀ। ਇਹਨੂੰ ਖਾਣ ਦਾ ਮਤਲਬ ਹੈ ਵੀ ਇਹਨਾਂ ਦੇ ਅੰਦਰ ਦਾ ਉਹ ਜਿਹੜਾ ਮੁਰਦੇ ਵਾਲਾ ਜਿਹੜਾ ਤੱਤ ਹੈ ਨਾ, ਉਹਨੂੰ ਖਾ ਜਾਣਾ, ਉਹਨੂੰ ਖਤਮ ਕਰਨਾ ਹੈ। ਵੀ ਤੂੰ ਇਸ ਰਾਹ 'ਤੇ ਤਿਆਰ ਹੈ ਕਿ ਨਹੀਂ ਤਿਆਰ, ਬੜਾ ਔਖਾ ਰਾਹ, ਇਹ ਰਾਹ ਸੌਖਾ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਵੇਈ ਨਦੀ ਵਿੱਚ ਬਾਹਰ ਆਉਂਦੇ ਨੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੁਕਮ ਮਾਰਿਆ ਸੀ ਨਾ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ, ਉਹ ਸੁਲਤਾਨਪੁਰ ਲੋਧੀ ਦੀਆਂ ਮੜੀਆਂ 'ਚੋਂ ਮਾਰਿਆ ਸੀ। ਪਤਾ ਕੀ ਰੀਜ਼ਨ? ਆਖਿਆ ਇਹ ਉਹ ਰਾਹ ਹੈ, ਲੋਕ ਮਰਨ ਤੋਂ ਬਾਅਦ ਮੜੀਆਂ 'ਚ ਆਉਂਦੇ ਨੇ, ਸਾਡਾ ਉਹ ਰਾਹ ਹੈ, ਅਸੀਂ ਮਰਨ ਤੋਂ ਪਹਿਲਾਂ ਹੀ ਮੜੀਆਂ 'ਚ ਖਲੋਤੇ ਹੋਏ ਹਾਂ। ਮਤਲਬ ਸਿੱਖੀ ਦਾ ਰਾਹ ਉਹ ਹੈ ਜਿੱਥੇ ਤੁਹਾਨੂੰ ਪਹਿਲਾਂ ਮੜੀ 'ਚ ਖਲੋਣਾ ਪੈਣਾ, ਪਹਿਲਾਂ ਪਹਿਲਾਂ ਮਰਨ ਕਬੂਲ, ਇੱਥੇ ਮੌਤ ਪਹਿਲਾਂ ਕਬੂਲਣੀ ਪੈਣੀ। ਤੇ ਸੱਚੀ ਗੱਲ ਹੈ, ਮਰਦ ਇਹਨੂੰ ਹੀ ਕਹਿੰਦੇ ਨੇ, ਹੋਰ ਮਰਦ ਕਿਹੜਾ ਹੁੰਦਾ? ਮਰਦ ਉਹ ਹੁੰਦਾ ਹੈ ਜਿਹੜਾ ਘਰ ਵਾਲੀ ਨੂੰ ਕੁੱਟਦਾ, ਉਹਨੂੰ ਥੋੜਾ ਮਰਦ ਕਹਿੰਦੇ ਨੇ। ਜਿਹੜਾ ਮਾਂ ਪਿਓ ਤੇ ਹੱਥ ਚੁੱਕਦਾ ਉਹਨੂੰ ਮਰਦ ਕਹਿੰਦੇ ਨੇ, ਉਹ ਥੋੜਾ ਮਰਦ ਹੁੰਦਾ। ਸੋ ਉਹ ਨਿਸ਼ਾਨੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਮੈਂ ਮੜੀ ਦੇ ਵਿੱਚ ਖਲੋ ਕੇ ਕਹਿੰਦਾ ਨਾ ਕੋਈ ਹਿੰਦੂ ਨਾ ਮੁਸਲਮਾਨ, ਤੁਸੀਂ ਮੈਨੂੰ ਵੱਧ ਤੋਂ ਵੱਧ, ਤੁਸੀਂ ਵੇਖੋ ਬੰਦੇ ਨੂੰ ਕੀ ਧਮਕੀ ਦਿੱਤੀ ਜਾਂਦੀ, ਇਹੋ ਕਹਿ ਦੇਣਾ ਤੈਨੂੰ ਮੌਤ ਦੇ ਦਿਆਂਗੇ। ਉਹ ਕਹਿੰਦੇ ਅਸੀਂ ਖਲੋਤੇ, ਅਸੀਂ ਆਪਣੀ ਯਾਤਰਾ ਹੀ ਮੌਤ ਤੋਂ ਸ਼ੁਰੂ ਕਰਨ ਲੱਗੇ ਹਾਂ, ਹੁਣ ਡਰ ਕੋਈ ਨਹੀਂ ਹੈਗਾ, ਤੇ ਸਾਡੀ ਤੇ ਖੇਡ ਕੋਈ ਏਡੀ ਵੱਡੀ ਨਹੀਂ ਹੈ, ਅਸੀਂ ਤੇ ਬੜੀ ਛੋਟੀ ਹਸਤੀ ਹਾਂ, ਬੜੇ ਛੋਟੇ ਬੰਦੇ ਹਾਂ, ਪਰ ਅਸੀਂ ਨਿੱਕੇ ਨਿੱਕੇ ਸਵਾਰਥਾਂ ਲਾਲਚਾਂ ਦੇ ਵਿੱਚ ਫਸੇ ਹੋਏ ਹਾਂ ਤੇ ਆਪਣੇ ਜੀਵਨ ਨੂੰ ਅਜਾਈ ਗਵਾ ਰਹੇ, ਨਿੱਕੀਆਂ ਨਿੱਕੀਆਂ ਗੱਲਾਂ ਵੀ ਜਿਹੜੀਆਂ ਸਾਨੂੰ ਪਸ਼ੂਆਂ ਦੇ ਪੱਧਰ ਤੋਂ ਵੀ ਥੱਲੇ ਲੈ ਜਾਂਦੀਆਂ ਨੇ, ਤੇ ਬੰਦਾ ਬੇਸ਼ੱਕ ਘੁਆਵੇ ਆਪਣੇ ਆਪ ਨੂੰ ਸਿੱਖ। ਸੋ ਇਹ ਰਸਤਾ ਏਦਾਂ ਦਾ ਏ। ਬਾਬੇ ਨੇ ਆਖਿਆ ਕਬੀਰ ਸੰਤ ਕੀ ਗੈਲ ਨਾ ਛੋਡੀਐ, ਸੰਤ ਕਾ ਮਾਰਗ ਧਰਮ ਕੀ ਪੌੜੀ। ਕੋਵਿਡ ਭਾਗੀ ਪਾਏ, ਮਹਾਰਾਜ ਨੇ ਆਖਿਆ ਕੋਈ ਵੱਡਿਆਂ ਭਾਗਾਂ ਵਾਲਾ ਏ ਜਿਹੜਾ ਸੰਤ ਦੇ ਮਾਰਗ ਦੇ ਉੱਤੇ ਚੱਲਦਾ ਹੈ। ਜੋ ਗੁਰ ਦੱਸੈ ਵਾਟ ਮੁਰੀਦਾਂ, ਬਾਬੇ ਨੇ ਕਿਹਾ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਬੋਲਣਾ ਕੀ ਹੈ? ਸੱਚ ਧਰਮ, ਜੀਵਨ ਵਿੱਚ ਸੱਚ ਹੋਵੇ, ਧਰਮ ਹੋਵੇ। ਬੋਲੀਐ ਸੱਚ ਧਰਮ, झूठ ना बोली है, आखिर झूठ नहीं बोलना। जो गुर दसै वाट, वाट का अर्थ हुंदा जी रस्ता, राह। वाट हमारी खरी उडीनी, खन्यो तिखी बहुत पेनी, इस उपर है मार्ग मेरा। आखे इहदे उपर मेरा रस्ता है, इहदे उपर रस्ता है, ते रस्ता केड़ा है? आखे बोलिए सच, जीवन विच कमाउणा ही सच नूं है, झूठ ते बोलना नहीं ना, सच उत्ते चलना है। बोलिए सच, धर्म झूठ ना बोलिए, झूठ नहीं बोलना। जो गुर दसै वाट, जेड़ा वाट जेड़ा राह गुरु दसदा है। ते मुरीद दा काम की हुंदा है? मुरीदा जोलिए, मरीद ने उस राह उत्ते चल पैना है जेड़ा राह उहदे गुरु ने दस दिता। बाबा कबीर साहब ने बख्शिश की थी, कबीर संत की गैल ना छोड़ी है। संत अखर तो भुलेखा ना खा जो, वार वार बेनती करनी पैंदी। साडे लई संत बाबा कबीर जी है, बाबा रविदास जी है, भगत नामदेव जी है, साडे कोल 35 संत हैगे ने, सानू किसी 36वें संत की लोड़ नहीं हैगी। साडे कोल 35 संत बैठे ने गुरु ग्रंथ साहब दे विच, इन्ने संत कट्ठे करके होर की लैना जो साढ़े को 35 पहले ही है। जने खने नूं एवें क्या करो, ये भी संत है जी, वह भी संत है ना। 35 संत ने वह गुरु ग्रंथ साहब च, वह 35 संत जेडे ने कट्ठे करके तुहानू गुरु गोबिंद सिंह दे गया एको दे रूप में, जदों उन्हें कहा भी सब सिख नूं हुकम है गुरु मान्यो ग्रंथ। बस गल निबड़ गई, इन्ने संत की करने ने हुण। संत तो लड्डू पेड़े वाले भी बड़े चलते हैं अजकल, लोगों की मानसिकता वेखो तुसीं, कोई नसीबो लाल दे गाने गाई जा रहा बैठा है ना, एक बाबा तगड़ा जिहा, जिवें पैपा पिग नहीं हुंदा बच्चों का, उदा हुण धोई फिरदे ने चेले बहा के रेहड़ी जी दे उत्ते। सो इन्हां तों भी बचो, इन्हों तो भी पासे रहो। गवाई की जाते हैं पकौड़े लड्डू पेड़े खावे। हम वेखो कई ना गल् अपने आप में बड़ी अजीब लगती, हम मतलब मैं तुम्हें इतने आखा भी उच्ची उच्ची पढ़ो जी पकौड़े लड्डू पेड़े खावे, शाही पनीर खावे, एक ही सेंस बनती है गल की, कोई है कोई गुरमत की गल है? फिर वो बाबा सुपने दस रहा भी मैं 60 साल हो गया, विह का मैनू सुपना आया। खैर लोग बैठे सुन रहे ने, मैं सवेरे एक बेनती की थी। असल में पता की होंगे जी, जो एहसान होंगे बड़ी माड़ी शह हों, जहसान साढ़े लोग क्यों बाबा के अगे बैठे ने भला, पता की वजह की है? वजह यह है कि थोड़ी सुरत में यह गल दादे ने, ताे पिता ने, ताी माँ ने, जे परिवार के किसी मैंबर ने पा दी है भी पुत इस बाबे की कृपा न ही तू होया, समझ गए? हुण उह तुहानूं टॉर्चर इस तरीके नाल कीता गया, सुरत ते उह गल पा दित्ती गई। उह अच्छा जी एडा वड्डा एहसान कीता बाबे ने, ते तुहानूं पता साडा इक सुभाअ है अपना सारिआं दा, खास करके पंजाब दे जम्मिआं दा, उह सुभाअ पता की हुंदा, साडे ते कोई इक एहसान कर देवे ना ते फिर सानूं इक गल सिखाई जांदी है भी हुण इहदी किसे गल नूं तूं मोड़ना नहीं है, इदां ही है ना। एक परोपकार ते कोई कर दे तो फिर सिखाया की जाता है भी हूँ यदि किसी गल नू मोड़ना नहीं है, पर नहीं यह गलत है गल, यह कोई चंगी गल नहीं सिखाई जाती सानू। यदि आड़ विच फिर उहदी जायज भी मनी दी है ते उहदी नजायज भी मनी दी है। अच्छा मैं सवेरे भी उदाहरण दित्ती सी, एक बच्चा उन्हें एक गल बड़ी सिखर दी कह दी, बड़ी चंगी गल कह दी, पर की तुसी सारे घर की मुड़ के जिम्मेवारी बच्चे नूं दे सकते हो? जे एक अद चंगी करे दूजी भी बच्चे दे वस नहीं हुंदा, क्योंकि बच्चे की बुद्धि उन्नीक है ना, बच्चे की माती उन्नीक है। तुहानूं हर वेले बच्चे का ध्यान रखना पैंदा भी जे बच्चा एक गल सियाणी कर रहा तो यह मतलब नहीं है भी हुण उहदे उत्ते आपां इन्नियां ਇੰਨਾ ਵਿਸ਼ਵਾਸ ਕਰ ਲਈਏ। ਤੇ ਮੈਂ ਉਦਾਹਰਣ ਇਹ ਦਿੱਤੀ ਸੀ, ਤੁਸੀਂ ਬੱਚੇ ਨੂੰ ਘੱਲਿਆ ਬਾਜ਼ਾਰ, ਉਹਨੂੰ ਜਾ ਕੇ ਆਖਿਆ ਜਾਂ ਕੇਲਿਆਂ ਦੀ ਦਰਜਨ ਲੈ ਕੇ ਆ, ਤੁਸੀਂ ਉਹਨੂੰ ਪੈਸੇ ਦੇ ਤੇ ਗਿਣ ਕੇ ਉਹ ਜਾਇਆ ਉਹਨੇ ਕੇਲਿਆਂ ਦੀ ਦਰਜਨ ਲੈਣ ਦੀ, ਹੁਣ ਤੁਸੀਂ ਲੈਣਾ ਸੋਨਾ, ਤੁਸੀਂ ਕਰਨੀ ਵਿਆਹ ਦੀ ਸ਼ੋਪਿੰਗ, ਹੁਣ ਤੁਸੀਂ ਬੱਚੇ ਦੀ ਤਲੀ ਤੇ ਪੈਸੇ ਟਿਕਾਓਗੇ ਵੀ ਜਾ ਕੇ ਵਿਆਹ ਦੀ ਸ਼ੋਪਿੰਗ ਵੀ ਕਰਕੇ ਆ। ਤੇ ਜੇ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਆਣ ਕੇ ਆਖੇ ਉਹ ਤੁਹਾਡਾ ਬੱਚਾ ਤੇ ਇੰਨਾ ਸਿਆਣਾ ਹੈ ਤੇ ਉਹ ਦਿਨ ਕੇਲੇ ਲਿਆਉਂਦਾ ਸੀ ਤੇ ਇਹਨੂੰ ਦਿਓ, ਇਹ ਵਿਆਹ ਦੀ ਸ਼ੋਪਿੰਗ ਕਰੇਗਾ, ਇਹ ਸੋਨਾ ਵੀ ਖਰੀਦੇਗਾ, ਇਹ ਗਹਿਣੇ ਵੀ ਖਰੀਦੇਗਾ, ਆਪਾਂ ਆਖਾਂਗੇ ਵੀ ਭਾਈ ਸਾਹਿਬ ਜੀ ਅਜਿਹਾ ਨਹੀਂ ਹੋਣਾ, ਇੱਦਾਂ ਨਹੀਂ ਹੋਣਾ। ਤੇ ਅਜੇ ਉਹਦੀ ਵਿਚਾਰੇ ਦੀ ਮਾਨਸਿਕਤਾ ਜਿਹੜੀ ਹੈ ਉਹ ਉਨੀ ਪ੍ਰਬਲ ਨਹੀਂ ਹੈਗੀ, ਸਾਰੀ ਜ਼ਿੰਮੇਵਾਰੀ ਥੋੜ੍ਹਾ ਉਹਨੂੰ ਦੇ ਦਾਂਗੇ। ਬੱਚਾ ਘਰੇ ਗੱਡੀ ਬੜੀ ਵਧੀਆ ਚਲਾਉਂਦਾ, ਛੋਟੀ ਗੱਡੀ, ਵੱਡੀ ਗੱਡੀ ਦੀ ਚਾਬੀ ਵੀ ਦੇ ਦਿਓਗੇ ਉਹਨੂੰ, ਕਾਮਨ ਸੈਂਸ ਹੈ ਨਾ। ਚਲੋ ਮੰਨ ਲਿਆ ਵੀ ਤੁਸੀਂ ਫਲਾਨੇ ਬਾਬੇ ਦੀ ਅਰਦਾਸ ਨਾਲ ਦੁਨੀਆਂ ਤੇ ਆਏ, ਫਿਰ ਹੁਣ ਬਾਬੇ ਦੀਆਂ ਸਾਰੀਆਂ ਮੰਨੀ ਜਾਈਏ। ਜੇ ਕਦ ਚੰਗੀ ਕਰੇ ਦੂਜੀ ਪੀ ਇਰਾਸ ਸਾਰੀ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ, ਸਾਰੀ ਬਾਬੇ ਦੀ ਨਹੀਂ ਮੰਨੀ ਜਾਣੀ। ਤੇ ਅਸੀਂ ਫਿਰ ਇੰਨਾ ਮੰਨਦੇ ਹਾਂ ਘਰ ਦੀ ਨੀਂਹ ਰੱਖਣੀ ਹੈ ਚੱਲ ਬਾਬਾ, ਵਿਆਹ ਧਰਨਾ ਹੈ ਚੱਲ ਬਾਬਾ, ਵਿਦੇਸ਼ ਜਾਣਾ ਹੈ ਚੱਲ ਬਾਬਾ, ਮਤਲਬ ਕੋਈ ਕੰਮ ਫਿਰ ਬੰਦੇ ਦਾ ਐਸਾ ਰਹਿੰਦਾ ਨਹੀਂ ਜਿਹੜਾ ਉਹਦੀ ਮਰਜ਼ੀ ਤੋਂ ਬਿਨਾਂ ਹੋ ਜਾਵੇ, ਤੇ ਉਹ ਫਿਰ ਨਜਾਇਜ਼ ਕੰਮ ਵੀ ਸਾਡੇ ਕੋਲ ਕਰਾਉਂਦਾ, ਨਜਾਇਜ਼ ਕੰਮ ਕਿਹੜੇ ਹੋ ਸਕਦੇ ਨੇ। ਵੀ ਜਿਹੜੇ ਕੰਮ ਗੁਰਮਤ ਤੋਂ ਉਲਟ ਹੁੰਦੇ ਨੇ ਨਾ, ਬੰਦੇ ਦੀ ਜ਼ਮੀਰ ਜਾਣਦੀ ਹੁੰਦੀ ਹੈ ਵੀ ਬਾਬਾ ਕੰਮ ਗਲਤ ਕਰ ਰਿਹਾ, ਪਰ ਤੁਸੀਂ ਅਹਿਸਾਨ ਥੱਲੇ ਦੱਬੇ ਹੋਏ ਹੋ, ਇਸ ਕਰਕੇ ਤੁਸੀਂ ਬੋਲ ਨਹੀਂ ਸਕਦੇ। ਆਹ ਕਹਾਣੀ ਹੁੰਦੀ ਹੈ। ਜਿੱਦਣ ਤੁਹਾਨੂੰ ਇਹ ਗੱਲ ਪੱਕੀ ਹੋ ਗਈ ਨਾ ਵੀ ਦਾਤਾਂ ਦੇਣ ਵਾਲਾ ਪਰਮੇਸ਼ਰ ਹੀ ਹੈ, ਉਸ ਤੋਂ ਬਿਨਾਂ ਕੋਈ ਨਹੀਂ ਹੈਗਾ, ਸਾਨੂੰ ਬੰਦਿਆਂ ਦੀ ਮੁਥਾਜੀ ਨਹੀਂ ਰਹੇਗੀ, ਉਦਣ ਮੁਥਾਜੀ ਮੁੱਕ ਜਾਣੀ। ਠੀਕ ਹੈ, ਕਿਸੇ ਨੇ ਕੋਈ ਇੱਕ ਗੱਲ ਭਲੀ ਕਰ ਦਿੱਤੀ, ਕੋਈ ਚੰਗੀ ਕਰ ਦਿੱਤੀ, ਉਹਦਾ ਮਾਣ ਹੈ, ਉਹਦਾ ਸਤਿਕਾਰ ਹੈ, ਪਰ ਮੇਰੀ ਜ਼ਿੰਦਗੀ 'ਤੇ ਮੁਕੰਮਲ ਰਾਜ ਨਹੀਂ ਉਹ ਕਰ ਸਕਦਾ। ਮੁਕੰਮਲ ਰਾਜ ਕੇਵਲ ਉਹਦਾ ਹੋਵੇਗਾ ਜਿਹੜਾ ਆਪ ਪੂਰਾ ਹੈ, ਅਤੇ ਪੂਰਾ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ, ਔਰ ਇੱਥੇ ਕੋਈ ਪੂਰਾ ਨਹੀਂ ਜੇ, ਮੁਕੰਮਲ ਰਾਜ ਇਹਦਾ। ਇਸ ਕਰਕੇ ਸਮਝ ਗਏ, ਜਾਗਰੂਕ ਹੋਈਏ, ਸਿਆਣੇ ਬਣੀਏ, ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ, ਰੋਜ਼ ਇੱਕ ਸ਼ਬਦ ਪੜ੍ਹ ਲਓ, ਵਿਚਾਰ ਲਓ, ਸਮਝ ਲਓ, ਆਪੇ ਕਲਿਆਣ ਹੋ ਜਾਵੇਗਾ। ਤੇ ਜੇ ਤੁਸੀਂ ਬੰਦਿਆਂ ਦੇ ਉਪਾਸ਼ਕ ਬਣੋਗੇ ਤੇ ਫਿਰ ਕਹਾਣੀ ਵਿਗੜ ਜਾਵੇਗੀ। ਪੜ੍ਹਦੇ ਅਸੀਂ ਇਹ ਆ ਵੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੁਸ਼ੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਵਾਹਿਗੁਰੂ ਦੀ ਗੱਲ ਹੈ, ਅਕਾਲ ਪੁਰਖ ਦੀ ਗੱਲ। ਤਾਂ ਤੇ ਮਹਾਰਾਜ ਨੇ ਇੱਥੇ ਆਖਿਆ ਸੰਤ ਕੀ ਗੈਲ ਨਾ ਛੁੱਟ ਗਏ, ਸੰਤ ਦਾ ਰਸਤਾ ਨਾ ਛੱਡੀ। ਸੰਤ ਕਿਹੜੇ ਨੇ? ਆ ਗੁਰੂ ਗ੍ਰੰਥ ਸਾਹਿਬ ਸੰਤ ਹੈ, ਇਹ ਹੈ ਉਹ ਸੰਤ ਅਸਲੀ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ, ਉਹਦੇ ਮਾਰਗ ਉੱਤੇ, ਉਹਦੇ ਰਸਤੇ ਉੱਤੇ ਤੁਰਿਆ ਜਾ। ਪੇਖਤ ਹੀ ਪੁਨੀਤ ਹੋਏ। ਅੱਛਾ, ਏਦਾਂ ਦਾ ਸੰਤ ਹੈ, ਇਹਨੂੰ ਵੇਂਹਦਿਆਂ ਹੀ ਬੰਦਾ ਪਵਿੱਤਰ ਹੋ ਜਾਂਦਾ, ਵੇਂਹਦਿਆਂ ਹੀ। ਭੇਟਤ ਜਪੀਐ ਨਾਮ, ਜਦੋਂ ਤੂੰ ਇਹਨੂੰ ਮਿਲ ਕੇ ਨਾਮ ਜਪੇਗਾ, ਉਹਦੀ ਵਿਚਾਰ ਨਾਲ ਜੁੜੇਗਾ, ਤੇ ਫਿਰ ਦੀਦਾਰ ਕਰਦੇ ਹੀ ਪਵਿੱਤਰ ਹੋ ਜਾਵੇਗਾ। ਅਗਲਾ ਬਚਨ ਹੈ ਜੀ, ਕਬੀਰ ਸਾਕਤ ਸੰਗ ਨਾ ਕੀਜੀਐ। ਸਾਕਤ ਕਹਿੰਦੇ ਨੇ ਜੀ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ। ਅੱਛਾ, ਰੱਬ ਨਾਲੋਂ ਟੁੱਟੇ ਹੋਏ ਦੀ ਨਿਸ਼ਾਨੀ ਕੀ ਹੁੰਦੀ? ਸਾਨੂੰ ਕਿਵੇਂ ਪਤਾ ਵੀ ਕੋਈ ਰੱਬ ਨਾਲ ਜੁੜਿਆ ਹੋਇਆ? ਟੁੱਟਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਜੁੜਿਆ ਵੀ ਹੋਇਆ ਕਿ ਨਹੀਂ ਜੁੜਿਆ ਹੋਇਆ। ਹੁਣ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਨੇ, ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ ਜੀ ਇਹ ਰੱਬ ਨਾਲ ਜੁੜੇ ਹੋਏ ਨੇ। ਸਾਨੂੰ ਪਹਿਲਾਂ ਆਪ ਪਤਾ ਹੋਣਾ ਚਾਹੀਦਾ ਵੀ ਰੱਬ ਨਾਲ ਜੁੜਿਆ ਹੋਇਆ ਕੀ ਹੁੰਦਾ, ਫਿਰ ਹੀ ਇਹ ਸਮਝ ਲੱਗੇਗੀ ਨਾ ਵੀ ਟੁੱਟਿਆ ਹੋਇਆ ਕੌਣ ਹੈ। ਹੁਣ ਬਾਬੇ ਕਬੀਰ ਨੇ ਇੱਥੇ ਸ਼ਬਦ ਵਰਤਿਆ ਸਾਕਤ, ਸਾਕਤ ਦਾ ਮਤਲਬ ਹੈ ਜਿਹੜਾ ਟੁੱਟਾ ਹੋਇਆ, ਤੇ ਜੁੜੇ ਹੋਏ ਦੀ ਨਿਸ਼ਾਨੀ ਕੀ ਹੈ ਵੀ ਕੋਈ ਬਾਣੀ ਪੜ੍ਹ ਲਈ ਤਾਂ ਜੁੜਿਆ ਹੋਇਆ ਹੈ, ਉਹ ਤੇ ਇੱਕ ਪਾਰਟ ਹੋ ਸਕਦਾ ਉਸ ਚੀਜ਼ ਦਾ। ਜੁੜਿਆ ਹੁੰਦਾ ਹੈ ਬੰਦਾ ਇਖਲਾਕ ਕਰਕੇ, ਕਰੈਕਟਰ ਕਰਕੇ, ਵਿਹਾਰ ਕਰਕੇ, ਇਹ ਹੈ ਜੁੜੇ ਹੋਏ ਦੀ ਨਿਸ਼ਾਨੀ। ਬਾਹਰੋਂ ਅੱਖਾਂ ਨਾਲ ਵੇਖਣ ਨਾਲ ਕੁਝ ਨਹੀਂ ਹੋਣਾ ਵੀ ਜੇ ਤੁਹਾਨੂੰ ਲੱਗਦਾ ਫਲਾਨਾ ਕਈ ਇੱਥੇ ਨਾ ਅੱਗੇ ਬਚਨ ਆਵੇਗਾ ਕਬੀਰ ਫਲ ਲੱਗ ਗਏ ਫਲਣ ਪਾਕਣ ਲੱਗ ਗਏ ਆਂਬ ਜਾਏ ਪਹੁੰਚੇ ਉਹ ਖਸਮ ਕਹਿ ਜੋ ਬੀਚ ਨਾ ਖਾਹੀ। ਅੱਛਾ ਪਤਾ ਉਹਦਾ ਮਤਲਬ ਕੀ ਹੈ, ਕਈ ਫਲ ਵੇਖਣ ਨੂੰ ਜੁੜੇ ਲੱਗਦੇ ਨੇ ਪਰ ਜਦੋਂ ਤੇਜ਼ ਹਨੇਰੀਆਂ ਤੇ ਹਵਾਵਾਂ ਚੱਲਦੀਆਂ ਨੇ ਅੰਦਰੋਂ ਟੁੱਟੇ ਹੁੰਦੇ ਨੇ ਉਹ। ਜਦੋਂ ਅੰਦਰੋਂ ਟੁੱਟ ਗਏ ਤੇ ਫਿਰ ਰੁੱਖ ਨੇ ਜਿਹੜਾ ਰਸ ਭਰਨਾ ਸੀ ਉਹਦੇ ਵਿੱਚ ਉਹ ਨਹੀਂ ਭਰ ਸਕਿਆ। ਵੇਖਣ ਨੂੰ ਤੇ ਕੀ ਲੱਗੇ ਨੇ ਉਹ, ਜੁੜੇ ਲੱਗਦੇ ਨੇ ਨਾ। ਹੁਣ ਏਦਾਂ ਹੀ ਇੱਥੇ ਗੱਲ ਸਮਝਣ ਵਾਲੀ ਹੈ, ਜੁੜਨ ਦੀ ਨਿਸ਼ਾਨੀ ਇਹ ਨਹੀਂ ਹੈ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ, ਜੁੜਨ ਦੀ ਨਿਸ਼ਾਨੀ ਇਹ ਵੀ ਨਹੀਂ ਹੈ ਕਿਉਂਕਿ ਸਾਡੇ ਦਿਮਾਗ ਵਿੱਚ ਇਹ ਗੱਲ ਪ੍ਰੋਜੈਕਟ ਕੀਤੀ ਗਈ ਹੈ ਵੀ ਜੁੜਿਆ ਇਹਨੂੰ ਕਹਿੰਦੇ ਨੇ। ਜਿੱਦਾਂ ਦੀ ਸਕੂਲਿੰਗ ਹੋ ਗਈ ਤੇ ਫਿਰ ਮੰਨ ਲਓ ਇੱਦਾਂ ਕੱਲੀ ਕੱਲੀ ਤੁਸੀਂ ਕਦੀ ਪ੍ਰੈਕਟੀਕਲ ਕਰ, ਇੱਕ ਕਾਪੀ ਪੈਨ ਲੈ ਲਓ ਉੱਤੇ ਲਿਖਣਾ ਸ਼ੁਰੂ ਕਰੋ ਵੀ ਮੈਂ ਜੇ ਕਿਸੇ ਬੰਦੇ ਨੂੰ ਸਮਝਣਾ ਹੈ ਵੀ ਉਹ ਰੱਬ ਨਾਲ ਜੁੜਿਆ ਹੋਇਆ ਤੇ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਖਾਂਗਾ। ਪਹਿਲੀ ਗੱਲ ਆਵੇਗੀ, ਅੱਛਾ ਜੀ ਉਹ ਜੁੜਿਆ ਹੋਇਆ ਬਾਣੀ ਪੜ੍ਹਦਾ, ਜੁੜਿਆ ਹੋਇਆ ਉਹ ਬੜੀ ਮਾਲਾ ਫੇਰਦਾ, ਜੁੜਿਆ ਹੋਇਆ ਇਹੋ ਹੀ ਆ। ਉਹਨੇ ਐਸ ਰੰਗ ਦਾ ਸਪੈਸ਼ਲ ਪਰਨਾ ਬੱਧਾ ਹੁੰਦਾ, ਜੁੜਿਆ ਹੋਇਆ। ਉਹਨੇ ਐਸ ਰੰਗ ਦਾ ਚੋਲਾ ਪਾਇਆ ਹੁੰਦਾ, ਉਹ ਜੁੜਿਆ ਹੁੰਦਾ। ਉਹ ਇੱਦਾਂ ਤੁਰਦਾ, ਉਹ ਜੁੜਿਆ ਹੁੰਦਾ। ਫਿਰ ਉਹਨਾਂ ਗੱਲਾਂ ਨੂੰ ਬਾਣੀ ਨਾਲ ਮੈਚ ਕਰਕੇ ਵੇਖ ਲਿਓ ਜੇ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਤੇ ਫਿਰ ਨਿਰਣਾ ਕਰ ਲਿਓ ਵੀ ਜੁੜਿਆ। ਮੁਸਲਮਾਨ ਕਹਿੰਦਾ ਸੀ ਮੈਂ ਜੁੜਿਆ ਹੋਇਆ, ਹਿੰਦੂ ਕਹਿੰਦਾ ਮੈਂ ਜੁੜਿਆ ਹੋਇਆ। ਤੇ ਜੇ ਜੁੜੇ ਹੋਏ ਨੇ ਫਿਰ ਇਹਨੇ ਝਗੜੇ ਕਾਹਦੇ ਨੇ, ਅਮਲ ਕਰਕੇ ਬੰਦਾ ਜੁੜਿਆ ਹੁੰਦਾ, ਅਮਲ ਕਰਕੇ, ਕਰਤੂਤ ਕਰਕੇ ਬੰਦਾ ਜੁੜਿਆ ਹੁੰਦਾ। ਉੱਦਾਂ ਨਹੀਂ, ਮੁਸਲਮਾਨ ਪੁੱਛਦਾ ਹੈ ਨਾ, ਉਹ ਜਿਵੇਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵੀ ਪੁੱਛਣ ਫੁੱਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਬਾਬੇ ਨੇ ਆਖਿਆ ਫਿਰ ਵੀ ਬਾਬਾ ਆਖੇ ਹਾਦੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਇਹ ਕਹਿੰਦਾ ਅੱਛਾ ਜੀ ਮੈਂ ਜੁੜਿਆ ਹੋਇਆ ਕਿਉਂਕਿ ਮੈਂ ਮੱਕੇ ਵੱਲ ਨੂੰ ਮੂੰਹ ਕਰਕੇ ਮੱਥਾ ਟੇਕਦਾ। ਦੂਜਾ ਕਹਿੰਦਾ ਨਹੀਂ ਮੈਂ ਜੁੜਿਆ ਹੋਇਆ, ਮੈਂ ਜਿਹੜਾ ਹੈ ਇੱਧਰ ਨੂੰ ਮੂੰਹ ਕਰਕੇ ਮੱਥਾ ਟੇਕਦਾ। ਬਾਬੇ ਨੇ ਕਿਹਾ ਨਹੀਂ ਇਹ ਤਾਂ ਗੱਲ ਹੀ ਕੋਈ ਨਹੀਂ। ਦੱਖਣ ਦੇਸ਼ ਹਰੀਕਾ ਬਾਸਾ, ਇੱਕ ਦੱਖਣ ਵੱਲ ਨੂੰ ਮੂੰਹ ਕਰ ਰਿਹਾ ਵੀ ਇੱਧਰ ਹਰੀ ਰਹਿੰਦਾ ਹੈ, ਜਗਨਨਾਥਪੁਰੀ ਦਾ ਮੰਦਿਰ ਹੈ। ਇੱਕ ਨੇ ਬਿਲਕੁਲ ਉਲਟੇ ਬੰਨੇ ਕਰ ਲਿਆ, ਉਹ ਕਹਿੰਦਾ ਨਹੀਂ ਮੈਂ ਇੱਦਾਂ ਜੁੜਿਆ ਹੋਇਆ। ਹੁਣ ਜੁੜੇ ਦੀ ਡੈਫੀਨੇਸ਼ਨ ਤੇ ਆਪਣੀ ਹੈ ਨਾ, ਜਦੋਂ ਕਿਹਨੂੰ ਕਿਹਾ ਇਹ ਜੀ ਬੜੀ ਰੱਬੀ ਰੂਹ ਹੈ, ਤੈਨੂੰ ਕਿਵੇਂ ਪਤਾ, ਤੇਰੇ ਕੋਲ ਕਿਹੜੀ ਐਨਕ ਹੈ ਵੀ ਇਹ ਰੱਬੀ ਰੂਹ ਹੈ। ਮਤਲਬ ਤੂੰ ਕਹਿਣਾ ਇਹ ਚਾਹੁੰਦਾ ਵੀ ਮੈਂ ਵੀ ਬੜੀ ਰੱਬੀ ਰੂਹ ਹਾਂ ਤੇ ਮੈਨੂੰ ਹੀ ਪਤਾ ਲੱਗਦਾ। ਰੱਬੀ ਰੂਹ ਅਮਲ ਤੋਂ ਹੁੰਦੀ ਹੈ, ਵਿਹਾਰ ਤੋਂ ਹੁੰਦੀ ਹੈ। ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼। ਗੁਨਾਹ ਨਾਲ ਭਰਿਆ ਹੋਇਆ ਲੋਕ ਦਰਵੇਸ਼ ਕਹਿੰਦੇ ਨੇ। ਤੇ ਦੂਜੀ ਗੱਲ ਇਹ ਹੈ ਵੀ ਬਾਬੇ ਨੇ ਜਿਹੜੀ ਸਾਨੂੰ ਹਦਾਇਤ ਦਿੱਤੀ ਹੈ ਖਾਸ ਕਰਕੇ, ਉਹਨਾਂ ਕਿਹਾ ਸਾਕਤ ਸੰਗ ਨਾ ਕੀਜੀਏ। ਸਾਕਤ ਦਾ ਅਰਥ ਹੈ ਜਿਹੜਾ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਬੰਦਾ ਹੈ, ਉਹਦਾ ਸੰਗ ਨਾ ਕਰੀ। ਦੂਰੇ ਜਾਈਏ ਭਾਗ, ਦੂਰੋਂ ਭੱਜ ਜਾਈ। ਰੀਜ਼ਨ ਕੀ ਹੈ, ਬਾਸਨ ਕਾਰੋ ਪਰਸੀਏ ਤੋ ਕਸ਼ ਲਾਗੈ ਦਾਗ। ਕਾਲਾ ਭਾਂਡਾ ਹੋਵੇ ਨਾ ਜੀ, ਕਾਲਾ ਭਾਂਡਾ ਤੁਸੀਂ ਉਹਨੂੰ ਫੜ ਲਓਗੇ, ਭਾਵੇਂ ਮੁਕੰਮਲ ਰੂਪ ਵਿੱਚ ਉਹਦੀ ਕਾਲਖ ਤੁਹਾਡੇ ਉੱਤੇ ਨਾ ਲੱਗੇ ਪਰ ਹੱਥ ਕਾਲੇ ਹੋ ਜਾਣੇ। ਕਈ ਬੰਦਿਆਂ ਕੋਲ ਤੁਸੀਂ ਸਿਰਫ ਬਹਿ ਹੀ ਜਾਓ, ਕਈ ਬੰਦਿਆਂ ਕੋਲ ਸਿਰਫ ਆਪਾਂ ਬਹਿੰਦੇ ਹੀ ਹਾਂ, ਉਹਦਾ ਕਰਕੇ ਲੋਕ ਤੁਹਾਡੇ ਕਿਰਦਾਰ ਉੱਤੇ ਵੀ ਉਂਗਲਾਂ ਚੁੱਕਣ ਲੱਗ ਪੈਂਦੇ ਨੇ। ਮੈਂ ਤਾਂ ਇੱਕ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ। ਸਤਿਕਾਰਯੋਗ ਭਾਈ ਬਲਬੀਰ ਸਿੰਘ ਹੋਣਾ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ, ਢਾਡੀ ਜੱਥਾ ਕੱਲ੍ਹ ਆਪਣੇ ਕੋਲ ਪਹੁੰਚਿਆ। ਤੁਸੀਂ ਜਿੰਨੇ ਬੈਠੇ ਹੋ ਜੀ ਸਾਰੇ ਇੱਕ ਗੱਲ ਨੂੰ ਸਮਝ ਲਿਓ, ਤੁਸੀਂ ਵੈਨਕੂਵਰ ਦੇ ਵਿੱਚ ਇੱਕ ਪਲਾਟ ਲਿਆ ਹੋਵੇ। ਵੈਨਕੂਵਰ ਮਹਿੰਗੀ ਸਿਟੀ ਹੈ, ਪਲਾਟ ਲਿਆ ਹੋਵੇ ਉੱਥੇ, ਬੜਾ ਮਹਿੰਗਾ, ਬੜਾ ਬਹੁਤ ਪ੍ਰਾਈਜ਼ ਹੋਵੇ ਉਹਦਾ, ਲੱਡੂ ਦੇ ਡੱਬੇ ਵੰਡ ਦਿੱਤੇ ਤੁਸੀਂ ਵੀ ਆਪਾਂ ਲੈ ਲਿਆ ਹੁਣ। ਹੁਣ ਤੁਹਾਡੇ ਨਾਲ ਇੱਕ ਪਲਾਟ ਸਿਟੀ ਵਾਲਿਆਂ ਖਰੀਦ ਲਿਆ ਤੇ ਉਹਨਾਂ ਕਿਹਾ ਅੱਜ ਤੋਂ ਬਾਅਦ ਵੈਨਕੂਵਰ ਦਾ ਸਾਰਾ ਕੂੜਾ ਉੱਥੇ ਸੁੱਟਣਾ ਆਪਾਂ, ਤੁਹਾਡੇ ਪਲਾਟ ਦਾ ਕੋਈ ਮੁੱਲ ਰਿਹਾ? ਜ਼ੀਰੋ ਵੈਲਿਊ ਹੋ ਗਈ ਉਹਦੀ। ਕਿਉਂ ਭਲਾ? ਕਿਉਂਕਿ ਗਵਾਂਢ ਮਾੜਾ ਆ ਗਿਆ, ਜ਼ੀਰੋ ਵੈਲਿਊ। ਤੁਸੀਂ ਆਖੇ ਅਸੀਂ ਤਬਾਹ ਹੋ ਗਏ, ਰੁਲ ਗਏ, ਤੁਹਾਡੀ ਕੀਮਤ ਆਪਣੇ ਆਪ ਹੀ ਘੱਟ ਗਈ। ਅੱਛਾ, ਤੁਸੀਂ ਪਲਾਟ ਲਿਆ ਹੋਵੇ ਇੱਕ ਆਮ ਜੀ ਜਗ੍ਹਾ ਉੱਤੇ, ਇੱਥੋਂ ਨਿਕਲ ਜਾਓ ਜਿੱਥੇ ਬਾਹਰ ਜਿੱਥੇ ਸਸਤਾ ਲੱਭਦਾ ਹੈ, ਅਤੇ ਤੁਹਾਨੂੰ ਇਹ ਪਤਾ ਲੱਗੇ ਅਗਲੇ ਦਿਨ ਵੀ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈ ਸਾਡੇ ਨਾਲ ਦਾ ਪਲਾਟ ਉਹਨੇ ਲੈ ਲਿਆ, ਤੁਹਾਡੇ ਪਲਾਟ ਦੀ ਵੈਲਿਊ ਆਪਣੇ ਆਪ ਵੱਧ ਗਈ। ਕਿਉਂ ਭਲਾ? ਤੁਹਾਡੀ ਜ਼ਿੰਦਗੀ ਦੀ ਕੀਮਤ ਤੁਹਾਡੇ ਆਲੇ ਦੁਆਲੇ ਵਾਲੇ ਲੋਕ ਵਧਾਉਂਦੇ ਨੇ। ਜੇ ਤਾਂ ਤੁਸੀਂ ਆਲਾ ਦੁਆਲਾ ਚੰਗਾ ਕਰ ਲਿਆ ਤੁਹਾਡੀ ਕੀਮਤ ਵੱਧ ਜਾਵੇਗੀ, ਜੇ ਆਲਾ ਦੁਆਲਾ ਮਾੜਾ ਹੋ ਗਿਆ ਤਾਂ ਤੁਹਾਡੀ ਕੀਮਤ ਡਿੱਗ ਪਵੇਗੀ। ਇਸ ਕਰਕੇ ਜਿਹੜਾ ਤੁਹਾਡੇ ਨਾਲ ਹੈ ਉਸ ਗੱਲ ਦਾ ਖਿਆਲ ਜ਼ਰੂਰ ਰੱਖੋ। ਬਾਬੇ ਨੇ ਕਿਹਾ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਜੋ ਆਪ ਜੀ ਦੇ ਨਾਲ ਗੁਰਸ਼ਬਦ ਵਿਚਾਰ ਦੀ ਸਾਂਝ ਪਾ ਰਹੇ ਸਨ। ਜੋ ਇੱਕ ਵਾਰੀ ਫਿਰ ਤੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਜਿਵੇਂ ਕਿ ਗਿਆਨੀ ਜੀ ਨੇ ਦੱਸਿਆ ਹੀ ਹੈ, ਤੁਹਾਨੂੰ ਤਿੰਨ ਹਾਜ਼ਰੀਆਂ ਗੁਰਬਾਣੀ ਸ਼ਬਦ ਵਿਚਾਰ ਦੀਆਂ ਜੋ ਰੋਜ਼ਮਰਾ ਰੂਟੀਨ ਦੇ ਦੀਵਾਨਾਂ ਵਿੱਚ ਹੁੰਦੀਆਂ ਨੇ, ਉਹਦੇ ਵਿੱਚ ਪਹਿਲੀ ਹਾਜ਼ਰੀ ਜੋ ਸਵੇਰ ਨੂੰ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਮੁੱਖ ਵਾਕ ਦੀ ਕਥਾ ਹੁੰਦੀ ਹੈ। ਦੂਜੀ ਕਥਾ ਹਾਜ਼ਰੀ ਦੇ ਵਿੱਚ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ, ਔਰ ਤੀਜੀ ਹਾਜ਼ਰੀ ਇਹ ਸ਼ਾਮ ਦੀ ਹੁੰਦੀ ਹੈ। ਸ਼ਾਮ ਦੀ ਹਾਜ਼ਰੀ ਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਤੋ ਉਹਦੇ ਤਹਿਤ ਭਗਤ ਕਬੀਰ ਸਾਹਿਬ ਜੀ ਮਹਾਰਾਜ ਤਿਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ ਗਿਆਨੀ ਗੁਰਸ਼ਰਨ ਸਿੰਘ ਜੀ ਨੇ ਆਪ ਜੀ ਦੇ ਨਾਲ ਪਾਈ ਹੈ। ਤੋ ਗਿਆਨੀ ਜੀ ਦਾ ਧੰਨਵਾਦ ਹੈ। ਆਓ ਜਿੱਥੇ ਗੁਰਬਾਣੀ ਕੀਰਤਨ ਗੁਰਬਾਣੀ ਕਥਾ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ। ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਤੋ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਅਤੇ ਉਹਨਾਂ ਦਾ ਢਾਡੀ ਜਥਾ ਸਰਵਣ ਕਰੀਏ। ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

شہنشاہ دو عالم سرور کائنات فخر مجداد دساں پادشاہیاں جی دے آتمک سروپ جوت موجودہ گرگدی دے مالک شبد گرو تن گرو گرنتھ صاحب جی دے پاون پوتر دربار اندر جڑ بیٹھے ست سنگی جنوں بھاگاں والے ہو جنہوں ست گران دے چرن نصیب ہوئے اور اپنے رجھیویاں دے وچوں کچھ پل کڈ کے ستگران دے دربار وچ چرن پرسن واسطے آئے ہو او دین دری دے مالک ستگرو تواڈے اتے دیال ہوئے نے اس کر کے ستگران نے آپ وچ وس کے گرو پیارو ادم دے دیتا ہے نہیں تاں اج دے زمانے وچ جے کسے کول پانچ منٹ فرصت ہوندی ہے نا تو او دنیا دے رساں کساں وچ گلطان ہو جاندا ہے تے بھاگاں والے او پرانی ہوندے ہے جے کسے کول پانچ دس منٹ ادھا گھنٹہ فرصت ملی ہے کام تو ویل ملیا ہے تے جنہاں نوں ربی جوت تن گرو گرنتھ صاحب جی مہاراج جی دے درشن ددارے ہون او بھاگاں والا بن جاندا ہے سو تسی بھاگاں والے او آؤ سب تو پہلاں اپنی رسناواں نوں پوتر کریے اپنی حاضری تن من تے دھن کر کے ستگران دے چرنوں وچ لواؤن دا یتن کریے گج وج کے فتح بلاؤ آکھو جی واہگرو جی کا خالصہ واہگرو جی کی فتح. گرو پیارو جدوں بندہ ہر پاسوں ہار جاندا ہے ہر ہر بندہ تے کامنا لے کے تریا پھردا ہے کسے دے من دے وچ کس کوئی کامنا کسے دے کوئی ہے میں آ گیا میرے بچے آ جان میرا چھوٹا بھرا ہجے انڈیا دے وچ ہے وہ ادھر آ جائے سیٹل ہو جائے ساڈے بچے اچھی ودیا حاصل کر کے تے چنگے عہدیاں دے اتے مل جان لگ جان ساڈے گوانڈیاں دے دو ٹرک نے بابا کرپا کریں ساڈے چار ہو جان ہر ایک بندہ کوئی نہ کوئی کام نہ لے کے تریا پھردا ہے اور بڑے طرح دے پاپڑ ویلدا ہے جگہ جگہ دے اتے جا کے متھے ٹیکدا ہے ترقیاں واسطے ہونیاں بھی چاہیے جڑا بندہ دساں نواں دی کمائی کرتا ہے اور وہ ترقیاں چاہتا ہے اور ستگر کہندے جدوں تیری گل ہور کسے پاسے نہ بنے تیری سنوائی کسے ہور دے کول نہ ہوئے بڑے بابیاں دے کول بڑے ڈیریاں دے وچ جا کے بڑے لکھاں دے داتیاں دے اتے جا کول ڈیریاں تے جا کے بڑے پیر منا چکا ہے بڑے بلاتکاری ڈیریاں دے اتے سادھا دے کول انہاں نوں سچے رب دے بھگت سمجھ کے اور جتھے اپنی پونجی راس لٹا چکا اتھے عزتاں وی گوا چکے ہو اور جتھے تیری کتے وی گل نہیں بنتی نا پھر تو ایداں کریں گرو نانک دے در دے اتے آ جائیں اتھے تیریاں ساریاں کامناواں پوریاں ہو جان گیاں جی کی برتھا ہوئے سو گر پہ ارداس کر بھائی ایتھے آ کے ایداں کتے منک بن کے پلے بن کے سکھ بن کے ارداس کر دئیے تے ستگر ساڈیاں ساریاں منوکامناواں پوریاں کر دیندا کہر گرو مہاراج کرپا کرن سب دی حاضری اپنے چرناں چ پروان کرن اپنے دروں گھروں گرسکھی جیون نام دیاں داتاں بخشن سو ٹاڈی جتھا اتہاس دیا سانجھاں تواڈے نال پاؤن واسطے کل تو تواڈے وچ روبرو ہو رہا ہے اور گرو کے پیار والے اس شائم دے دیوان دے وچ تھانوں گرو بابا نانک جی دا اتہاس تواڈے نال سانجھا کرن دا یتن کرانگے کہ اس ربی رہبر نے خدا دے روپ نے جنہاں دی بابت گرو کے سکھاں نے ایتھوں لک تک آکھ دتا کہ گرو نانک کوئی عام نہیں سی کوئی عام انسان نہیں سی او رب سی آپ نرائن کلاتار جگ میں پروریو او پانچ پوتک شریر دے وچ رب اس دنیا دے اتے آئے اور وگڑی ہوئی لکائی نو سدھے راستے دے اتے پاؤن دے لئی انہاں نے ہر ہیلا کیتا ہن لکائی وگڑی دا کدا پتا لگدا سی ہن بھائی گرداس جی اس ویلے دے حالاتاں دا ایک چتر کھچ دے نے وکیان کر دے نے کہ کل آئی کتے موئی کھاج ہوا مردار گسائیں راجے پاپ کمام دے الٹی واڑ کھیت کو کھائی ہوں راجیاں دا کی تر مندہ ہے پرجا دی راکھی کرنی
ਪਰ ਜਦ ਇਹ ਹਰ ਦੁੱਖ ਸੁੱਖ ਦੇ ਵਿੱਚ ਜੇ ਉਹਨਾਂ ਦੇ ਕੋਲੋਂ ਟੈਕਸ ਲੈਂਦੇ ਆ ਨਾ, ਹੁਣ ਰਾਜੇ ਕੀ ਕਰਦੇ ਆ, ਟੈਕਸ ਲੈਂਦੇ ਆ ਨਾ ਪਰਜਾ ਦੇ ਕੋਲੋਂ, ਹਰ ਸਰਕਾਰਾਂ ਟੈਕਸ ਲੈਂਦੀਆਂ, ਪਰ ਗੁਰੂ ਪਿਆਰੇ ਔਖੇ ਵੇਲੇ ਬਾਹਰ ਕੋਈ ਘੱਟ ਹੀ ਫੜਦਾ ਹੈ। ਮੁਬਾਰਕ ਤੁਸੀਂ ਉਹਨਾਂ ਦੇਸ਼ਾਂ ਦੇ ਵਿੱਚ ਬੈਠੇ ਹੋ ਜਿੱਥੇ ਔਖੇ ਟਾਈਮ ਟੈਕਸ ਦੇਣ ਵਾਲੇ ਤੁਸੀਂ ਲੋਕ, ਇਹ ਸਰਕਾਰਾਂ ਤੁਹਾਡੀ ਸਾਰ ਲੈਂਦੀਆਂ, ਪਰ ਜਿਸ ਭਾਰਤ ਨੂੰ ਤੁਸੀਂ ਛੱਡ ਕੇ ਆਏ ਹੋ ਨਾ, ਉੱਥੇ ਸਾਰੇ ਲੋਟੂ ਟੋਲੇ ਨੇ, ਟੈਕਸ ਤੁਹਾਡੇ ਕੋਲੋਂ ਧੱਕੇ ਨਾਲ ਲੈ ਜਾਂਦੇ ਨੇ, ਤੇ ਜਿੱਥੇ ਕਿਤੇ ਤੁਹਾਡੀ ਲੋੜ ਹੋਵੇ, ਤੁਹਾਨੂੰ ਲੋੜ ਹੋਵੇ ਸਰਕਾਰਾਂ ਦੀ, ਉੱਥੇ ਫਿਰ ਕੋਈ ਨਹੀਂ ਆਉਂਦਾ। ਔਰ ਭਾਈ ਗੁਰਦਾਸ ਜੀ ਕੀ ਕਹਿੰਦੇ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਕੇਤ ਕੋ ਕਾਈ, ਅੰਧੀ ਪਰਜਾ ਗਿਆਨ ਬਿਨ ਕੂੜਕ ਸੱਤ ਮੁਖੋਂ ਉਲਾਈ, ਚੇਲੇ ਸਾਜ ਵਜਾਮਦੇ ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੇ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਅੱਕ ਗਵਾਈ, ਇਸਤਰੀ ਪੁਰਖੇ ਦਾਮ ਹਿੱਤ ਹੁਣ ਪੈਸਿਆਂ ਦੀ ਖਾਤਰ। ਬੜੀ ਕਮਾਲ ਦਾ ਬਚਨ ਕਹਿ ਦਿੱਤਾ ਭਾਈ ਗੁਰਦਾਸ ਜੀ ਨੇ, ਬੜੇ ਨਟਾਰ ਹੋ ਕੇ ਆਖਿਆ। ਕਹਿੰਦੇ ਇਸਤਰੀ ਪੁਰਖੇ ਦਾਮ ਹਿੱਤ, ਪੈਸਿਆਂ ਦੀ ਖਾਤਰ ਜਿੱਥੇ ਮਰਜ਼ੀ ਔਰਤ ਤੁਰੀ ਫਿਰੇ, ਜਿੱਥੇ ਮਰਜ਼ੀ ਮਰਜ਼ ਤੁਰਿਆ ਫਿਰਦੇ, ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਸੀ। ਇਸਤਰੀ ਪੁਰਖੇ ਦਾਮ ਹਿੱਤ, ਭਾਵੇਂ ਆਏ ਕਥਾ ਹੋ ਜਾਈ, ਵਰਤਿਆ ਪਾਪ ਸਭ ਜਗ ਮਾਈ। ਔਰ ਸਾਰੇ ਸੰਸਾਰ ਦੇ ਅੰਦਰ ਇੱਕ ਪਾਪਾਂ ਦੀ ਹਨੇਰੀ ਚੱਲੀ ਹੋਈ ਸੀ। ਕੱਲ ਕਾਤੀ ਰਾਜੇ ਕੁਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਾਹੀਂ ਕਹਿ ਚੜਿਆ। ਆਇਆ ਜਾਲਮਾਂ ਦਾ ਰਾਜ, ਭਰੀ ਪਾਪਾਂ ਦੀ ਸਮਾਜ, ਵੈਰੀ ਆਮਦੇ ਨਾ ਬਾਜ, ਭਾਰੇ ਜ਼ੁਲਮ ਕਮਾਉਂਦੇ, ਉਹ ਮੱਕੇ ਵਾਲੇ ਚੜ ਆਉਂਦੇ, ਲੁੱਟ ਹਿੰਦ ਨੂੰ ਸਧਾਉਂਦੇ, ਪੱਤ ਹਿੰਦੂਆਂ ਦੀ ਲਾਉਂਦੇ ਨਾ ਸ਼ਰਮ ਰਤੀ ਕਾਮਦੇ, ਲਾਟਾਂ ਵਾਲੀ ਭੈਰੋਂ ਭੂਤ ਆਵਾ ਧੂਤ, ਸੁੱਤੇ ਖੰਡਰਾਂ ਚ ਘੂਕ, ਜਾਨ ਆਪਣੀ ਬਚਾਉਂਦੇ, ਕੀਤੀ ਧੌਲ ਨੇ ਪੁਕਾਰ, ਰਹਿਮ ਕਰੀ ਕਰਤਾਰ, ਕੋਈ ਭੇਜ ਅਵਤਾਰ, ਮੈਥੋਂ ਭਾਰ ਨਹੀਂ ਸਹਾਰੀ ਦਾ, ਦੇਖ ਭਾਰਤ ਦਾ ਹਾਲ, ਹੋ ਕੇ ਸਾਹਿਬ ਨੇ ਦਿਆਲ, ਭੇਜ ਦਿੱਤਾ ਅਵਤਾਰ ਜੱਗ ਚ ਨਾਨਕ ਨਿਰੰਕਾਰੀ ਦਾ, ਸਤ ਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜੱਗ ਚਾਨਣ ਹੋਇਆ। ਔਰ ਉਸ ਵੇਲੇ ਜਿਹੜੇ ਪਾਪਾਂ ਦੇ ਬੱਦਲ ਸਨ ਨਾ, ਉਹ ਖਿਸਕਣੇ ਸ਼ੁਰੂ ਹੋ ਗਏ ਜਦੋਂ ਸੱਚ ਦਾ ਸੂਰਜ ਦੇ ਆਮਦ ਹੁੰਦੀ ਹੈ ਦੁਨੀਆਂ ਦੇ ਉੱਤੇ। ਤੇ ਗੁਰੂ ਕੇ ਪਿਆਰ ਵਾਲੇ, ਉਹ ਫਿਰ ਪਾਪਾਂ ਨੂੰ ਭਾਜੜਾਂ ਪੈ ਗਈਆਂ। ਕੋ ਇੱਕ ਮਰਦ ਉਹਨਾਂ ਪਾਪੀ ਲੋਕਾਂ ਨੂੰ ਵੰਗਾਰਨ ਵਾਸਤੇ ਆ ਗਿਆ ਸੀ ਕਿ ਜਿਹੜੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਆਪ ਹਜਮ ਕਰੀ ਜਾਂਦੇ ਸਨ, ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚ ਰੱਖ ਕੇ। ਔਰ ਜਦੋਂ ਸਤਿਗੁਰਾਂ ਦੀ ਆਮਦ ਹੁੰਦੀ ਹੈ ਨਾ, ਤੇ ਪਿਆਰ ਵਾਲੇ, ਉਦੋਂ ਉਸ ਪਰਮਾਤਮਾ ਦੇ ਬਣਾਏ ਹੋਏ ਮਨੁੱਖ ਨੇ ਮਨੁੱਖ ਨੂੰ ਕਈਆਂ ਜਮਾਤਾਂ ਦੇ ਵਿੱਚ ਵੰਡ ਦਿੱਤਾ, ਵੰਡੀਆਂ ਪਾ ਕੇ ਰੱਖਤੀਆਂ। ਕੋਈ ਬਾਹਮਣ ਬਣ ਬੈਠਾ, ਕੋਈ ਖੱਤਰੀ ਬਣ ਗਿਆ, ਕੋਈ ਸ਼ੂਦਰ ਬਣ ਗਿਆ, ਤੇ ਕੋਈ ਵੈਸ਼ ਬਣ ਗਿਆ। ਔਰ ਦਰਕਾਰਿਆ ਜਾਣ ਲੱਗਾ ਵੈਸ਼ ਨੂੰ, ਰੱਬ ਦੇ ਉਸ ਸੱਚੀ ਕਿਰਤ ਵਾਲੇ ਬੰਦੇ ਨੂੰ ਕਿਤੇ ਲਾਗੇ ਨਾ ਲੱਗਣ ਦਿੰਦਾ ਜਾਂਦਾ। ਔਰ ਜਿਸ ਰਸਤੇ ਦੇ ਵਿੱਚ ਦੀ ਉੱਚੀ ਜਾਤ ਦੇ ਬ੍ਰਾਹਮਣ ਨੇ ਲੰਘਣਾ ਹੁੰਦਾ ਸੀ, ਉੱਥੋਂ ਦੀ ਕਹਿੰਦੇ ਕੁੱਤਾ ਤੇ ਸੌ ਵਾਰ ਲੰਘ ਸਕਦਾ ਸੀ, ਪਰ ਕਿਸੇ ਸ਼ੂਦਰ ਨੂੰ ਉੱਥੋਂ ਦੀ ਲੰਘਣ ਦਾ ਹੱਕ ਨਹੀਂ ਸੀ। ਹੁਣ ਸਮਾਜ ਦੇ ਵਿੱਚ ਏਦਾਂ ਦੀ ਦੁਰਗਤੀ, ਇੱਕ ਹੱਕ ਸੱਚ ਦੀ ਕਮਾਈ ਕਰਨ ਵਾਲੇ ਬੰਦੇ ਦੇ ਨਾਲ ਹੋਵੇ, ਤੇ ਉਹਦੀ ਆਵਾਜ਼ ਸੁਣਨ ਵਾਲਾ ਦੁਨੀਆਂ ਦੇ ਉੱਤੇ ਕੋਈ ਨਾ ਹੋਵੇ, ਤੇ ਰੱਬ ਦਾ ਦਿਲ ਵੀ ਤੇ ਦਰਵਿਆ ਜਾਂਦਾ ਹੀ ਆ ਨਾ, ਵੀ ਹੁਣ ਤੇ ਇਹਨਾਂ ਦੀ ਬਾਂਹ ਫੜਨੀ ਪੈਣੀ ਆ, ਹੁਣ ਇਹਨਾਂ ਦੇ ਨਾਲ ਧੱਕਾ ਹੋ ਰਿਹਾ। ਗੁਰੂ ਪਿਆਰੇ, ਉਹ ਧੱਕਾ ਹੋ ਰਿਹਾ ਸੀ ਉਹਨਾਂ ਗਰੀਬ ਜਿਹਨਾਂ ਨੂੰ ਇਸ ਸਮਾਜ ਨੇ ਸ਼ੂਦਰ ਆਖਿਆ ਸੀ, ਔਰ ਉਹਨਾਂ ਨੂੰ ਧੱਕਾ ਉਹਨਾਂ ਦੇ ਨਾਲ ਹੋ ਰਿਹਾ, ਤੇ ਆਪ ਨਾਰਾਇਣ ਕਲਾਤਾਰ ਫਿਰ ਇਸ ਦੁਨੀਆਂ ਦੇ ਵਿੱਚ ਆਇਆ। ਔਰ ਫਿਰ ਕੀਤਾ ਕੀ, ਆ ਕੇ ਇਕੱਲਾ ਗੱਲਾਂ ਹੀ ਨਹੀਂ ਕੀਤੀਆਂ, ਵੀ ਮੈਂ ਗੱਲਾਂ ਦੇ ਨਾਲ ਹੀ ਖਰਿਆ ਵੀ ਦੁਨੀਆਂ ਨੂੰ ਇਹ ਆਪਣੇ ਸਿੱਧੇ ਰਸਤੇ ਪਾਲਾਂਗੇ, ਨਹੀਂ ਨਹੀਂ ਗੁਰੂ ਪਿਆਰਿਓ, ਇੱਕ ਇੱਕ ਕਦਮ ਜਿਹੜਾ ਸੀ ਨਾ ਸੱਚੇ ਸਤਿਗੁਰਾਂ ਜਿਹੜੇ ਚੱਲੇ ਸੀ, ਉਹ ਦੁਨੀਆਂ ਦੀ ਭਲਾਈ ਵਾਸਤੇ ਪਹਿਲਾਂ ਆਪ ਕੀਤਾ। ਜੇ ਸਤਿਗੁਰਾਂ ਨੇ ਆਖਿਆ ਨਹੀਂ ਨਹੀਂ ਇਹ ਨੀਚ ਕਿਉਂ ਨੇ, ਇਹ ਬਰਾਬਰ ਨੇ, ਜਿੱਦਾਂ ਤੁਸੀਂ ਪੈਦਾ ਹੋਏ ਇੱਦਾਂ ਹੀ ਇਹ ਪੈਦਾ ਹੋਏ ਨੇ, ਤੁਹਾਡੇ ਵਿੱਚ ਆਹ ਸਮਾਨਤਾ ਕਿਵੇਂ ਹੋ ਸਕਦੀ ਹੈ, ਤੁਸੀਂ ਬਰਾਬਰ ਦੇ ਅਧਿਕਾਰੀ ਨੇ, ਤੁਹਾਡੇ ਬਰਾਬਰ ਦੇ ਸ਼ਹਿਰੀ ਨੇ ਇਹ ਲੋਕ। ਤੇ ਸਤਿਗੁਰਾਂ ਨੇ ਇਕੱਲਾ ਆਖਿਆ ਨਹੀਂ, ਉਪਦੇਸ਼ ਹੀ ਨਹੀਂ ਦਿੱਤਾ, ਇਹ ਕਰਕੇ ਦਿਖਾਇਆ ਸੀ।
ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਉਂ ਕੈ ਰੀਸ ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ ਉੱਥੇ ਤੇਰੀ ਰਹਿਮਤ ਤੇ ਨਦਰ ਹੋ ਜਾਂਦੀ ਹੈ ਜਿੱਥੇ ਨੀਚ ਭਾਵ ਦਸਾਂ ਨੋਹਾਂ ਦੀ ਕਿਰਤ ਕਮਾਈ ਕਵਾਰੇ ਰਹਿ ਲੋਕ ਵਿਚਰਦੇ ਨੇ ਔਰ ਉਹ ਕੌਣ ਸਨ ਉਹ ਸ਼ੂਦਰ ਕੌਣ ਸਨ ਸਮਾਜ ਨੇ ਭਾਈ ਮਰਦਾਨਾ ਜੀ ਨੂੰ ਵੀ ਸ਼ੂਦਰ ਆਖਿਆ ਸੀ ਤੇ ਗੁਰੂ ਪਿਆਰਿਓ ਸਮਾਜ ਦੇ ਵਿੱਚ ਗੱਲਾਂ ਹੋਈਆਂ ਜਦੋਂ ਇੱਕ ਉੱਚ ਜਾਤੀ ਦੇ ਖੱਤਰੀਆਂ ਦੇ ਮੁੰਡੇ ਨੇ ਇਸ ਮੁਸਲਮਾਨ ਨੂੰ ਇੱਕ ਨੀਵੀਂ ਜਾਤ ਦੇ ਆਦਮੀ ਨੂੰ ਇਸ ਮਰਾਸੀਆਂ ਦੇ ਮੁੰਡੇ ਨੂੰ ਆਪਣਾ ਸੰਗੀ ਬਣਾ ਲਿਆ ਕਹਿੰਦੇ ਤੂੰ ਮੇਰੇ ਨਾਲ ਰਬਾਬ ਵਜਾਇਆ ਕਰ ਆਪਾਂ ਰੱਬ ਦੇ ਗੀਤ ਗਾਇਆ ਕਰਾਂਗੇ ਆਪਾਂ ਦੋਵੇਂ ਜੁੜਿਆ ਕਰਾਂਗੇ ਲੋਕਾਂ ਨੇ ਬੜੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਪਰ ਦੁਨੀਆਂ ਤੋਂ ਬੇਪਰਵਾਹ ਉਹ ਸੱਚੀ ਸ਼ਖਸੀਅਤ ਧੰਨ ਗੁਰੂ ਨਾਨਕ ਮਹਾਰਾਜ ਇਹਨਾਂ ਗਰੀਬਾਂ ਦੇ ਵਿੱਚ ਦੀ ਹੋ ਕੇ ਵਿਚਰੇ ਫਿਰ ਨਾਲ ਉਪਦੇਸ਼ ਦਿੱਤੇ ਕਿ ਭਲਿਆ ਜੇ ਤੈਨੂੰ ਰੱਬ ਨੇ ਚਾਰ ਛਿੱਲੜ ਦਿੱਤੇ ਆ ਜੇ ਤੇਰਾ ਕਾਰੋਬਾਰ ਚੰਗਾ ਹੈ ਨਸ਼ਿਆਂ ਦਾ ਨਾ ਹੋਵੇ ਬੇਈਮਾਨੀ ਦਾ ਨਾ ਹੋਵੇ ਹੁਣ ਗੁਰੂ ਪਿਆਰਿਓ ਜੇ ਸਮਾਜ ਦੇ ਵਿੱਚ ਆਪਾਂ ਦੇਖੀਏ ਕੋਈ ਚਿੱਟਾ ਵੇਚਣ ਵਾਲਾ ਕੋਈ ਨਸ਼ਿਆਂ ਦਾ ਕਾਰੋਬਾਰੀ ਆ ਕੇ ਤੇ ਗੁਰੂ ਦਰਬਾਰ ਦੇ ਵਿੱਚ ਕੋਈ ਪੈਸੇ ਚੜਾਵੇ ਮਾਇਆ ਚੜਾਵੇ ਇੱਥੇ ਪੱਖਿਆਂ ਦੀ ਸੇਵਾ ਕਰੇ ਹੋਰ ਤਰ੍ਹਾਂ ਦੇ ਮੈਟ ਵਿਛਾਉਣ ਦੀ ਸੇਵਾ ਕਰ ਦੇਵੇ ਉਹ ਦੁਨੀਆਂ ਦੇ ਵਿੱਚ ਤੇ ਵਾਹ ਵਾਹ ਖੱਟ ਸਕਦਾ ਪਰ ਗੁਰੂ ਬਾਬੇ ਨਾਨਕ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੋ ਸਕਦਾ ਗੁਰੂ ਮਹਾਰਾਜ ਕੀ ਕਹਿੰਦੇ ਕਹਿੰਦੇ ਘਾਲ ਖਾਏ ਦਸਾਂ ਨੋਹਾਂ ਦੀ ਕਿਰਤ ਕਮਾਈ ਕਰ ਲੋਕਾਂ ਦੇ ਗਰੀਬਾਂ ਦੇ ਢਿੱਡ ਨਾ ਧੋ ਨਸ਼ੇ ਵੇਚ ਵੇਚ ਕੇ ਗਰੀਬਾਂ ਦੇ ਪੁੱਤ ਨਾ ਮਾਰ ਕਿ ਜਿਹੜੇ ਤੂੰ ਲਿਆ ਕੇ ਮੇਰੀ ਗੋਲਕ ਵਿੱਚ ਪਾਉਣਾ ਤੇਰੇ ਪ੍ਰਵਾਨ ਨਹੀਂ ਹੋਣੇ ਮਹਾਰਾਜ ਕੀ ਕਹਿੰਦੇ ਕਹਿੰਦੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਦਸਾਂ ਨੋਹਾਂ ਦੀ ਕਿਰਤ ਕਰ ਹਾਂ ਉਹਦੇ ਵਿੱਚੋਂ ਤੇਰੇ ਗੁਆਂਢ ਦੇ ਵਿੱਚ ਕੋਈ ਗਰੀਬ ਵਸਦਾ ਨਾ ਉਸ ਬੱਚੇ ਨੂੰ ਕਿਤਾਬਾਂ ਲੈ ਦੇ ਵਰਦੀ ਲੈ ਦੇ ਸਕੂਲ ਵਾਸਤੇ ਤੇ ਰੱਬ ਖੁਸ਼ ਹੋ ਜਾਣਾ ਐਸੇ ਦੀਨ ਦਿਆਲ ਸਤਿਗੁਰੂ ਇਸ ਦੁਨੀਆਂ ਦੇ ਉੱਤੇ ਆਏ ਮੈਂ ਕਹਿੰਦਾ ਆਪਾਂ ਗੁਰੂ ਕੇ ਸਿੱਖ ਅਖਵਾਉਣ ਵਾਲੇ ਮਾਣ ਕਰਦੇ ਹਾਂ ਨਾ ਵੀ ਗੁਰੂ ਨਾਨਕ ਸਾਡਾ ਮਾਣ ਕਰਦੇ ਹਾਂ ਪਰ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ ਤਾਂ ਆਪਾਂ ਆਪਣੀ ਵੈਲਿਊ ਜੀਰੋ ਰਹਿ ਜਾਂਦੀ ਹੈ ਜੀਰੋ ਕੋਈ ਖਾਸ ਨਹੀਂ ਆਪਾਂ ਸਿੱਖ ਹੋ ਕੇ ਹਲੇ ਗੁਰੂ ਨਾਨਕ ਨੂੰ ਪਛਾਣ ਨਾ ਸਕੇ ਤੇ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਲੀ ਦਾਈ ਦੌਲਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਅੱਛ ਅੱਛ ਉੱਠਦੀ ਹੈ ਪਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਦੇ ਵਿੱਚ ਇੱਕ ਨਵਾਂ ਜੀ ਆਉਣ ਵਾਲਾ ਹੈ ਤੇ ਪਿਤਾ ਕਾਲੂ ਇਸ ਇੱਕ ਘਰ ਦੇ ਵਿੱਚ ਸੇਵਾਦਾਰ ਨੀ ਔਰ ਸਾਡਾ ਸਮਾਜ ਉਹਨਾਂ ਨੂੰ ਦਾਈਆਂ ਆਖਿਆ ਕਰਦਾ ਸੀ ਅੱਜ ਦੇ ਬੱਚਿਆਂ ਨੂੰ ਨਹੀਂ ਦਾਈ ਦੇ ਬਾਰੇ ਪਤਾ ਕਿਉਂਕਿ ਅੱਜ ਦੇ ਬੱਚਿਆਂ ਦਾ ਬੋਰਨ ਤਕਰੀਬਨ 100% ਹੀ ਕਹਿ ਦਈਏ ਕਿ ਹਸਪਤਾਲਾਂ ਦੇ ਵਿੱਚ ਹੁੰਦਾ ਪਰ ਸਾਡੇ ਸਮਿਆਂ ਦੇ ਵਿੱਚ ਸਾਡੇ ਦਾਦਿਆਂ ਪੜਦਾਦਿਆਂ ਦੇ ਟਾਈਮਾਂ ਦੇ ਵਿੱਚ ਉਦੋਂ ਹਸਪਤਾਲਾਂ ਦੇ ਵਿੱਚ ਡਿਲੀਵਰੀਆਂ ਨਹੀਂ ਸੀ ਹੁੰਦੀਆਂ ਉਦੋਂ ਬੱਚਿਆਂ ਦੇ ਬੋਰਨ ਘਰਾਂ ਦੇ ਵਿੱਚ ਹੁੰਦੇ ਸੀ ਤੇ ਇਹ ਸਾਰਾ ਕੰਮ ਕਰਨ ਵਾਸਤੇ ਘਰਾਂ ਦੇ ਵਿੱਚ ਦਾਈਆਂ ਆਉਂਦੀਆਂ ਹੁੰਦੀਆਂ ਸੀ ਟ੍ਰੇਨਡ ਹੁੰਦੀਆਂ ਸੀ ਬੱਚਿਆਂ ਦਾ ਜਣੇਪਾ ਕਰਵਾਉਣ ਵਾਸਤੇ ਤੇ ਗੁਰੂ ਕੇ ਪਿਆਰ ਵਾਲਿਓ ਇਹ ਜਿਹੜੀਆਂ ਦਾਈਆਂ ਆਮ ਗਰੀਬ ਘਰਾਂ ਦੀਆਂ ਹੁੰਦੀਆਂ ਸੀ ਬਹੁਤੀਆਂ ਪੜ੍ਹੀਆਂ ਲਿਖੀਆਂ ਨਹੀਂ ਸਿਰਫ ਤਜਰਬੇ ਹੁੰਦੇ ਸਨ ਜਣੇਪਾ ਕਰਵਾਉਣ ਦੇ ਇਹਨਾਂ ਦੇ ਕੋਲ ਤੇ ਸਾਹ ਸੰਗਤ ਜੀ ਜਿਸ ਘਰ ਦੇ ਵਿੱਚ ਨਵਾਂ ਜੀ ਆਉਣਾ ਹੁੰਦਾ ਸੀ ਨਾ ਭਾਵ ਕਿਸੇ ਬੱਚੇ ਨੇ ਜਨਮ ਲੈਣਾ ਹੁੰਦਾ ਸੀ ਤੇ ਇਹ ਦਾਈਆਂ ਉਹਨਾਂ ਘਰਾਂ ਦੇ ਵਿੱਚ ਮਹੀਨਾ ਦੋ ਦੋ ਮਹੀਨੇ ਅੱਗੋਂ ਆ ਕੇ ਸੇਵਾ ਦੇ ਵਿੱਚ ਲੱਗ ਜਾਂਦੀਆਂ ਸੀ ਤੇ ਪਿਤਾ ਕਾਲੂ ਜੀ ਦੇ ਘਰ ਦੇ ਵਿੱਚ ਇੱਕ ਬੀਬੀ ਆਉਂਦੀ ਹੈ ਉਹ ਮੁਸਲਮਾਨਣੀ ਹੈ ਜਿਹਦਾ ਨਾਂ ਹੈ ਦੌਲਤਾਂ ਤੇ ਸਮਾਜ ਉਹਨੂੰ ਦਾਈ ਦੌਲਤਾਂ ਆਖਦਾ ਸੀ ਦਾਈ ਦੌਲਤਾਂ ਇਸ ਦਾਈ ਦੌਲਤਾਂ ਨੇ ਗੁਰੂ ਬਾਬੇ ਨਾਨਕ ਦੇ ਪਿਤਾ ਜੀ ਦੇ ਘਰ ਆਉਣਾ ਕਾਲੂ ਜੀ ਦੇ ਕੋਲ ਆਉਣਾ ਤੇ ਕਾਲੂ ਜੀ ਨੇ ਆਖ ਦੇਣਾ ਕਹਿਣਾ ਦੌਲਤਾਂ ਤੂੰ ਖੁਦਾਵੰਦ ਕਰੀਮ ਦੇ ਚਰਨਾਂ 'ਚ ਸਾਡੇ ਵਾਸਤੇ ਅਰਦਾਸ ਕਰੀ ਕਿ ਸਾਡੇ ਘਰ ਦੇ ਵਿੱਚ ਰੱਬ ਚੰਗੀ ਚੀਜ਼ ਦੇ ਦੇਵੇ ਧੀ ਸਾਡੇ ਘਰ ਦੇ ਵਿੱਚ ਹੈ
ਤੇ ਚੰਗੀ ਚੀਜ਼ ਗੁਰੂ ਪਿਆਰਿਓ ਪੁੱਤਾਂ ਨੂੰ ਸਮਝ ਆ ਜਾਂਦਾ, ਧੀਆਂ ਨੂੰ ਥੋੜੋ ਕਿਤੇ। ਪਰ ਹੁਣ ਪਤਾ ਲੱਗਾ ਜਦੋਂ ਸਾਡੇ ਸਮਾਜ ਦੀਆਂ ਧੀਆਂ ਨੇ ਅੱਧੇ ਕੁ ਪੰਜਾਬ ਨੂੰ ਕਨੇਡਾ ਵਿੱਚ ਅਮਰੀਕਾ ਵਿੱਚ ਪਜਾ ਦਿੱਤਾ, ਹੁਣ ਧੀਆਂ ਦੀ ਕਦਰ ਦਾ ਪਤਾ ਲੱਗਾ। ਨਹੀਂ ਨਹੀਂ ਧੀਆਂ ਪੁੱਤਾਂ ਨੂੰ ਵੱਧ ਰਹੇ ਹੁਣ ਕਹਿਣ ਲੱਗੇ ਆ, ਪਹਿਲਾਂ ਨਹੀਂ ਸੀ ਕਹਿੰਦੇ। ਇਹਨੂੰ ਛੀਣੀ ਬਘਿਆੜਨ ਡੈਣ ਆਖਿਆ ਜਾਂਦਾ ਸੀ ਤੇ ਜੰਮਦੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਪਰ ਇਹ ਤੇ ਗੁਰੂ ਨਾਨਕ ਦੀ ਕਿਰਪਾ ਹੋਈ ਹੈ ਨਾ, ਜਿਹਨਾਂ ਨੇ ਆਖਿਆ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਦਾਈ ਦੌਲਤਾਂ ਘਰ ਦੇ ਵਿੱਚ ਆਉਂਦੀ ਹੈ ਤੇ ਸਤਿਗੁਰਾਂ ਦਾ ਜਣੇਪਾ ਜਦੋਂ ਹੁੰਦਾ ਹੈ ਨਾ ਗੁਰੂ ਪਿਆਰਿਓ, ਜਦੋਂ ਉਹ ਵਕਤ ਆਉਂਦਾ ਹੈ ਜਦੋਂ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਸੀ, ਇੱਕ ਸੀਪਰੇਟ ਕਮਰੇ ਦੇ ਵਿੱਚ ਮਾਤਾ ਤ੍ਰਿਪਤਾ ਜੀ ਤੇ ਦਾਈ ਦੌਲਤਾਂ ਜੀ ਚਲੀਆਂ ਜਾਂਦੀਆਂ, ਤੇ ਮਗਰ ਪਿਤਾ ਕਾਲੂ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਨਾ ਵਿਹੜੇ ਵਿੱਚ ਬੈਠ ਕੇ ਉਡੀਕ ਕਰਦਾ ਹੈ ਕਿ ਕਦੋਂ ਅੰਦਰੋਂ ਕੁੰਡਾ ਖੁੱਲੇ ਤੇ ਦਾਈ ਦੌਲਤਾਂ ਸਾਨੂੰ ਕੋਈ ਚੰਗੀ ਖਬਰ ਦੇਵੇ, ਆਖੇ ਕਿ ਪਟਵਾਰੀ ਸਾਹਿਬ ਤੈਨੂੰ ਵਧਾਈ ਹੋਵੇ ਤੇਰੇ ਘਰ ਦੇ ਵਿੱਚ ਪੁੱਤ ਜੰਮਿਆ ਤੇ ਮੈਂ ਉਹਦੀਆਂ ਰਹਿਮਤਾਂ ਦੇ ਨਾਲ ਝੋਲੀਆਂ ਭਰਾਂ, ਮੈਂ ਉਹਨੂੰ ਬਹੁਤ ਸਾਰਾ ਧਨ ਦੇਵਾਂ ਮਾਇਆ ਦੇਵਾਂ। ਗੁਰੂ ਪਿਆਰਿਓ ਅੰਦਰੋਂ ਦਰਵਾਜ਼ਾ ਖੁੱਲ੍ਹਾ ਤੇ ਦਾਈ ਦੌਲਤਾਂ ਆਈ ਹੈ। ਪਿਤਾ ਕਾਲੂ ਜੀ ਦਾਈ ਦੌਲਤਾਂ ਨੂੰ ਕੀ ਕਹਿੰਦੇ ਨੇ, ਅੱਗਿਓਂ ਦਾਈ ਦੌਲਤਾਂ ਕੀ ਜਵਾਬ ਦਿੰਦੀ ਹੈ ਢਾਡੀ ਜਿੱਤਾ, ਉਸ ਕਵਿੜੇ ਦੀਆਂ ਸਤਰਾਂ ਨੂੰ ਤੁਹਾਡੇ ਨਾਲ ਇਉਂ ਕਹਿੰਦਾ।

ਨਜ਼ਰਾਂ ਇਹਨੂੰ ਲੱਗਣ ਨਾ ਨਜ਼ਰਾਂ ਇਹਨੂੰ ਰੱਬ ਦੀਆਂ ਅੱਖਾਂ ਨੇ ਇਹੋ ਜਿਹਾ ਲਾਲ ਨੀ ਤੱਕਿਆ ਮੇਰੀਆਂ।

ਦਾਈ ਦੌਲਤਾਂ ਇੱਕ ਗਰੀਬਣੀ ਔਰਤ ਤੇ ਦੂਸਰੇ ਪਾਸੇ ਪਟਵਾਰੀ ਸਾਹਿਬ ਇਲਾਕੇ ਦੀ ਬੜੀ ਚੰਗੀ ਸ਼ਖਸੀਅਤ ਮਾਇਆ ਵਾਲਾ ਪੈਸੇ ਵਾਲੇ। ਕਿਉਂਕਿ ਗੁਰੂ ਪਿਆਰਿਓ ਉਸ ਵੇਲੇ ਦੇ ਹਾਕਮ ਰਾਏ ਬੁਲਾਰ ਜੀ ਦੇ ਵੱਡੇ ਪਟਵਾਰੀ ਸਨ, ਮਾਲ ਮਹਿਕਮੇ ਨਾਲ ਸੰਬੰਧ ਰੱਖਦੇ ਸਨ। ਜਿੱਥੇ ਚੰਗੀ ਤਨਖਾਹ ਸੀ ਉੱਥੇ ਪਿਤਾ ਕਾਲੂ ਜੀ ਦੀ ਆਪਣੀ ਜਾਇਦਾਦ ਵੀ ਕਾਫੀ ਸੀ, ਚੰਗੇ ਕਾਰੋਬਾਰੀ ਸਨ। ਘਰ ਦੇ ਵਿੱਚ ਇੱਕ ਧੀ ਹੈ ਤੇ ਸਾਧ ਸੰਗਤ ਜੀ ਵੈਸੇ ਹਰ ਪਰਿਵਾਰ ਚਾਹੁੰਦਾ ਕਿ ਸਾਂਝਾ ਜਿਹਾ ਟੱਬਰ ਹੋਵੇ, ਜੇ ਧੀ ਆ ਤੇ ਪੁੱਤ ਵੀ ਆਵੇ, ਜੇ ਪੁੱਤ ਆ ਤੇ ਧੀ ਵੀ ਆਵੇ, ਇਹ ਸਾਂਝੇ ਟੱਬਰ ਚਾਹੀਦੇ ਨੇ। ਘਰ ਦੇ ਵਿੱਚ ਇੱਕ ਧੀ ਹੈ ਨਾਨਕੀ, 50 ਕੁ ਸਾਲਾਂ ਦੀ ਹੋ ਗਈ ਹੈ। ਘਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਹੈ ਤੇ ਸਾਧ ਸੰਗਤ ਜੀ ਹਰ ਵੇਲੇ ਧਿਆਨ ਜਿਹੜਾ ਵਾਹਿਗੁਰੂ ਵੱਲ ਰਹਿੰਦਾ, ਦਾਤਾ ਕਿਰਪਾ ਕਰੀ ਸਾਡਾ ਪਰਿਵਾਰ ਸਾਂਝਾ ਜਿਹਾ ਬਣ ਜਾਵੇ। ਤੇ ਦਾਈ ਦੌਲਤਾਂ ਨੂੰ ਵੀ ਪਿਤਾ ਕਾਲੂ ਨੇ ਕਹਿਣਾ, ਤੂੰ ਅਰਦਾਸਾਂ ਕਰੀ, ਮੈਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵਾਹਿਗੁਰੂ ਮੇਰੇ ਘਰ ਦੇ ਵਿੱਚ ਪੁੱਤ ਦੀ ਦਾਤ ਬਖਸ਼ਣਗੇ, ਤੂੰ ਜੋ ਮੰਗੇਗੀ ਮੈਂ ਤੈਨੂੰ ਦੇਵਾਂਗਾ, ਤੇਰਾ ਘਰ ਮਾਇਆ ਦੇ ਨਾਲ ਭਰ ਦੇਵਾਂਗਾ। ਗਰੀਬਾਂ ਨੂੰ ਕੀ ਹੁੰਦਾ ਗੁਰੂ ਪਿਆਰਿਓ, ਇਹਨਾਂ ਦੀ ਰੋਜੀ ਰੋਟੀ ਪਤਾ ਕੀ ਹੁੰਦੀ ਸੀ? ਇਹਨਾਂ ਉਹ ਜਿਹੜੀਆਂ ਦਾਈਆਂ ਦੀ ਆਪਾਂ ਗੱਲ ਕਰਦੇ ਹਾਂ ਕਿ ਅਮੀਰ ਪਰਿਵਾਰ, ਕੋਈ ਕੋਈ ਅਮੀਰ ਪਰਿਵਾਰ ਨਵਾਂ ਸੂਟ ਲੈ ਦਿੰਦਾ ਹੁੰਦਾ ਸੀ ਇਹਨਾਂ ਵਿਚਾਰੀਆਂ ਨੂੰ, ਨਹੀਂ ਤਾਂ ਲਾਏ ਹੋਏ ਪੁਰਾਣੇ ਕੱਪੜਿਆਂ ਦੇ ਨਾਲ ਹੀ ਇਹ ਗੁਜ਼ਾਰਾ ਕਰਦੀਆਂ ਸੀ। ਤੇ ਜਿਹੜੇ ਦਰਮਿਆਨੇ ਜਿਹੇ ਪਰਿਵਾਰ ਸੀ ਉਹ ਥਾਲੀ ਦੇ ਵਿੱਚ ਦਾਣੇ ਪਾ ਦਿੰਦੇ ਸੀ, ਜਿਹੜੇ ਅਮੀਰ ਪਰਿਵਾਰ ਉਹ ਪਰਾਤਾਂ ਵਿੱਚ ਭਰ ਕੇ ਦਾਣੇ ਪਾ ਦਿੰਦੇ ਸੀ ਤੇ ਦੋ ਉੱਤੇ ਦਮੜੇ ਰੱਖਦੇ ਨੇ, ਇਹੀ ਉਹਨਾਂ ਗਰੀਬਣੀਆਂ ਦੀ ਰੋਜੀ ਰੋਟੀ ਹੁੰਦੀ ਸੀ। ਤੇ ਦਾਈ ਦੌਲਤਾਂ ਨੇ ਆਖਣਾ, ਪਟਵਾਰੀ ਸਾਹਿਬ ਮੈਂ ਖੁਦਾ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੀ ਰਹਿੰਦੀ ਹਾਂ, ਮੈਂ ਇਕੱਲੀਆਂ ਤੁਹਾਡੀਆਂ ਨਹੀਂ, ਅਸੀਂ ਤੇ ਸਾਰੇ ਸੰਸਾਰ ਦੀਆਂ ਹੀ ਬੇਨਤੀਆਂ ਕਰੀਦੀਆਂ ਕਿ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਚੰਗੀਆਂ ਚੀਜ਼ਾਂ ਦੀ ਦਾਤ ਬਖਸ਼ਣ ਔਰ ਤੁਹਾਨੂੰ ਵੀ ਸਤਿਗੁਰੂ ਪੁੱਤਰ ਦੀ ਦਾਤ ਬਖਸ਼ਣ। ਆਖਿਰ ਉਹ ਸਮਾਂ ਆ ਗਿਆ, ਸਾਰਾ ਪਰਿਵਾਰ ਬਾਹਰ ਮੰਜੇ ਡਾਹ ਕੇ ਵਿਹੜੇ ਦੇ ਵਿੱਚ ਬੈਠਾ ਤੇ ਇੰਤਜ਼ਾਰ ਕਰ ਰਿਹਾ ਕਿ ਕਦੋਂ ਦਾਈ ਦੌਲਤਾਂ ਦਰਵਾਜ਼ਾ ਖੋਲ੍ਹੇ ਤੇ ਪਿਤਾ ਜੀ ਸੋਚਦੇ ਉਹ ਵਧਾਈਆਂ ਦੇਵੇ, ਕਾਲੂ ਜੀ ਪਟਵਾਰੀ ਸਾਹਿਬ ਤੁਹਾਨੂੰ ਵਧਾਈਆਂ ਹੋਣ, ਤੁਹਾਡੇ ਘਰ ਦੇ ਵਿੱਚ ਲਾਲ ਪੈਦਾ ਹੋਇਆ ਔਰ ਅਸੀਂ ਸਵਾ ਵਧਾਈਆਂ ਦਾ ਜਵਾਬ ਦੇ ਕੇ ਤੇ ਦਾਈ ਦੌਲਤਾਂ ਦੀ ਮਨੋਕਾਮਨਾਵਾਂ ਸਾਰੀਆਂ ਪੂਰੀਆਂ ਕਰਨ ਦਾ ਯਤਨ ਕਰਾਂਗੇ। ਕੁੰਡਾ ਖੋਲਿਆ, ਬੇਸਬਰੀ ਜਿਸ ਇੰਤਜ਼ਾਰ ਦੇ ਵਿੱਚ ਸਨ ਇਹ ਸਾਰਾ ਪਰਿਵਾਰ, ਉਹ ਬੇਸਬਰੀ ਦੀਆਂ ਘੜੀਆਂ ਖਤਮ ਹੋਈਆਂ ਜਦੋਂ ਦਰਵਾਜ਼ਾ ਖੁੱਲ੍ਹਾ ਤੇ ਦਾਈ ਦੌਲਤਾਂ ਦੇ ਚਿਹਰੇ ਦੇ ਉੱਤੇ ਨੂਰ ਸੀ ਜਿਹੜਾ ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ ਸੀ। ਤੇ ਸਾਧ ਸੰਗਤ ਜੀ ਫਿਰ ਪਰਿਵਾਰ ਨੇੜੇ ਆਇਆ, ਆਖਿਆ ਦੌਲਤਾਂ ਕੀ ਖੁਸ਼ ਖਬਰਾਂ ਦਿੰਦੀਆਂ? ਤੇ ਦਾਈ ਦੌਲਤਾਂ ਨੇ ਆਖਿਆ, ਕਹਿੰਦੇ ਪਟਵਾਰੀ ਸਾਹਿਬ ਉਸ ਵਾਹਿਗੁਰੂ ਖੁਦਾ ਨੇ ਅੱਲਾ ਨੇ ਤੇਰੀ ਸੁਣ ਲਈ ਹੈ, ਤੇਰੇ ਘਰ ਦੇ ਵਿੱਚ ਪੁੱਤ ਪੈਦਾ ਹੋਇਆ। ਪਟਵਾਰੀ ਸਾਹਿਬ ਏਦਾਂ ਦਾ ਪੁੱਤ, ਏਦਾਂ ਦਾ ਬੱਚਾ ਅਸੀਂ ਪਹਿਲਾਂ ਕਦੀ ਨਹੀਂ ਮੈਂ ਦੇਖਿਆ, ਮੇਰੇ ਇਹਨਾਂ ਹੱਥਾਂ ਦੇ ਵਿੱਚ ਹਜ਼ਾਰਾਂ ਬੱਚਿਆਂ ਨੇ ਜਨਮ ਲਿਆ ਪਰ ਜਿੱਦਾਂ ਦਾ ਤੇਰਾ ਲਾਲ ਹੈ ਨਾ, ਜਿੱਦਾਂ ਦਾ ਤੇਰਾ ਬੱਚਾ, ਏਦਾਂ ਦਾ ਅੱਜ ਤੱਕ ਕਦੀ ਮੈਂ ਨਹੀਂ ਤੱਕਿਆ। ਔਰ ਜਦੋਂ ਬੱਚਾ ਜਨਮ ਲੈਂਦਾ ਉਹ ਰੋਂਦਾ, ਪਰ ਤੇਰੇ ਬੱਚੇ ਨੇ, ਤੇਰੇ ਲਾਲ ਨੇ ਜਦੋਂ ਜਨਮ ਲਿਆ ਉਹ ਮੁਸਕਰਾਇਆ ਸੀ, ਹੱਸਿਆ ਸੀ, ਸਿਆਣਿਆਂ ਵਾਂਗ ਖਿੜਕੜਾ ਕੇ ਹੱਸਿਆ ਸੀ। ਤੇ ਪਿਤਾ ਕਾਲੂ ਜੀ ਮਨ ਵਿੱਚ ਆਇਆ ਕਿ ਗਰੀਬਣੀ ਹੈ, ਵਡਿਆਈ ਕਰਦੀ ਹੈ, ਸਾਡੀ ਅਮੀਰੀ ਬਾਰੇ ਪਤਾ ਹੈ, ਵਡਿਆਈ ਕਰਦੀ ਹੈ ਮੇਰੇ ਲਾਲ ਦੀ, ਔਰ ਇਹਨਾਂ ਮੈਂ ਵਾਅਦਾ ਵੀ ਕਰ ਚੁੱਕਾ ਕਿ ਦੌਲਤਾਂ ਜਦੋਂ ਮੇਰੇ ਘਰ ਦੇ ਵਿੱਚ ਕੋਈ ਲਾਲ ਪੈਦਾ ਹੋਵੇਗਾ ਜੋ ਮੰਗੇਗੀ ਮੈਂ ਤੈਨੂੰ ਦੇਵਾਂਗਾ। ਔਰ ਅੱਜ ਮੇਰੇ ਬੱਚੇ ਦੀ ਵਡਿਆਈ ਕਰਕੇ ਹੁਣ ਜ਼ਿਆਦਾ ਮੰਗਣਾ ਚਾਹੁੰਦੀ ਹੋਣੀ ਹੈ, ਆਖ ਦਿੱਤਾ ਪਟਵਾਰੀ ਸਾਹਿਬ ਨੇ। ਦੌਲਤਾਂ ਕੀ ਮੰਗਦੀ ਹੈ ਦੱਸ, ਅੱਜ ਜੋ ਮੰਗੇਗੀ ਉਹ ਮਿਲ ਜਾਵੇਗਾ। ਤੇ ਦਾਈ ਦੌਲਤਾਂ ਸਬਰ ਵਾਲੀ, ਜਿਹਨੇ ਸਤਿਗੁਰਾਂ ਦੇ ਦਰਸ਼ਨ ਦਦਾਰੇ ਕੀਤੇ, ਇੱਕੋ ਵਾਰ ਕੀਤੇ, ਪਹਿਲੀ ਵਾਰ ਤੱਕਿਆ ਤੇ ਬੜਾ ਵੱਡਾ ਜਿਗਰਾ ਕਰਕੇ ਆਖ ਦਿੱਤਾ, ਵੇ ਪਟਵਾਰੀਆ, ਲੋਕਾਂ ਦੀਆਂ ਜ਼ਮੀਨਾਂ ਗਜਾਂ ਨਾਲ ਰੱਸੀਆਂ ਨਾਲ ਨਾਪਣ ਵਾਲਿਆ, ਤੂੰ ਮੈਨੂੰ ਕੀ ਦੇ ਸਕਦਾ ਹੈ? ਤੇਰੇ ਪੁੱਤਰ ਦੇ ਦਰਸ਼ਨ ਦਦਾਰੇ ਕਰਕੇ ਅੱਜ ਮੇਰੀ ਦੁਨੀਆਂ ਦੀ ਸਾਰੀ ਭੁੱਖ ਲੈ ਗਈ ਹੈ, ਅੱਜ ਤੋਂ ਬਾਅਦ ਮੈਂ ਮੰਗਣਾ ਛੱਡ ਦਿੱਤਾ, ਤੇਰੇ ਪੁੱਤ ਨੇ ਮੈਨੂੰ ਸਬਰੀ ਇੰਨਾ ਕੁ ਬਖਸ਼ ਦਿੱਤਾ।
ਗੁਰੂ ਪਿਆਰਿਓ ਇਹ ਮੰਨਣਾ ਪਵੇਗਾ ਨਾ ਕਿ ਦਾਈ ਦੌਲਤਾਂ ਇੱਕ ਮੁਸਲਮਾਨਣੀ ਸੀ, ਉਹਨੇ ਸਤਿਗੁਰਾਂ ਦੇ ਦਰਸ਼ਨ ਦਦਾਰੇ ਕੀਤੇ, ਉਹਦੀ ਸਬਰ ਉਹ ਸਬਰ ਦੇ ਨਾਲ ਭਰ ਗਈ, ਉਹਦੀਆਂ ਭੁੱਖਾਂ ਸਾਰੀਆਂ ਖਤਮ ਹੋ ਗਈਆਂ। ਅੱਜ ਅਸੀਂ ਸਿੱਖ ਹੋ ਕੇ ਇੰਨੇ ਬੇਸਬਰੇ ਤੇ ਨਾ ਸ਼ੁਕਰੇ ਹੋਏ ਫਿਰਦੇ ਹਾਂ। ਗੁਰੂ ਪਿਆਰਿਓ ਸਾਡੇ ਵਰਗਾ ਕੋਈ ਬੇਸਬਰਾ ਹੋ ਸਕਦਾ ਹੈ? ਘਰ ਦੇ ਵਿੱਚ, ਮੁਹੱਲੇ ਵਿੱਚ ਕੋਈ ਆਂਢ ਗੁਆਂਢ ਕੋਈ ਨਵੀਂ ਚੀਜ਼ ਲੈ ਕੇ ਆਇਆ ਹੋਵੇ, ਨਵੀਂ ਗੱਡੀ ਲੈ ਕੇ ਆਇਆ ਹੋਵੇ, ਤੇ ਗੁਰੂ ਪਿਆਰਿਓ ਅਸੀਂ ਇੰਨੇ ਬੇਸਬਰੇ ਆ ਨਾ, ਬਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਨ ਦੀ ਬਜਾਏ ਉਹਦਾ ਬੁਰਾ ਤੱਕਣ ਲੱਗ ਪੈਂਦੇ ਹਾਂ ਵੀ ਇਹਨਾਂ ਦਾ ਕਦੋਂ ਐਕਸੀਡੈਂਟ ਹੋਊਗਾ, ਇਹਦਾ ਕਦੋਂ ਨੁਕਸਾਨ ਹੋਵੇਗਾ। ਹੈਂ, ਸਾਡੇ ਸਾਹਮਣੇ ਲਿਆ ਕੇ ਨਵੀਂ ਗੱਡੀ ਖੜੀ ਕਰ ਦਿੱਤੀ ਹੈ। ਗੁਰੂ ਪਿਆਰਿਓ, ਇਹ ਆਉਂਦੇ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਭਲਾ ਮੰਗਣ ਵਾਸਤੇ। ਆਖੀਦਾ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਲਾ ਮੰਗਣ ਵਾਲੇ ਵੈਸੇ ਵਿਰਲੇ ਹੁੰਦੇ ਆ, ਵਾਹਿਗੁਰੂ ਕਿਰਪਾ ਕਰੇ ਤੁਸੀਂ ਸਾਰੇ ਭਲਾ ਮੰਗਣ ਵਾਲੇ ਹੋਵੋ, ਨਹੀਂ ਤਾਂ ਅੱਜ ਦੇ ਜ਼ਮਾਨੇ ਵਿੱਚ ਭਲਾ ਨਹੀਂ ਬੁਰਾ ਮੰਗਣ ਵਾਲੇ ਜ਼ਿਆਦੇ ਆਪਾਂ। ਉਹ ਦਾਈ ਦੌਲਤਾਂ ਜਿਹਦੀ ਆਪਾਂ ਮੈਂ ਗੱਲ ਕਰਦਾ ਹੈ ਨਾ, ਗੁਰੂ ਪਿਆਰਿਓ ਇੱਕ ਮੁਸਲਮਾਨਣੀ ਹੋ ਕੇ ਉਹਨੇ ਗੁਰੂ ਨਾਨਕ ਦੀ ਪਰਖ ਕਰ ਲਈ, ਪਰ ਆਪਾਂ ਸਿੱਖ ਹੋ ਕੇ ਅਜੇ ਤੱਕ ਗੁਰੂ ਨੂੰ ਪਹਿਚਾਣ ਨਾ ਸਕੇ। ਇੱਕ ਮੁਸਲਮਾਨ ਹੈ ਰਾਏ ਬੁਲਾਰ, ਇੱਥੇ ਦਾ ਹਾਕਮ, ਤਲਵੰਡੀ ਦਾ ਹਾਕਮ, ਉਹ ਗੁਰੂ ਨਾਨਕ ਦੇ ਦਰਸ਼ਨ ਕਰਦਾ ਹੈ, ਤੇ ਗੁਰੂ ਪਿਆਰਿਓ ਉਹ ਪਟਵਾਰੀ ਜੀ ਨੂੰ ਆਖਿਆ ਕਰਦਾ ਸੀ, ਪਿਤਾ ਕਾਲੂ ਜੀ ਨੂੰ ਆਖ ਦੇਣਾ, ਕਹਿਣਾ ਕਾਲੂ ਤੂੰ ਨਾਨਕ ਨੂੰ ਆਪਣਾ ਪੁੱਤਰ ਹੀ ਨਾ ਸਮਝਿਆ ਕਰ, ਕਿਤੇ ਮੇਰੀਆਂ ਨਜ਼ਰਾਂ ਨਾਲ ਦੇਖੀ, ਇਹਨਾਂ ਨਜ਼ਰਾਂ ਦੇ ਨਾਲ ਤੱਕੀ, ਤੇਰੇ ਪੁੱਤ ਦੇ ਵਿੱਚੋਂ ਮੈਨੂੰ ਮੇਰਾ ਖੁਦਾ ਨਜ਼ਰ ਆਉਂਦਾ ਹੈ। ਮੁਸਲਮਾਨ ਸੀ, ਮੁਸਲਮਾਨਾਂ ਨੇ ਪਹਿਚਾਣ ਲਿਆ। ਬਾਬਾ ਮਰਦਾਨਾ ਜੀ ਕੌਣ ਸਨ? ਭਾਈ ਮਰਦਾਨਾ ਜੀ ਮੁਸਲਮਾਨ ਸੀ, ਇਹਨਾਂ ਮੁਸਲਮਾਨਾਂ ਨੇ ਪਹਿਚਾਣ ਲਿਆ। ਦਾਈ ਦੌਲਤਾਂ ਨੇ, ਰਾਏ ਬੁਲਾਰ ਨੇ ਔਰ ਮਰਦਾਨਾ ਜੀ ਨੇ, ਇਹਨਾਂ ਨੇ ਪਹਿਚਾਣ ਲਿਆ। ਅਸੀਂ ਮੱਥੇ ਟੇਕਣ ਜੋਗੇ ਰਹਿ ਗਏ ਗੁਰੂ ਪਿਆਰਿਓ, ਅਸੀਂ ਪਹਿਚਾਣ ਨਾ ਸਕਿਆ। ਜੇ ਪਹਿਚਾਣਿਆ ਹੁੰਦਾ ਤੇ ਸਾਡੀ ਸਿੱਖ ਕੌਮ ਦੀ ਦੁਰਦਸ਼ਾ ਆ ਨਾ ਹੁੰਦੀ। ਅੱਜ ਹਰ ਪਿੰਡ ਦੇ ਵਿੱਚ 10-10 ਕਬਰਾਂ ਨਾ ਬਣੀਆਂ ਹੁੰਦੀਆਂ, ਔਰ ਪੀਰਾਂ ਫਕੀਰਾਂ ਦੇ ਮੇਲੇ ਸਿੱਖਾਂ ਦੇ ਪਿੰਡਾਂ ਦੇ ਵਿੱਚ ਨਾ ਲੱਗਦੇ, ਔਰ ਉੱਥੇ ਗਾਤਰਿਆਂ ਵਾਲੇ ਪ੍ਰਬੰਧਕ ਕਮੇਟੀਆਂ ਦੇ ਵਿੱਚ, ਮੁਸਲਮਾਨਾਂ ਦੀਆਂ ਕਮੇਟੀਆਂ ਦੇ ਵਿੱਚ ਗਾਤਰਿਆਂ ਵਾਲੇ ਉੱਥੇ ਪ੍ਰਬੰਧਕ ਨਾ ਹੁੰਦੇ, ਕਿਉਂਕਿ ਸਾਨੂੰ ਆਪਣੇ ਗੁਰੂ ਦੀ ਪਹਿਚਾਣ ਹੀ ਨਾ ਆਈ। ਪਹਿਚਾਣੀਏ ਗੁਰੂ ਪਿਆਰਿਓ, ਜਿੱਦਾਂ ਦਾ ਗੁਰੂ ਤੁਹਾਡੇ ਕੋਲ ਹੈ ਨਾ, ਦੁਨੀਆਂ ਦੇ ਉੱਤੇ ਕਿਸੇ ਦੇ ਕੋਲ ਨਹੀਂ ਹੈ। ਮਾਣ ਕਰੋ, ਸਿੱਖ ਫਖਰ ਕਰਨ ਕਿ ਸਾਡਾ ਗੁਰੂ ਸਭ ਤੋਂ ਵੱਡਾ। ਆਪਾਂ ਗੱਲ ਕਰਦੇ ਸੀ, ਕੱਲ ਵੀ ਕੀਤੀ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਇਹਦਾ ਮਤਲਬ ਨਾਨਕ ਸਾਰਿਆਂ ਤੋਂ ਵੱਡਾ। ਤੇ ਗੁਰੂ ਪਿਆਰਿਓ, ਜਿਹਨਾਂ ਦਾ ਗੁਰੂ ਏਡਾ ਵੱਡਾ ਸਮਰੱਥ ਗੁਰੂ ਹੋਵੇ, ਤੇ ਉਹ ਦੁਨੀਆਂ ਦੇ ਇਹੋ ਜਿਹੇ ਪਖੰਡੀਆਂ ਤੇ ਦੱਬੀਆਂ ਭੇਖੀਆਂ ਤੇ ਬਲਾਤਕਾਰੀਆਂ ਦੇ ਡੇਰਿਆਂ ਦੇ ਉੱਤੇ ਜਾ ਕੇ ਆਪਣੇ ਸ਼ੋਸ਼ਣ ਕਰਵਾਉਣ, ਇਦੋਂ ਫੇ ਬਦਕਿਸਮਤ ਕੌਮ ਕਿਹੜੀ ਹੋ ਸਕਦੀ ਆ ਜਿਹਨਾਂ ਦੇ ਵਿੱਚੋਂ ਅਸੀਂ ਵੀ ਆਉਂਦੇ ਹਾਂ। ਵਾਹਿਗੁਰੂ ਭਲਾ ਕਰੇ, ਸਾਨੂੰ ਸੱਚੇ ਸਤਿਗੁਰ ਸਮਤ ਬਖਸ਼ਣ। ਦਾਈ ਦੌਲਤਾਂ ਸਬਰ ਦੇ ਨਾਲ ਭਰ ਗਈ। ਉਸ ਤੋਂ ਬਾਅਦ ਗੁਰੂ ਬਾਬਾ ਜੀ ਨੂੰ ਜਦੋਂ ਵੱਡੇ ਹੋਏ ਨੇ, ਵੱਡੇ ਹੋਏ 4-5 ਸਾਲ ਦੇ ਹੋਏ, ਔਰ ਸਮੇਂ ਦੇ ਰਿਵਾਜ ਮੁਤਾਬਕ ਸਤਸੰਗ ਜੀ ਪੜ੍ਹਨ ਵਾਸਤੇ ਭੇਜਿਆ ਗਿਆ ਔਰ ਸਾਰੀ ਵਿੱਦਿਆ, ਦੁਨਿਆਵੀ ਵਿੱਦਿਆ ਹਾਸਲ ਕਰ ਲਈ। ਪਹਿਲਾਂ ਗੋਪਾਲ ਪਾਂਧੇ ਜੀ ਦੇ ਪਾਸ ਭੇਜਿਆ, ਫਿਰ ਕੁੱਤਮ ਦੀਨ ਦੇ ਪਾਸ ਭੇਜਿਆ, ਔਰ ਹਰ ਤਰ੍ਹਾਂ ਦੀ ਵਿੱਦਿਆ ਸੱਚੇ ਸਤਿਗੁਰਾਂ ਨੇ ਹਾਸਲ ਕੀਤੀ। ਤੇ ਜਦੋਂ 10-11 ਸਾਲ ਦੇ ਹੋਏ ਨਾ, ਤੇ ਰਿਵਾਜ ਮੁਤਾਬਕ ਪਿਤਾ ਕਾਲੂ ਨੇ ਆਪਣੇ ਘਰ ਦੇ ਵਿੱਚ ਇਕੱਠ ਕੀਤਾ, ਰਿਸ਼ਤੇਦਾਰ ਇਕੱਠੇ ਕੀਤੇ ਵੀ ਅੱਜ ਆਪਣੇ ਪੁੱਤ ਨੂੰ ਆਪਣੇ ਰਸਮਾਂ ਦੁਆਰਾ, ਧਾਰਮਿਕ ਰਸਮ ਦੁਆਰਾ ਆਪਣੇ ਪੁੱਤ ਨੂੰ ਹਿੰਦੂ ਧਰਮ ਦੇ ਵਿੱਚ ਪ੍ਰਵੇਸ਼ ਕਰਾਉਣਾ। ਉਹ ਧਾਰਮਿਕ ਮਰਿਆਦਾ ਕੀ ਸੀ? ਗਲ ਦੇ ਵਿੱਚ ਜਨੇਊ ਪਾਉਣਾ ਸੀ। ਹੁਣ ਗੁਰੂ ਪਿਆਰਿਓ ਜਨੇਊ ਵੰਡੀਆਂ ਪਾ ਰਿਹਾ ਸੀ, ਗੁਰੂ ਬਾਬੇ ਨਾਨਕ ਨੇ ਇਹੋ ਜਿਹਾ ਵੰਡੀਆਂ ਪਾਉਣ ਵਾਲੇ ਜਨੇਊ ਦਾ ਵਿਰੋਧ ਕੀਤਾ ਸੀ। ਪੰਡਿਤ ਜਿਹੜਾ ਬ੍ਰਾਹਮਣ ਸੀ, ਉਹ 8 ਸਾਲ ਦੀ ਉਮਰ ਦੇ ਵਿੱਚ ਬਸੰਤ ਦੀ ਰੁੱਤੇ ਜਨੇਊ ਪਾਉਂਦਾ ਸੀ, ਵੀ ਜਨੇਊ ਧਾਰਨ ਦਾ ਤਰੀਕਾ, ਔਰ ਇਹਦਾ ਜਨੇਊ ਵੱਖਰੀ ਤਰ੍ਹਾਂ ਦਾ ਸੀ। ਖੱਤਰੀ ਦਾ ਜਨੇਊ, ਖੱਤਰੀ ਜਿਹੜਾ ਸੀ ਉਹ 8-10 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਉਂਦਾ ਸੀ, ਤੇ 11 ਸਾਲ ਤੋਂ ਬਾਅਦ ਜਿਹੜਾ ਵੈਸ ਸੀ ਉਹਦੀ ਵਾਰੀ ਆਉਂਦੀ ਸੀ ਵੀ ਹੁਣ ਤੂੰ ਜਨੇਊ ਪਾ ਸਕਦਾ, ਤੇ ਸ਼ੂਦਰ ਵਾਸਤੇ ਜਨੇਊ ਬਣਿਆ ਹੀ ਨਹੀਂ ਸੀ।
ਵੰਡੀਆਂ ਪਾਉਣ ਵਾਲੇ ਇਸ ਸ਼ੂਦਰ ਨੂੰ ਗੁਰੂ ਮਹਾਰਾਜ ਕਿਵੇਂ ਪਹਿਨਣ ਤੋਂ ਇਨਕਾਰ ਕਰਦੇ ਨੇ, ਘਰ ਦੇ ਵਿੱਚ ਇਕੱਠ ਕੀਤਾ ਹੋਇਆ। ਪੰਡਿਤ ਹਰਦਿਆਲ ਜੀ ਪ੍ਰੋਤ ਸਨ ਇਲਾਕੇ ਦੇ, ਬੜਾ ਮਾਨ ਸਨਮਾਨ ਸੀ ਉਹਨਾਂ ਦਾ, ਉਹਨਾਂ ਨੂੰ ਬੁਲਾਇਆ ਗਿਆ ਔਰ ਘਰ ਦੇ ਵਿੱਚ ਅਗਨੀ ਬਾਲੀ ਹੋਈ ਹੈ ਔਰ ਅਗਨੀ ਦੇ ਵਿੱਚ ਧੂਪ ਪਾਉਂਦੇ ਪੰਡਿਤ ਜੀ ਤੇ ਨਾਲ ਮੰਤਰ ਪੜ ਰਹੇ ਨੇ। ਗੁਰੂ ਬਾਬੇ ਨਾਨਕ ਦੇ ਚਿੱਟੇ ਕੱਪੜੇ ਪਾ ਕੇ ਤੇ ਨੇੜੇ ਬਾਲਿਆ ਹੋਇਆ ਤੇ ਸਾਰਿਆਂ ਦੀਆਂ ਨਿਗਾਹ ਗੱਡੀਆਂ ਹੋਈਆਂ ਸੀ ਬਾਬੇ ਨਾਨਕ ਦੇ ਉੱਤੇ। ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ ਆਏ ਹੋਏ ਸੀ ਨਾ, ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਪੰਡਿਤ ਜੀ ਕਦੋਂ ਆਪਣੇ ਇਹ ਪੂਜਾ ਪਾਠ ਖਤਮ ਹੋਣ ਤੋਂ ਬਾਅਦ ਨਾਨਕ ਜੀ ਦੇ ਗਲ ਦੇ ਵਿੱਚ ਜੰਜੂ ਪਾਉਣਗੇ, ਜਨੇਊ ਪਾਉਣਗੇ ਤੇ ਅਸੀਂ ਸਾਰੇ ਜਾਣੇ ਉੱਠ ਕੇ ਪਿਤਾ ਕਾਲੂ ਜੀ ਨੂੰ ਵਧਾਈਆਂ ਦੇਵਾਂਗੇ। ਪਰ ਏਦਾਂ ਹੋਇਆ ਹੀ ਨਹੀਂ। ਹੁਣ ਪੰਡਿਤ ਜੀ ਗਲ ਦੇ ਵਿੱਚ ਜਨੇਊ ਪਾਉਣ ਲੱਗੇ, ਆਪਣੀ ਸਾਰੀ ਧਾਰਮਿਕ ਮਰਿਆਦਾ ਨੂੰ ਖਤਮ ਕਰਕੇ ਜਦੋਂ ਬਾਬੇ ਨਾਨਕ ਧੂ ਕੇ ਬਾਂਹ ਤੋਂ ਫੜ ਕੇ ਨੇੜੇ ਕੀਤਾ ਨਾ, ਗੁਰੂ ਬਾਬਾ ਨਾਨਕ ਜੀ ਬੜੇ ਟਕਾ ਦੇ ਨਾਲ ਦੇਖ ਰਹੇ ਨੇ ਤੇ ਗੁਰੂ ਪਿਆਰੇ ਹੁਣ ਜੰਜੂ ਪਾਉਣ ਲੱਗੇ ਨੇ ਤੇ ਗੁਰੂ ਬਾਬਾ ਨਾਨਕ ਪੇ ਇੱਕ ਵੱਖਰੇ ਜਿਹੇ ਤਰ੍ਹਾਂ ਦੇ ਜੰਜੂ ਦੀ ਕਿਵੇਂ ਮੰਗ ਕਰਦੇ ਨੇ, ਤੁਹਾਡੀ ਜੱਤਾ ਇਉਂ ਕਹਿੰਦੀ।

0: ਪੜ੍ਹ ਕੇ ਵਿਵੇਦ ਬਹੁਤੇ ਸੱਚੋ ਵਾਂਝਿਆ
1: ਜਿਹੜੇ ਕਹਿੰਦੇ ਕਿਸੇ ਰੋਂਦੇ ਨੂੰ ਬਰਾਉਣਾ ਨੀ ਜਿਹੜੇ ਕਹਿੰਦੇ ਕਿਸੇ ਰੋਂਦੇ

ਝੂਠਾ ਇਹ ਜਨੇਊ ਪੰਡ ਤਾਂ ਮੈਂ ਪਾਉਣਾ ਨਹੀਂ। ਗੁਰੂ ਪਿਆਰਿਓ, ਉਸ ਵੇਲੇ ਦੇ ਧਾਰਮਿਕ ਆਗੂ ਨੂੰ ਗੁਰੂ ਬਾਬਾ ਨਾਨਕ ਉਹਦੇ ਮੂੰਹ ਤੇ ਕਹਿ ਦੇਵੇ ਵੀ ਆਹ ਜਿਹੜਾ ਤੇਰਾ ਜੰਜੂ ਆ ਨਾ, ਇਹ ਚੱਕੀ ਫਿਰਦਾ, ਇਹ ਮੈਂ ਨਹੀਂ ਪਾਉਣਾ, ਇਹ ਝੂਠਾ, ਉੱਤੇ ਕੀ ਬੀਤਦੀ ਹੋਵੇਗੀ। ਹੁਣ ਗੁਰੂ ਪਿਆਰਿਓ, ਆਪਾਂ ਗੁਰੂ ਕੇ ਸਿੱਖ ਹਾਂ, ਜਦੋਂ ਕਿਤੇ ਸਾਨੂੰ ਕੋਈ ਕਹਿ ਦਿੰਦਾ ਤੁਸੀਂ ਝੂਠੇ ਗਾਤਰੇ ਪਾਈ ਫਿਰਦੇ ਹੋ, ਇਹਨਾਂ ਦਾ ਪਾਉਣ ਦਾ ਕੀ ਫਾਇਦਾ, ਉਦੋਂ ਸਾਡੇ ਉੱਤੇ ਕੀ ਬੀਤਦੀ ਹੈ? ਜੋ ਸਾਡੇ ਤੇ ਬੀਤਦੀ ਬਸ ਉਹੋ ਹੀ ਪੰਡਿਤ ਦੇ ਬੀਤੀ ਹੋਣੀ ਹੈ। ਗੁਰੂ ਮਹਾਰਾਜ ਨੂੰ ਪੁੱਛਦਾ ਹੈ, ਕਹਿੰਦੇ ਨਾਨਕ, ਪਹਿਲਾਂ ਬਾਬਾ ਨਾਨਕ ਸਵਾਲ ਕਰਦੇ ਨੇ ਕਿ ਇਹਦੇ ਨਾਲ ਕੀ ਹੋਵੇਗਾ, ਤੇ ਜਦੋਂ 8-9 ਸਾਲ ਦਾ ਬੱਚਾ ਇੱਦਾਂ ਦਾ ਸਵਾਲ ਕਰੇ, ਪਹਿਲਾਂ ਤਾਂ ਆਖੇ ਪੰਡਿਤ ਜੀ ਇਹ ਹੈ ਕੀ ਹੈ, ਇਹ ਆਖੇ ਜੰਜੂ ਆ, ਇਹਦੇ ਨਾਲ ਕੀ ਹੁੰਦਾ, ਤੇ ਪੰਡਿਤ ਜੀ ਆਖਦੇ ਇਹ ਧਾਰਮਿਕ ਮਰਿਆਦਾ ਹੈ, ਤੂੰ ਧਰਮ ਦੇ ਵਿੱਚ ਪ੍ਰਵੇਸ਼ ਕਰਨਾ, ਵੀ ਇਹ ਜੰਜੂ ਕੀ ਕਰੇਗਾ। ਹੁਣ ਪੰਡਿਤ ਥੋੜਾ ਜਿਹਾ ਹਿੱਲ ਗਿਆ, ਔਰ ਲੋਕ ਜਿਹੜੇ ਦੇਖਦੇ ਸੀ ਨਾ ਵੀ ਇਹਦੇ ਗਲ ਵਿੱਚ ਜਨੇਊ ਜਦੋਂ ਪੈਣਾ ਨਾਨਕ ਜੀ ਦੇ, ਤੇ ਅਸੀਂ ਵਧਾਈਆਂ ਦੇਣੀਆਂ ਨੇ, ਪਿਤਾ ਕਾਲ ਨੂੰ ਅੱਡੀਆਂ ਚੱਕ ਚੱਕ ਕੇ ਦੇਖਣ ਲੱਗ ਪਏ। ਪੰਡਿਤ ਜੀ ਹੁਣ ਕਸੂਤੇ ਫਸੇ ਹੀ ਹੋ, ਪੰਡਿਤ ਜੀ ਹੁਣ ਉਹਨੂੰ ਕਦੀ ਕਿਸੇ ਨੇ ਸਵਾਲ ਨਹੀਂ ਕੀਤਾ, ਅੱਜ ਕੋਈ ਸਵਾਲ ਕਰਨ ਵਾਲਾ ਆ ਗਿਆ। ਤੇ ਸਤਸੰਗ ਜੀ, ਇਹ ਹੈ ਵੀ ਸੱਚ ਸੀ, ਸਦੀਆਂ ਤੋਂ ਪੰਡਿਤ ਦਾ ਇੱਕ ਭਰਮ ਭਾਵ ਬਣਿਆ ਹੋਇਆ ਸੀ ਮਨੁੱਖ ਦੇ ਉੱਤੇ, ਜਦੋਂ ਜੰਮਣਾ ਉਦੋਂ ਪੰਡਿਤ, ਜਦੋਂ ਕੋਈ ਮਰਿਆ ਉਦੋਂ ਪੰਡਿਤ, ਘਰ ਦੇ ਵਿੱਚ ਖੁਸ਼ੀ ਆ ਉਦੋਂ ਪੰਡਿਤ, ਘਰ ਦੇ ਵਿੱਚ ਕੋਈ ਗਮੀ ਆ ਉਦੋਂ ਪੰਡਿਤ। ਪੰਡਿਤਾਂ ਦਾ ਇਹਨਾਂ ਚਾਰ ਅੱਖਰ ਪੜਿਆਂ ਦਾ ਗਰੀਬ ਲੋਕਾਂ ਦੀ ਕਿਰਤ ਕਮਾਈ ਦੇ ਆਸਰੇ ਇਹਨਾਂ ਦਾ ਢਿੱਡ ਪਲਦਾ ਸੀ। ਹੁਣ ਇਹ ਲੋਕ ਨਹੀਂ ਸੀ ਚਾਹੁੰਦੇ ਕਿ ਇਹ ਲੋਕ ਜਾਗਰੂਕ ਹੋ ਜਾਣ, ਵਿਦਿਆ ਪੜ੍ਹਨ ਦਾ ਅਧਿਕਾਰ ਵੀ ਇਹਨਾਂ ਕੁਝ ਉੱਚੀ ਜਾਤੀ ਦੇ ਲੋਕਾਂ ਨੇ ਆਪਦੇ ਕੋਲ ਰੱਖਿਆ ਸੀ ਵੀ ਇਹ ਸੰਸਕ੍ਰਿਤ ਜਿਹੜੀ ਹੈ ਨਾ, ਇਹ ਦੇਵ ਭਾਸ਼ਾ, ਇਹਨੂੰ ਕੋਈ ਹੋਰ ਨਹੀਂ ਪੜ੍ਹ ਸਕਦਾ, ਇਹ ਕੇਵਲ ਪੰਡਿਤ ਪੜ੍ਹ ਸਕਦਾ ਵੀ ਕਿਤੇ ਇਹਨਾਂ ਨੂੰ ਗਿਆਨ ਨਾ ਆ ਜਾਵੇ। ਹੁਣ ਗੁਰੂ ਮਹਾਰਾਜ, ਇਹਨਾਂ ਵਰਗਾ ਗਿਆਨੀ ਕੌਣ ਹੋ ਸਕਦਾ ਦੁਨੀਆਂ ਦੇ ਉੱਤੇ? ਤੇ ਹੁਣ ਸਵਾਲ ਪੁੱਛਣੇ, ਜਦੋਂ ਸਵਾਲ ਕਰਨੇ, ਸਵਾਲ ਤੇ ਸਵਾਲ ਕੀ ਕਰਨਾ ਸ਼ੁਰੂ ਕਰ ਦਿੱਤਾ ਨਾ, ਤੇ ਪੰਡਿਤ ਜੀ ਤਿੜਕ ਗਏ, ਗੁਰੂ ਬਾਬੇ ਨਾਨਕ ਨੂੰ ਧੂ ਕੇ ਬਾਹੂ ਫੜ ਕੇ ਆਕਣ ਲੱਗੇ। ਕਹਿੰਦੇ ਨਾਨਕ, ਤੁਹਾਡੇ ਵਰਗਾ ਸਿਆਣਾ ਬੱਚਾ ਇੱਦਾਂ ਦੀਆਂ ਗੱਲਾਂ ਨਹੀਂ ਕਰਦਾ ਹੁੰਦਾ। ਹੁਣ ਜਦੋਂ ਕਿਸੇ ਨੂੰ ਵਰਾਉਣਾ ਹੋਵੇ ਨਾ, ਉਦੋਂ ਇੱਦਾਂ ਹੀ ਆਖਿਆ ਜਾਂਦਾ, ਚੁੱਪ ਕਰ, ਇੱਦਾਂ ਤੂੰ ਬੀਬਾ ਪੁੱਤ ਆ, ਤੇਰੇ ਵਰਗੀਆਂ, ਇਹ ਤੇਰੇ ਵਰਗਾ ਥੋੜੋ ਬੀਬਾ ਪੁੱਤ ਇੱਦਾਂ ਦੀਆਂ ਗੱਲਾਂ ਕਰਦਾ। ਪਰ ਬਾਬਾ ਨਾਨਕ ਜੀ ਇੱਦਾਂ ਦੇ ਭਰਮਾਂ ਵਿੱਚ ਥੋੜੋ ਵਸਣ ਵਾਲੇ ਸੀਗੇ। ਨਹੀਂ ਨਹੀਂ ਪੰਡਿਤ ਜੀ, ਤੁਸੀਂ ਸਾਡੀ ਗੱਲ ਦਾ ਜਵਾਬ ਦਿਓ, ਇਹਦੇ ਨਾਲ ਕੀ ਹੋਵੇਗਾ? ਅੱਗੇ ਤੁਸੀਂ ਧਰਮੀ ਬਣ ਜਾਵੋਗੇ, ਤੇ ਜੇ ਧਰਮੀ ਇਹ ਪਾਇਆ ਬਣਿਆ ਬਣ ਜਾਂਦਾ ਫਿਰ ਤਾਂ ਸਾਰਿਆਂ ਨੂੰ ਪਾਉਣਾ ਚਾਹੀਦਾ ਹੈ। ਕਹਿੰਦੇ ਹਾਂ, ਸਾਰਿਆਂ ਨੂੰ ਪਾਉਣਾ ਚਾਹੀਦਾ ਹੈ। ਆਹ ਜਿੰਨੇ ਬੈਠੇ ਨੇ ਇਹਨਾਂ ਦੇ ਸਾਰਿਆਂ ਦੇ ਪਾਇਆ? ਕਹਿੰਦੇ ਆਹ ਜਿਹੜੀਆਂ ਇੱਧਰ ਬੈਠੀਆਂ ਇਹਨਾਂ ਦੇ ਪਾਇਆ? ਕਹਿੰਦੇ ਨਹੀਂ, ਇਹਨਾਂ ਦੇ, ਇਹਨਾਂ ਨੂੰ ਕੋਈ ਅਧਿਕਾਰ ਨਹੀਂ। ਆਹ ਜਿਹੜੇ ਬੈਠੇ ਇਹਨਾਂ ਦੇ ਤੇ ਪਾਇਆ, ਜਿਹੜੀਆਂ ਵਿਚਾਰੀਆਂ ਆਹ ਬੈਠੀਆਂ ਇਹਨਾਂ ਨੇ ਪਾਇਆ। ਤੇ ਪੰਡਿਤ ਇੱਥੇ ਲਾਜਵਾਬ ਜਿਹਾ ਹੋ ਕੇ ਆਖਣ ਲੱਗਾ, ਕਹਿੰਦੇ ਨੇ ਇਹਨਾਂ ਨੂੰ ਸਾਡੇ ਵੇਦ ਪੁਰਾਣ ਇਹ ਪਾਉਣ ਦਾ ਅਧਿਕਾਰ ਨਹੀਂ ਦਿੰਦੇ। ਤੇ ਸੱਚੇ ਸਤਿਗੁਰ ਕਹਿੰਦੇ ਫਿਰ ਇੱਦਾਂ ਦਾ ਜਨੇਊ ਨਹੀਂ ਸਾਨੂੰ ਚਾਹੀਦਾ ਜਿਹੜਾ ਮਨੁੱਖਤਾ ਦੇ ਵਿੱਚ ਵੰਡੀਆਂ ਪਾਵੇ, ਸਾਨੂੰ ਇੱਦਾਂ ਦੇ ਧਰਮ ਦੀ ਲੋੜ ਨਹੀਂ ਹੈ। ਗੁਰੂ ਪਿਆਰਿਓ, ਬ੍ਰਾਹਮਣ ਥਿੜਕ ਗਿਆ, ਔਰ ਉਸ ਦਿਨ ਤੇ ਦਿੱਲੀ ਵੱਲ ਨੂੰ ਤਾਰਾ ਖੜਕਾ ਦਿੱਤੀਆਂ। ਕਹਿੰਦੇ ਜਾਗ ਜਾਓ, ਆ ਪੰਜਾਬ ਦੇ ਵਿੱਚ ਆ ਤੁਹਾਡੇ ਭਰਮ ਭਾ ਜਿਹੜੇ ਦੁਨੀਆਂ ਦੇ ਉੱਤੇ ਬਣੇ ਹੋਏ ਸੀ ਨਾ, ਉਹਨਾਂ ਨੂੰ ਵੰਗਾਰਨ ਵਾਲਾ ਆ ਪੰਜਾਬ ਦੀ ਧਰਤੀ ਦੇ ਉੱਤੇ ਤਲਵੰਡੀ ਵਿੱਚ ਇੱਕ ਜੰਮ ਪਿਆਈਓ, ਜੇ ਨਾ ਜਾਗੇ ਤੇ ਇਹ ਤੁਹਾਡਾ ਤੋਰੀ ਫੁਲਕਾ ਬੰਦ ਹੋ ਜਾਵੇਗਾ। ਸੱਚ ਜਾਣਿਓ ਗੁਰੂ ਪਿਆਰਿਓ, ਉਸ ਦਿਨ ਤੋਂ ਬ੍ਰਾਹਮਣ ਜਾਗ ਗਿਆ, ਪਰ ਅਸੀਂ ਸਿੱਖ ਸੌ ਗਏ। ਜਿਹਨਾਂ ਨੂੰ ਸੁੱਤਿਆਂ ਨੂੰ ਜਗਾਉਣ ਆਇਆ ਸੀ ਬਾਬਾ ਨਾਨਕ, ਇਹ ਗੂੜੀ ਨੀਂਦ ਦੇ, ਇਹ ਗਫਲਤ ਦੀ ਨੀਂਦ ਦੇ ਸੌ ਗਏ। ਤੇ ਸਤਸੰਗ ਜੀ, ਜਿਹਨਾਂ ਦੇ ਭਰਮਾਂ ਨੂੰ ਤੋੜਨਾ ਸੀ, ਜਿਹਨਾਂ ਦੇ ਭਰਮ ਬਣੇ ਹੋਏ ਸਨ, ਜਿਹਨਾਂ ਤੇ ਸੱਟ ਮਾਰਨੀ ਸੀ, ਉਹ ਉਦਣ ਤੋਂ ਜਾਗ ਗਏ, ਅੱਜ ਫਿਰ ਉਹ ਸਾਡੇ ਉੱਤੇ ਕਾਬਜ਼ ਹੁੰਦੇ ਜਾ ਰਹੇ ਨੇ। ਸਾਡੇ ਧਰਮ ਦੀਆਂ ਵੱਡੀਆਂ ਸਟੇਜਾਂ, ਵੱਡੇ ਪਲੇਟਫਾਰਮ, ਜਿਹਨਾਂ ਨੂੰ ਸੰਤਾਂ ਮਹਾਂਪੁਰਸ਼ਾਂ ਦੇ ਪਲੇਟਫਾਰਮ ਆਖਿਆ ਜਾਂਦਾ, ਵੀ ਉੱਥੇ ਧਰਮ ਦੀ ਗੱਲ ਹੁੰਦੀ ਹੈ, ਉੱਥੇ ਕਰਮ ਕਾਂਡਾਂ ਨੂੰ ਖੰਡਿਤ ਕੀਤਾ ਜਾਂਦਾ। ਗੁਰੂ ਪਿਆਰਿਓ, ਤੁਸੀਂ ਦੇਖਿਆ ਹੋਣਾ ਕਿ ਉਹਨਾਂ ਸਟੇਜਾਂ ਦੇ ਉੱਤੇ ਉਹ ਹਿੰਦੂ ਤਵ ਦੇ ਵੱਡੇ ਲੋਕ ਜਿਹੜੇ ਆ ਨਾ, ਉੱਥੇ ਪਹੁੰਚ ਚੁੱਕੇ ਨੇ, ਭਾਵ ਆਰ ਐਸ ਐਸ ਸਾਡੇ
ਇਹਨਾਂ ਧਾਰਮਿਕ ਅਸਥਾਨਾਂ ਦੇ ਉੱਤੇ ਪਹੁੰਚ ਚੁੱਕੀ ਹੈ। ਉਹਨਾਂ ਨੂੰ ਪਹੁੰਚਾਉਣ ਵਾਲੇ ਅਸੀਂ ਲੋਕ ਹੈ, ਸਿਰਫ ਆਚਾਰ ਛਿੱਲਰਾਂ ਦੀ ਖਾਤਰ ਤੇ ਗੁਰੂ ਪਿਆਰਿਓ ਕੁਰਸੀਆਂ ਦੀ ਖਾਤਰ ਸਾਡੀਆਂ ਜਥੇਦਾਰੀਆਂ ਬਣੀਆਂ ਰਹਿਣ, ਅਸੀਂ ਆਪਣੇ ਧਰਮ ਨੂੰ ਆਪਣੇ ਗੁਰੂ ਨੂੰ ਵੀ ਤਿਲਾਂਜਲੀ ਦੇਤੀ। ਗੁਰੂ ਰਹਿਮਤ ਕਰੇ ਅਸੀਂ ਗੁਰੂ ਮਹਾਰਾਜ ਜੀ ਦੇ ਉਪਦੇਸ਼ਾਂ ਮੁਤਾਬਕ ਚੱਲ ਸਕੀਏ। ਜੋ ਸੱਚੇ ਸਤਿਗੁਰਾਂ ਨੇ ਸਾਨੂੰ ਸੰਦੇਸ਼ ਦਿੱਤੇ ਸੀ, ਜੇ ਉਹਨਾਂ ਨੇ ਝੂਠਾ ਜਨੇਊ ਪਾਉਣ ਤੋਂ ਵਰਜਿਆ ਸੀ ਤੇ ਸਿੱਖਾ ਤੈਨੂੰ ਵੀ ਇਹੀ ਆਖਿਆ ਗੇ, ਜੇ ਤੂੰ ਕਿਰਪਾਨ ਪਾ ਕੇ ਤੇ ਰਾਤ ਨੂੰ ਲੋਕਾਂ ਦੀਆਂ ਮੋਟਰਾਂ ਦੀਆਂ ਤਾਰਾਂ ਹੀ ਲਾਉਂਦਾ ਫਿਰਦਾ ਹੋਇਆ ਤੇ ਫਿਰ ਇਹੋ ਜਿਹੀ ਕਿਰਪਾਨ ਪਾਉਣ ਦਾ ਤੇਰਾ ਫਾਇਦਾ ਕੀ ਆ? ਜੇ ਇਹ ਕਿਰਪਾਨ ਪਾ ਕੇ, ਇਹ ਸ਼ਾਸਤਰ ਪਾ ਕੇ ਆਉਂਦੀਆਂ ਜਾਂਦੀਆਂ ਬੀਬੀਆਂ ਦੇ ਕੰਨਾਂ ਚੋਂ ਵਾਲੀਆਂ ਹੀ ਲਾਉਂਦਾ ਹੋਇਆ, ਇਹਨਾਂ ਦੇ ਪਰਸ ਤੇ ਬਟੂਏ ਮੋਬਾਈਲ ਖੋਹਦਾ ਹੋਇਆ ਤੇ ਇਹੋ ਜਿਹਾ ਤੈਨੂੰ ਗਾਤਰਾ ਪਾਉਣ ਦਾ ਵੀ ਕੋਈ ਹੱਕ ਨਹੀਂ ਹੈ। ਜਿੱਦਾਂ ਜਨੇਊ ਪਾਉਣ ਦਾ ਬ੍ਰਾਹਮਣ ਨੂੰ ਹੱਕ ਨਹੀਂ ਸੀ ਨਾ, ਆਖ ਦਿੱਤਾ ਸੀ ਇਹ ਝੂਠਾ ਹੈ, ਤੇ ਲੋਕ ਆਖਦੇ ਵੀ ਇਹ ਝੂਠਾ ਗਾਤਰਾ ਵੀ ਤੇਰਾ ਝੂਠਾ ਹੈ। ਔਰ ਅਸੀਂ ਇਹ ਲੋਕਾਂ ਨੂੰ ਮੌਕਾ ਦਿੱਤਾ ਹੈ ਗੁਰੂ ਪਿਆਰੋ ਸ਼ਾਸਤਰਧਾਰੀ ਹੋ ਕੇ। ਅੱਜ ਹੋ ਰਿਹਾ ਪੰਜਾਬ ਦੇ ਵਿੱਚ ਬੜਾ ਕੁਛ, ਉਹ ਪਤਾ ਨਹੀਂ ਲੋਕ ਕਿੱਥੋਂ ਆਏ ਸਾਡੀ ਸਿੱਖੀ ਨੂੰ ਬਦਨਾਮ ਕਰਨ ਵਾਸਤੇ, ਪਤਾ ਨਹੀਂ ਕਿਹੜੇ ਸਟੇਟਾਂ ਤੋਂ ਆ ਕੇ ਸਾਡੇ ਵਿੱਚ ਉਵਾੜ ਕੇ ਉਹਨਾਂ ਦਾ ਸਿੱਖੀ ਸਰੂਪ ਬਣਾ ਕੇ, ਤੇ ਗੁਰੂ ਪਿਆਰਿਓ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਜਾਗਣਾ ਪੈਣਾ ਸਿੱਖਾਂ ਨੂੰ, ਜੇ ਬ੍ਰਾਹਮਣ ਜਾਗ ਗਿਆ ਸੀ ਤੇ ਹੁਣ ਸਿੱਖ ਨੂੰ ਵੀ ਜਾਗ ਪੈਣਾ ਚਾਹੀਦਾ ਹੈ ਕਿ ਸਿੱਖਾਂ ਤੇਰੇ ਨਾਲ, ਇਹ ਲੋਕ ਤੇਰੇ ਧਰਮ ਦੇ ਵਿੱਚ ਵੜ ਕੇ ਤੇਰੇ ਨਾਲ ਇਹ ਠੱਗੀਆਂ ਮਾਰ ਰਹੇ ਨੇ, ਤੇਰੇ ਨਾਲ ਇਹ ਬੇਈਮਾਨੀਆਂ ਕਰ ਰਹੇ ਨੇ, ਤੇਰੇ ਧਰਮ ਨੂੰ ਬਦਨਾਮ ਕਰਨਾ ਚਾਹੁੰਦੇ ਨੇ, ਜਾਗ ਜਾ। ਤੇ ਗੁਰੂ ਮਹਾਰਾਜ ਰਹਿਮਤ ਕਰਨ, ਜਦੋਂ ਸੱਚੇ ਦਿਲੋਂ ਅਰਦਾਸ ਬੇਨਤੀ ਕਰੀਏ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ। ਸੋ ਗੁਰੂ ਪਿਆਰਿਓ, ਗੁਰੂ ਮਹਾਰਾਜ ਜੀ ਨੇ ਪੰਡਿਤ ਦਾ ਜਨੇਊ ਪਾਉਣ ਤੋਂ ਇਨਕਾਰ ਕੀਤਾ, ਕਹਿੰਦੇ ਪੰਡਿਤ ਜੀ ਅਸੀਂ ਤੇਰਾ ਜਨੇਊ ਪਾਉਣ ਤੋਂ ਵੈਸੇ ਮੁਨੱਕਰ ਨਹੀਂ, ਅਸੀਂ ਪਾਉਣ ਨੂੰ ਤਿਆਰ ਹਾਂ, ਪਰ ਜਿੱਦਾਂ ਦਾ ਜਨੇਊ ਅਸੀਂ ਪਾਉਣਾ ਚਾਹੁੰਦੇ ਜੇ ਉਦਾਂ ਦਾ ਹੈਗਾ ਤੇ ਪਾ ਦੇ, ਅਸੀਂ ਮੁੱਕਰਾਂਗੇ ਨਹੀਂ। ਹੁਣੇ ਹੁਣੇ ਆ ਜਿੰਨੇ ਸੰਗਤ ਬੈਠੀ ਆ ਸਾਰਿਆਂ ਦੇ ਸਾਹਮਣੇ ਆਪਾਂ ਪਾਲਾਂਗੇ। ਤੇ ਪੰਡਿਤ ਹਰਦਿਆਲ ਜੀ ਕਹਿੰਦੇ ਨਾਨਕ ਤੈਨੂੰ ਕਿੱਦਾਂ ਦਾ ਜਨੇਊ ਚਾਹੀਦਾ ਸਾਨੂੰ ਦੱਸ ਦੇ, ਫਿਰ ਜੇ ਹੋਇਆ ਤੇ ਮੈਂ ਪਾ ਦੂੰਗਾ। ਤੇ ਗੁਰੂ ਮਹਾਰਾਜ ਇਸ ਪਵਿੱਤਰ ਬਾਣੀ ਦੇ ਵਿੱਚ ਉਹਨਾਂ ਦਾ ਉਹ ਵਿਖਿਆਨ ਅੱਜ ਵੀ ਦਰਜ ਹੈ ਤੇ ਦੱਸਦੇ ਨੇ, ਪੰਡਿਤ ਦੇ ਨਾਲ ਗੱਲਾਂ ਕਰਦੇ ਨੇ ਮੈਨੂੰ ਕਿੱਦਾਂ ਦਾ ਜਨੇਊ ਚਾਹੀਦਾ। ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਗੁਰੂ ਬਾਬਾ ਨਾਨਕ ਇਸ ਧਰਤੀ ਦੇ ਉੱਤੇ ਆਪਣੇ ਨਨਕਾਣਾ ਸਾਹਿਬ ਕੁਝ ਸਮਾਂ ਇੱਥੇ ਠਹਿਰੇ, ਇਸ ਤੋਂ ਅੱਗੇ ਸੁਲਤਾਨਪੁਰ ਦੁਆਬੇ ਦੀ ਧਰਤੀ ਦੇ ਉੱਤੇ, ਮੇਰਾ ਪਿੰਡ ਉੱਥੋਂ ਬਿਲਕੁਲ ਨਜ਼ਦੀਕ ਹੈ। ਸਤਿਗੁਰਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬੜਾ ਆਲੀਸ਼ਾਨ ਬੇਰ ਸਾਹਿਬ ਬਣਿਆ ਹੋਇਆ, ਔਰ ਨਦੀ ਦਾ ਉਹ ਕੰਢਾ ਜਿੱਥੇ ਸੱਚੇ ਸਤਿਗੁਰਾਂ ਨੇ ਡੁਬਕੀ ਲਾਈ ਸੀ ਤੇ ਦੁਨੀਆਂ ਦੀਆਂ ਨਜ਼ਰਾਂ ਤੋਂ 3 ਦਿਨ ਅਲੋਪ ਰਹਿ, ਉਹ ਆਲੀਸ਼ਾਨ ਪਵਿੱਤਰ ਅਸਥਾਨ ਦੁਆਬੇ ਦੀ ਧਰਤੀ ਤੇ। ਵੈਸੇ ਚੜ੍ਹਦੇ ਪੰਜਾਬ ਦੇ ਵਿੱਚ ਸੱਚੇ ਸਤਿਗੁਰਾਂ ਦਾ ਤਕਰੀਬਨ ਇੱਕੋ ਹੀ ਵੱਡਾ ਅਸਥਾਨ ਹੈ, ਬਾਕੀ ਸਾਰੇ ਜਿਹੜੇ ਅਸਥਾਨ ਸੀ ਨਾ ਉਹ ਸਾਰੇ ਪਾਕਿਸਤਾਨ ਦੇ ਵਿੱਚ ਰਹਿ ਗਏ। ਹੁਣ ਇਸ ਸੁਲਤਾਨਪੁਰ ਦੀ ਧਰਤੀ ਤੇ ਗੁਰੂ ਮਹਾਰਾਜ ਕਿਵੇਂ ਪਹੁੰਚਦੇ ਨੇ? ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ, ਜਿਹਨਾਂ ਦਾ ਆਪਾਂ ਜ਼ਿਕਰ ਕੀਤਾ ਨਾ, ਉਹਨਾਂ ਦੀ ਸ਼ਾਦੀ ਸੁਲਤਾਨਪੁਰ ਹੋ ਚੁੱਕੀ ਸੀ ਭਾਈ ਜੈ ਰਾਮ ਜੀ ਦੇ ਨਾਲ। ਤੇ ਭਾਈ ਜੈ ਰਾਮ ਜੀ ਮਾਲ ਮਹਿਕਮੇ ਦੇ ਵੱਡੇ ਅਫਸਰ ਸਨ। ਉਹਨਾਂ ਪਿਤਾ ਕਾਲੂ ਜੀ ਨੂੰ ਆਖਿਆ, ਕਹਿੰਦੇ ਪਿਤਾ ਜੀ ਜੇ ਤੁਸੀਂ ਆਖੋ ਤੇ ਮੈਂ ਨਾਨਕ ਨੂੰ ਸੁਲਤਾਨਪੁਰ ਲੈ ਜਾਵਾਂ, ਜੇ ਉੱਥੇ ਕੋਈ ਚੰਗੀ ਨੌਕਰੀ ਮਿਲ ਗਈ ਤੇ ਅਸੀਂ ਨੌਕਰੀ ਤੇ ਲਵਾ ਦੇਵਾਂਗੇ, ਤੇ ਉੱਥੇ ਦੇ ਨਵਾਬ ਦੇ ਨਾਲ ਦੌਲਤ ਖਾਂ ਦੇ ਨਾਲ ਸਾਡੀ ਚੰਗੀ ਬਣੀ ਹੋਈ ਹੈ। ਬੇਬੇ ਨਾਨਕੀ ਨੇ ਵੀ ਆਖਿਆ, ਪਿਤਾ ਜੀ ਤੁਸੀਂ ਨਾਨਕ ਨੂੰ ਮੇਰੇ ਵੀਰ ਨੂੰ ਮੇਰੇ ਨਾਲ ਭੇਜ ਦਿਓ, ਔਰ ਮੈਨੂੰ ਡਰ ਰਹਿੰਦਾ ਹੈ ਕਿ ਤੁਸੀਂ ਮੇਰੇ ਵੀਰ ਨੂੰ ਝਿੜਕੋ ਨਾ। ਤੇ ਗੁਰੂ ਪਿਆਰੇ ਉੱਥੇ ਪਿਤਾ ਕਾਲੂ ਜੀ ਆਖਣ ਲੱਗੇ, ਕਹਿੰਦੇ ਠੀਕ ਹੈ ਨਾਨਕੀ, ਲੈ ਜਾ ਤੂੰ ਆਪਣੇ ਵੀਰ ਨੂੰ, ਔਰ ਮੇਰਾ ਇੱਥੇ ਨੁਕਸਾਨ ਕਰਦਾ ਰਹਿੰਦਾ। ਤੇ ਗੁਰੂ ਪਿਆਰੇ ਗੁਰੂ ਬਾਬਾ ਨਾਨਕ ਜੀ ਆ ਸੁਲਤਾਨਪੁਰ ਆ ਕੇ ਨੌਕਰੀ ਦੇ ਉੱਤੇ ਲੱਗ ਜਾਂਦੇ ਨੇ, ਚੰਗੇ ਕਾਰੋਬਾਰ ਦੇ ਉੱਤੇ ਲੱਗ ਜਾਂਦੇ ਨੇ, ਵੱਡੇ ਸਟੋਰ ਦੇ ਵਿੱਚ ਸਟੋਰ ਕੀਪਰ ਲਾ ਦਿੱਤਾ ਜਾਂਦਾ ਉਹਨਾਂ ਨੂੰ, ਔਰ ਮੋਦੀ ਮੋਦੀਖਾਨੇ ਦਾ ਮੋਦੀ ਤੇ ਉਸ ਮੋਦੀਖਾਨੇ ਤੇ ਮੋਦੀ ਨੇ ਵੀ ਇਹ ਸੁਲਤਾਨਪੁਰ ਤੇਰਾ ਤੇਰਾ ਕਹਿ ਕੇ, ਤੇਰਾ ਤੇਰਾ ਕਹਿ ਕੇ ਹਰ ਗਰੀਬ ਜਿਹੜਾ ਵੀ ਉੱਥੇ ਆਇਆ, ਨਾਨਕ
मेरे 3 दिन हो गए न्याणे भुके बैठे आ, मैं प्रशादा नहीं छक सकिया और काम कार ते जा नहीं होया, मैं बीमार हो गया, मेरे बच्चे भुखे बैठे ने। सजना जे तू मैनू थोड़ा जा अनाज दे देवे ते मैं बच्चों नू खड़ा सका। गुरु बाबे ने कह देना कि सजना तेरे विच ते मेरे विच खुदा जामन है, जिदा लैके चलिया इदा ही आके माया दे जी, मैं किसी वही दे उत्ते तेरा लिखांगा नहीं। ते गुरु बाबा नानक तेरा तेरा तेरा तेरा कह के आ सुल्तानपुर की धरती ते एक सच का पैगाम जिहड़ा दिंदे ढाडी जिता।

0: ਝੂਠੇ ਪਾਗੋ ਦਾ ਹੰਕਾਰ ਖਾਕ ਛਣੂਗਾ,
1: ਝੂਠੇ ਪਾਗੋ ਦਾ ਹੰਕਾਰ ਖਾਕ ਛਣੂਗਾ,
0: ਸਾਰ ਸ਼ਰਦਾ ਦੇ ਫੁੱਲ ਉਹਨਾਂ ਲੈਣਾ ਸੌਦਾ ਮੁੱਲ, ਸਾਰ ਸ਼ਰਦਾ ਦੇ ਫੁੱਲ
1: ਉਹਨਾਂ ਲੈਣਾ ਸੌਦਾ ਮੁੱਲ,
0: ਰਹਿਣਗੇ ਹੰਕਾਰੀ ਦਿਲਾਂ ਵਾਲੇ,
1: ਨਾਨਕੇ ਨੇ ਹੱਟ ਖੋਲਿਆ

0: ਖਾਤਾ ਖੁੱਲਿਆ
1: ਇਸ ਹੱਟ ਤੇ ਜਿਨ੍ਹਾਂ ਦਾ ਖਾਤਾ ਖੁੱਲਿਆ
0: ਬਾਕੀ ਝੂਠ ਦਾ ਬਾਜ਼ਾਰ ਜਾਣ ਭੁੱਲਿਆ।

ਬਾਬਾ ਨਾਨਕ ਜੀ ਜਦੋਂ ਸੁਲਤਾਨਪੁਰ ਆਏ ਨਾ, ਵੱਡੀ ਭੈਣ ਬੇਬੇ ਨਾਨਕੀ ਉੱਥੇ ਵਿਆਹੇ ਹੋਏ ਸੀ, ਮੈਂ ਬੇਨਤੀ ਕਰ ਚੁੱਕਾ। ਤੇ ਭਾਈ ਜੈ ਰਾਮ ਜੀ ਦੌਲਤ ਖਾਂ ਲੋਧੀ ਦੇ ਨਾਲ ਉਹਨਾਂ ਦੀ ਚੰਗੀ ਬਣੀ ਸੀ, ਮਾਲ ਮਹਿਕਮੇ ਦੇ ਸਮਝੋ ਵੱਡੇ ਅਫਸਰ, ਤਹਿਸੀਲਦਾਰ ਜਿੱਡਾ ਆਉਂਦਾ ਸੀ, ਜਿੱਦਾਂ ਅੱਜ ਤਹਿਸੀਲਦਾਰ ਦਾ ਅਹੁਦਾ ਨਾ, ਏਡਾ ਅਹੁਦਾ ਸੀ ਭਾਈ ਜੈ ਰਾਮ ਜੀ ਉਹਨਾਂ ਦਾ। ਬੜੇ ਵਿਸ਼ਵਾਸ ਵਾਲੇ ਇਮਾਨਦਾਰ ਪੁਰਸ਼ ਸਨ। ਤੇ ਦੌਲਤ ਖਾਂ ਲੋਧੀ ਉੱਥੇ ਦਾ ਨਵਾਬ ਸੀ। ਨਵਾਬ ਦੇ ਕੋਲ ਇੱਕ ਦਿਨ ਆਖਣ ਲੱਗੇ, ਕਹਿੰਦੇ ਖਾਨ ਸਾਹਿਬ ਮੇਰਾ ਰਿਸ਼ਤੇਦਾਰ ਤਲਵੰਡੀ ਤੋਂ ਆਇਆ, ਚੰਗਾ ਪੜ੍ਹਿਆ ਲਿਖਿਆ ਹੀ, ਚੰਗਾ ਸਾਬੀ ਕਿਤਾਬੀ ਆ, ਸੰਸਕ੍ਰਿਤ ਵੀ ਜਾਣਦਾ, ਗਣਿਤ ਦਾ ਵਾਹਵਾ ਹਿਸਾਬ ਕਿਤਾਬ ਹੈ ਉਹਨੂੰ, ਸਾਰੀਆਂ ਹੀ ਭਾਸ਼ਾ ਜਾਣਦਾ, ਫਾਰਸੀ ਜਾਣਦਾ, ਉਰਦੂ ਵੀ ਜਾਣਦਾ। ਜੇ ਤੁਹਾਡੇ ਪਾਸ ਕੋਈ ਚੰਗੀ ਵੈਕੈਂਸੀ ਹੋਵੇ, ਕੋਈ ਨੌਕਰੀ ਹੋਵੇ, ਕੋਈ ਪੋਸਟ ਖਾਲੀ ਹੋਵੇ, ਤੇ ਆਪਾਂ ਉਹਨੂੰ ਨੌਕਰੀ ਤੇ ਲਾਉਣਾ ਹੈ। ਤੇ ਖਾਨ ਸਾਹਿਬ ਆਖਣ ਲੱਗੇ, ਕਹਿੰਦੇ ਬੜੇ ਟਾਈਮ ਦੇ ਉੱਤੇ ਆਇਆ, ਬੜੇ ਐਨ ਮੌਕੇ ਦੇ ਉੱਤੇ ਆਇਆ, ਸਾਡੇ ਪਾਸ ਇੱਕ ਵੈਕੈਂਸੀ ਹੈ ਖਾਲੀ, ਵੱਡਾ ਸਟੋਰ ਹੈ ਨਾ ਉਹਦੇ ਵਿੱਚ, ਸਾਨੂੰ ਸਟੋਰ ਕੀਪਰ ਚਾਹੀਦਾ, ਵੱਡਾ ਮੋਦੀ ਖਾਨੇ ਦੇ ਵਿੱਚ ਮੋਦੀ ਚਾਹੀਦਾ। ਤੇ ਨਾਲ ਆਖ ਦਿੱਤਾ, ਕਹਿੰਦੇ ਜੈ ਰਾਮ ਤੇਰੇ ਨਾਲ ਸੱਜਣਾ ਬਣੀ ਸੀ ਆਪਣੀ ਵਾਹਵਾ ਆ, ਦੇਖਾ ਇਹ ਨਾ ਕਿਤੇ ਹੋ ਜਾਵੇ ਵੀ ਕੱਲ ਨੂੰ ਤੇਰਾ ਉਹ ਰਿਸ਼ਤੇਦਾਰ ਕੋਈ ਘਪਲਾ ਕਰ ਦੇਵੇ, ਤੇ ਸੱਜਣਾ ਉਹਨੇ ਤਾਂ ਨੌਕਰੀ ਤੋਂ ਜਾਣਾ ਹੀ ਜਾਣਾ, ਤੈਨੂੰ ਵੀ ਕਿਤੇ ਧੋ ਨਾ ਹੱਥ ਨਾ ਧੋ ਬੈਠੀ ਆਪਣੀ ਨੌਕਰੀ ਦੇ ਉੱਤੋਂ, ਪਹਿਲਾਂ ਘਰ ਵਿੱਚ ਸਲਾਹ ਕਰ ਲਾ। ਗੁਰੂ ਬਾਬੇ ਨਾਨਕ ਜੀ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਇਸ ਮੋਤੀਖਾਨੇ ਦੇ ਅੰਦਰ, ਔਰ ਉੱਥੇ ਤੇਰਾ ਤੇਰਾ ਕਹਿ ਕੇ ਲੋੜਵੰਦਾਂ ਨੂੰ ਸਤਿਗੁਰਾਂ ਨੇ ਰਹਿਮ ਤੇ ਨਦਰ ਕਰਕੇ ਜਿਹੜਾ ਵੀ ਲੋੜਵੰਦ ਆਇਆ

0: ਉਹਨੂੰ ਦਿੱਤਾ ਹੈ, ਰਹਿਮਤ ਦੇ ਨਾਲ ਝੋਲੀਆਂ ਭਰੀਆਂ। ਆਪਾਂ ਵੀ ਗੁਰੂ ਬਾਬੇ ਨਾਨਕ ਦੇ ਹੱਟ ਦੇ ਉੱਤੋਂ ਆਪਾਂ ਵੀ ਸੱਚ ਦੇ ਵਪਾਰੀ ਬਣ ਕੇ ਕਿਤੇ ਸੌਦਾ ਲੈਣ ਦਾ ਯਤਨ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ ਗੁਰੂ ਮਹਾਰਾਜ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਸੋ ਇੱਥੇ ਸਮਾਪਤੀ ਹੈ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗਾ। ਦਿਓ ਪਿਆਰ ਦਾ ਸਬੂਤ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ।

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜਨ ਹਰਿ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਠੇ ਹੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆ ਵੈ ਤਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨਾ ਸਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰ ਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮੇਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੀ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੈਵੀ ਗੁਣਾਂ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਬਖਸ਼ਿਸ਼ ਕਰਨ ਅਰੰਭੇ ਕਾਰਜਾਂ 'ਚ ਸਫਲਤਾਵਾਂ ਬਖਸ਼ਣੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ ਦਾਤਾ ਜੀ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਆਖਰ ਵਾਧਾ ਘਾਟਾ ਭੁਲਚਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ, ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ।

ਵਾਹਿਗੁਰੂ ਸਾਹਿਬ ਜੀਓ, ਨਾਨਕ ਨਾਮ ਨਿਰੰਜਨ ਜਾਨਿਓ, ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕਿੰਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਆਪ।

ਜੈਤਸਰੀ ਮਹਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰਹਿ ਬਿਨ ਨਾਮੈ ਹੋਏ ਖੱਪ ਖੱਪ ਮੋਏ ਕਰਾਂਝਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ।

ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ। ਵਾਹਿਗੁਰੂ ਤੁਧੇ ਆਗੈ। ਸਾਡੇ

ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੇਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕਰ ਲੇਕ ਨਾ ਮਾਇਆ ਵਿੱਚ ਨਿਵਾਸ, ਇਵੇਂ ਵੀ ਅਗ ਨਾ ਜਾਪੇ ਜੇ ਕਿਸੈਣ ਰਾਸ।

ਨਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੈ ਚੁਣ ਮਹਕੜੇ ਜਮਾਲਿਆ ਥਾਉ ਨ ਪੈਨ ਕੁੜਿਆਰ ਮੋਹ ਕਾਲੇ ਦੋ ਜਗ ਚਾਲਿਆ ਤੇਰਾ ਨਾ ਰਤਿਸ ਜਣ ਗਏ ਹਾਰ ਕਿਸ ਠੱਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾਵੇ ਧਰਮ ਬਹਾਲਿਆ।

ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗਿਆ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਹੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸ਼ਬਦ ਸੁਆਸਲਾ।

ਸਹਿ ਕੁਦਰਤ ਸੁਣਿਆ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਦੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ।

ਬਸ ਮੜ ਪੌੜ ਸਦਾਇਆ ਵੱਡਾ ਹੋਆ ਦੁਨੀਦਾਰ ਗੜ ਸੰਗਲ ਕੱਚ ਲਾਇਆ ਕਿ ਕਰਨੀ ਕੀ ਤਵਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਾਉਦੀ ਹੁਣ ਸੁਣੀਆਂ ਕਿਆ ਰਵਾਇਆ ਮਨ ਆਂਦਾ ਜਨਮ ਗਵਾਇਆ ਮਨ ਆਂਦਾ

0: ਅੰਤਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਅੰਤ, ਕੋ ਕਰੋੜੀ ਚਲਤਨਾਂਤ, ਪੈ ਵਿੱਚ ਸਿੱਧ ਬੁੱਧ ਸਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਤ ਮਹਾਂਬਲ ਸੂਰ, ਪੈ ਵਿੱਚ ਆਵੈ ਜਾਵੈ ਪੂਰ, ਸਗਲਿਆ ਪੋ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਖ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਵਿਧ ਵਿਚਾਰ, ਕੀਤੇ

ਥੋੜੀ ਨਦਰ ਕਹਿ ਜੇ ਆਪਣੀ ਤੇ ਨਦਰੀ ਸਤਿਗੁਰ ਪਾਇਆ। ਇਹ ਜੀ ਬਹੁਤੇ ਜਨਮ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਵੇਂ ਚੋ ਆਪ ਗਵਾਇਆ। ਜਿੰਨੀ ਸੱਚੋ ਸੱਚ ਬੁਝਾਇਆ, ਜਿੰਨੀ ਸੱਚੋ ਸੱਚ ਬੁਝਾਇਆ।

0: ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀ

ਕਾ ਕੀ ਆ ਸਗਲ ਜਹਾਨ, ਸੇਵਕ ਸੇਵਾ ਕਰਮ ਚੜਾਓ, ਭਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਰੌਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹ, ਪੰਖੀ ਪਾਉਂਦੀਆਂ ਲੈਣ ਸਾਹਾ, ਸੂਹੇ ਚਾੜ ਪਵਾਈਏ ਜੰਤ, ਨਾਨਕ ਪਾਉਂਦਿਆ ਗਣਤ ਨਾ ਅੰਤ, ਬੰਧਨ ਬੰਦ ਪਵਾਏ ਸੋਏ, ਪਿਆ ਕਿਰਤ ਨਾ ਚੈ ਸਭ ਕੋਏ, ਨੱਚ ਨੱਚ ਹੱਸੈ ਚੱਲੇ ਸਿਰ ਹੋਏ, ਉੱਡ ਨਾ ਜਾਈ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ

ਚੇਲੇ ਨਾਨਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇਖਾ ਜੇ ਆਹ ਗਵਾਈਐ ਜੇ ਲੋੜਾ ਚੰਗਾ ਆਪਣਾ ਕਰਪੁਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿਣ ਪ੍ਰਿਯ ਪਾਈਐ ਕੋ ਰਹਿਣ ਪ੍ਰਿਯ

ਵਿਚਾਰਾਂ ਖਰਾ ਬਾ ਵਿਕਾਰ ਇੱਕ ਹੁੰਦਾ ਖਾਏ ਅਚਲੈ ਥਾਉ ਤਿਨਾ ਵਿਕਾਈ ਕਾਰ ਜਲ ਤਲ ਜੀਆਂ ਪੂਰੀਆਂ ਲੋ ਆਕਾਰਾਂ ਆਕਾਰ ਉਹ ਜੇ ਆਖੈ ਸੋ ਤੂੰ ਹੈ ਜਾਣੈ ਤਿਨਾ ਪਿਤੇਰੀ ਸਾਰ ਨਾਨਕ ਭਗਤਾ ਪੁਖ ਸਲਾਣ।

0: ਵਿੱਚ ਗਿਆ, ਹੋਂ ਵਿੱਚ ਸੁਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਭੋਗ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲਈ, ਜੇ ਹਵੇਖੈ ਤੇ ਹਵੇਖ ਮਹੱਲਾ ਦੂਜਾ।
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਈ, ਹੋਮੈ ਇਹ ਬੰਦਨਾ ਫਿਰ ਫਿਰ ਜੋ ਨੀ ਪਾਈ।

ਸਾਹਿਬ ਕੀਤੀ ਸੰਤੋਖਈ, ਜਿਨੀ ਸੱਚੋ ਸਤਿਆਇਆ, ਓਨੀ ਮੰਦੇ ਪਹਿਨ ਰੱਖਿਓ, ਓਨ ਕਸ ਕਿਰਤਨ ਕਮਾਇਆ, ਓਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿੱਧੇ ਵੈ ਚੜੈ ਸਵਾਇਆ, ਵੱਡਿਆਈ ਵੱਡਾ ਪਾਇਆ, ਵੱਡਿਆਈ

ਪਹਿਲਾ ਪੁਰਖਾਂ ਬਿਰਖਾਂ ਤੇੜਤਾ ਤਟਾਂ ਮੇਗਾ ਖੇਤਾ ਦੀਪਾਂ ਲੋਹਾ ਮੰਡਲਾ ਖੰਡਾ ਮਰਪੰਡਾ ਅੰਡ ਜੇਰ ਜੁੱਤ ਪਜਾ ਖਾਣੀ ਸੇਤ ਜਾ ਸੁਮਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੋ ਪਾਏ ਕੈ ਸੰਭਾਲੇ ਸਵਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀਕਰ ਨਹੀਂ ਤਾ।

ਤੁੰਦੇ ਤਸਮਿਲੈ ਸੱਚ ਤੇ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲੀਐ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾ

ਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਪਰਿਆ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਹੈ ਜੇਤੇ ਵਰਸ ਵਰਸ ਪੜੀ ਹੈ ਜੇਤੇ ਮਾਸ ਪੜੀ ਹੈ ਜੇਤੇ ਆਰਜਾ ਪੜੀ ਹੈ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੂੰ ਮੈਂ ਚੱਕ

ਪੌੜੀ ਭਗਤ ਨਿਮਨ ਪਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਟੋ ਨ ਲਹਿਨੀ ਤਾਵਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣ ਹੁੰਦਾ ਆਪ ਗਣਾਇੰਦੇ ਹੁਣ ਟਾਡੀ ਕਰਨੀ ਜਾਤ ਹੋਰ ਉੱਤਮ ਜਾ ਸਦਾਇੰਦੇ ਤਿੰਨ ਮੰਗਾਂ ਜੇ ਤੁਜੈ ਧਿਆਇੰਦੇ ਤਿੰਨ ਮੰਗਾਂ ਜੇ ਤੁਜੈ

ਡੰਡਾ ਤਲੀ ਖਾਕ ਜਿਵੇਂ ਲੱਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਗ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜੀ ਸਿਵ ਗਵਾਈਐ

ਪਹਿਲਾ ਸੱਚ ਕਾਲ ਗੁੜ ਵਰਤਿਆ ਕਲ ਕਾਲ ਖਵੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗਵੈ ਦਾਲ ਜੇ ਕਹੋਏ ਤਾਂ ਗਵੈ ਰੁਤੂ ਰੁਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਖੁੰਭ ਚੜਾਈ ਐਸਰ ਪਾਓ ਤਨ ਹੋਏ ਨਾਨਕ ਭਗਤੀ

ਰਹੀਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾਂ ਗਾਵੇ ਜੋਦਾਂ ਕਾ ਵਿਚਾਰ ਮੂਰਖ।

0: ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪਰਾਕਿਰਤ

ਮੈਂ ਛੇ ਸਾਜ ਰਹੀ ਸਭ ਕੁਛ ਸਾਜ ਸਮਾਵੇ ਰੇ ਕਹਿ ਰਿਹਾ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਾ ਲਈ ਪ੍ਰਾਸ਼ਤ ਜਾਏ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੂਆ ਨਾ ਉਖਦਾਈ ਅਲਹ ਹੋ ਪਿਆ

ਮਾਰੇ ਅਜਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਜੰਦੀਆ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰ।

ਸਲੋਕ ਮਹਲਾ ਪਹਿਲਾ। ਸਿਮਰ ਰੁਖ ਸਰਾਇਂ ਦਾ ਅਤਿਰਗਤ ਮੁੱਚ, ਹੋ ਜੇ ਆਵੇ ਆਸ ਕਰ ਜਾਇ ਨਰਸ ਕਿਤ। ਫਲ ਫਿੱਕੇ ਫੁਲ ਬਕ ਬਕੀ ਕਮਨਾ ਆਵੇ ਪਤ, ਮਿਟਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਧਰਤ

ਆਪਣੀ ਕੱਪੜ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਹੁਕਮ ਕੀ ਮਨ ਭਾਵਦੇ ਰਹਿ ਪੀੜੇ ਅੱਗੇ ਜਾਵਣਾ ਨੰਗਾ ਦੋ ਜਗ ਝਾਲਿਆ ਤੰਦੇ ਸਹਿ ਖਰਾ ਡਰਾਵਣਾ ਕਰਿਆ ਉਗਣ ਪਛੋ ਤਾਵਣਾ ਕਰਿਆ ਉਗਣ ਪਛੋ ਤਾਵਣਾ।

0: ਭਾਂਡੇ ਕੱਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ ਧਨ ਸੁਮਾਨ ਸਨਾਨਕਾ ਜੁਗਲ ਚੱਲੇ ਪਾਈ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆ ਗੁਰ ਬ੍ਰਹਮਣ ਥੀਆ ਓ ਮੁਆ ਓ ਚੜ ਪਿਆ ਵੇ ਤਗ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੋੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ ਤਗ ਕਪਾਉ ਕੱਦੀਏ ਬਾਮਣ ਵੱਡੇ ਆਏ ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁੱਟੀਆ ਭੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਾਈ ਜੇ ਤੰਗ ਹੋਵੇ ਜੋਰ ਮਹੱਲਾ ਪਹਿਲਾ
0: ਨਾਏ ਮਨੀਏ ਪਤੂ ਪੁਜੈ ਸਲਾਈ ਸਸੂਤ ਅੰਦਰ ਗਏ ਅੰਦਰ ਪਾਈਐ ਤਗ ਨਾ ਤੁੜ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੀਵਾ ਤਗ ਨਾ ਖੀ ਵਿਤਗਾ ਪੇ ਵਤੈ ਵੜ ਧਾਗੇ ਵਰਾ ਘਤੈ

ਤੁਹਾਡੀ ਸਾਹਿਬ ਦਇਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਨੇ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਨੋ ਚਿੰਦੇ।

0: ਕੁਰਲਾਵੇ ਗੋਬਰ ਤਰ ਨਾ ਜਾਏ, ਧੋਤੀ ਟਿਕਾ ਤੈ ਜਪਮਾ ਲੈ ਤਾਨ ਹਲੇਸ਼ਾ ਖਾਏ, ਆਂਤਰ ਪੂਜਾ ਪੜਿਕ ਤੇ ਬਾ ਸੰਜਮ ਤੁਰਕਾ ਪਾਏ, ਛੂਡੀ ਲੈ ਪਖੰਡਾ ਨਾਮ ਲਿਆ ਜਾਏ ਤਿਰੰਗਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ,

ਸਰਮ ਧਰਮ ਕਾ ਡੇਰਾ ਦੂਰ, ਨਾਨਕ ਘੂੜ ਰਿਹਾ ਭਰਪੂਰ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਦੇਖੈ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਮੱਤ ਭਿੱਟੈ ਵੇ ਮੱਤ ਭਿੱਟੈ, ਇਹ ਅੰਨ ਅਸਾਡਾ ਭਿੱਟੈ। ਤਨ ਫਿੱਟੈ ਫਿੜ ਕਰੇਨ, ਮਨ ਝੂਠੈ ਚੁਲੀ ਬਰੇਨ। ਕਹੋ ਨਾਨਕ ਸੱਚ ਦਿਆਈਏ।

ਵੇਖਣਾ ਤਰੀ ਹਿਰ ਚਲਾਇੰਦਾ, ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ। ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਇੰਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਇੰਦਾ, ਦਰ ਮੰਗਣ ਪਿਖ ਨਾ ਪਾਇੰਦਾ,

0: ਗਏ ਸੂ ਮਿਲੇ ਜੇ ਖੱਟੇ ਕਾਲੇ ਦੀ ਮਹੱਲਾ ਪਹਿਲਾ
1: ਜਿਉਂ ਜੋਰੂ ਸਿਰਨਾਵਣੀ ਆਵੇ ਬਰਵਾਦ ਜੂਠੇ ਜੂਠਾ ਮੁਖ ਸੈ ਨਿਤ ਨਿਤ ਹੋਏ ਖੁਆਰ।

ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਟ

ਮਹਲਾ ਪਹਿਲਾ। ਪਹਿਲਾ ਸੁੱਚਾ ਪੋਏ ਸੁੱਚਾ ਬੈਠਾਏ, ਸੁੱਚੇ ਅੱਗੇ ਰੱਖਣ ਕੋਈ ਨਾ ਪਿਟਿਓ ਜਾਏ। ਸੁੱਚਾ ਹੋਏ ਕਹਿ ਜੇ ਵਿਆ ਲੱਗਾ ਆਪਣ ਸਲੋਕ, ਕੋ ਹੱਥੀ ਜਾਏ ਸੁੱਟਿਆ ਕਿਸੇ ਲੱਗਾ ਦੋ। ਆਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿਤ, ਪਾਪੀ ਸੋਤਨ ਗੱਡੀਆਂ ਤੁੱਕਾਂ ਪਾਈਆਂ ਤਿਤ, ਜਿਤ ਮੁੱਖ ਨਾਮ ਨਾ ਉਚਰੈ ਬਿਨਾਂ ਵੈ ਰਸ ਖਾਈ, ਨਾਨਕ ਕਿਵੇਂ ਜਾਣੀਐ ਤਿਤ।

ਸਭ ਕੋ ਆਖੇ ਆਪਣਾ, ਜਿਸ ਨਾ ਹੀ ਸੋਚਣ ਕੱਢੀਆ ਕੀਤਾ, ਆਪੋ ਆਪਣਾ ਆਪੇ ਹੀ ਲੇਖਾ ਸੰਡੀਐ। ਜਾ ਰਹਿਣਾ ਨਾਹੀ ਐ ਜਗ ਤਾਂ ਕੈਦਗਾਰ ਬਹੰਡੀ ਐ, ਮੰਦਾ ਕਿਸੇ ਨੇ ਆਖੀਐ ਪੜ ਅੱਖਰ ਇਹੋ ਬੁਝੀਐ।

ਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲੀਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕੇ ਦਰਗਾਹ ਛੁੱਟੀਐ ਮੋ ਤੁੱਕਾ ਫਿੱਕਾ ਪਾਏ, ਫਿੱਕਾ

ਪੌੜੀ ਜਿਸੇ ਵੀ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀਚਈ ਤੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉਪਰ ਘਾਲੀਐ ਕਿਛ ਲਾਹੇ ਉਪਰ ਘਾਲੀਐ।

0: ਮਹਲਾ ਦੂਜਾ ਚੱਕ ਲੱਗੇ ਚੱਕਰੀ ਨਾਲੇ ਗਰ ਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹਲਾ ਦੂਜਾ
1: ਜੋ ਨੀ ਹੋਏ ਸੋ ਉਗਵੈ ਮੌਕਾ ਕਹਿਆ ਵਾਉ

ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇੱਕ ਨੇ ਦੋ ਸਮਾਏ ਇੱਕ ਝੁੱਲੇ ਰਹਿਣ ਚੜੇ, ਇੱਕ ਨੇ ਹਾਲੀ ਪੈ ਸਮਨ ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਾਬੋ।

उचेतेयो च भगवन्त सगलसमग्रितुमर।

ਮਰਿਗਤ ਮੈਤ ਤੁਮਹੀ ਜਾ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਏ ਵਾਰ, ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਅਗੌਤੀ ਸਿਮਰਖ ਹੈ। ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਕੋ ਬੈਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਹ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੀਂ ਪਾਤਸ਼ਾਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇਂਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲਵਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਸਿੱਕਿਤ ਕੇਸਾਂ ਸੁਆਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਚਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਆਓ। ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਉਣ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਕੋਟ ਸ਼ੁਕਰ ਆਵਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸ਼ਬਦ ਚੌਂਕੀ ਵਿੱਚ ਆਪਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਸਚਵਾਰ ਕੀਰਤਨ ਭੋਗ ਜੀ ਕੀ ਅਰਦਾਸ। ਭੁੱਲ ਚੋ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਜਾਗਣੇ ਨੇਤਰਮ ਕਰਨ ਦੇ ਬਲ ਬਾਣੀ ਤੇ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਦਾਤਾ ਜੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੋ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

0: ਸਤਨਾਮ ਵਾਹਿਗੁਰੂ ਸਾਹਿਬ ਜੀ। ਕੋਟ ਪਰਾਧ ਹਮਾਰੇ ਖੰਡਾਉ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਤੁਮਰੀ ਸਰਣ ਤੁਮਾਰੀ ਆਸਾ, ਤੁਮਹੀ ਸਜਣ ਸੁਹਿਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸੋ ਕਹੋ ਟਲ ਗੁਰਸੀਵੀ ਐ, ਐਨੇ ਸਹਿ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਕਸਮੰਦੀ, ਨੂਰ ਅਰਸੋਂ ਗੁਰਸੋਂ ਚਟੀਐ। ਤੁਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ, ਕਰ ਦੂਜਾ ਚੌਪਦੀ, ਇਕ ਓਂਕਾਰ ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹ ਦਿਖਾਈ। ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹ ਦਿਖਾਈ। ਸੁਣ ਮੀਤਾ ਤੋਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਰਹਾਉ ਪਾਪ ਮਲੋਵਾਂ ਮਲ ਮਲ ਤੋਵਾਂ, ਇਹ ਮਨ ਤੇ ਕੋ ਦੇਸਾਂ। ਸੁਣ ਮੀਤਾ ਹੋ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦੇਹ ਉਪਦੇਸਾ। ਮਾਣ ਨਾ ਕੀਜੈ ਸਰਨ ਪਰੀ ਜੈ, ਕਰੇ ਸੋ ਭਲਾ ਮਨਾਈਐ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀ ਜੈ, ਇਉਂ ਦਰਸ਼ਨ ਹਰ ਜਿਉ ਪਾਈਐ। ਕਹਿਓ ਅਨਗ੍ਰੋਹ ਪ੍ਰਸਾਦ ਸੰਤਨ ਕਾ, ਹਰ ਨਾਮ ਹੈ ਮੀਠਾ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਣ ਡੀਠਾ। ਕਹਿਓ ਅਨਗ੍ਰੋਹ ਪ੍ਰਸਾਦ ਸੰਤਨ ਕਾ, ਹਰ ਨਾਮ ਹੈ ਮੀਠਾ। ਜਨ ਨਾਨਕ ਕੋ ਗੁਰ ਕਿਰਪਾ ਤਾਰੀ, ਸਭ ਅਕੁਲ ਨਿਰੰਜਣ ਦੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਨਮਸਕਾਰ ਜੀ ਸਤਿਸੰਗ ਜੀ। ਸਤਿਗੁਰੂ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਕਾ, ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਨਿਤਨੇਮ ਅਨੁਸਾਰ ਸਹਿਜ ਪਾਠ ਦੇ ਪਾਠ ਬਾਣੀ ਦੇ ਪਾਠ ਸਰਵਣ ਕੀਤੇ ਨੇ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਕੇ ਰਸ ਪ੍ਰਾਪਤ ਕੀਤਾ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਪਿੱਤਰ ਹੁਕਮ ਨਾਮੇ ਸਤਿਗੁਰ ਨੇ ਬਖਸ਼ਿਸ਼ ਕੀਤੇ ਗੁਰੂ ਕਿਰਪਾ ਕਰੇ ਬਖਸ਼ਿਆ ਉਪਦੇਸ਼ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸੇ ਔਰ ਆਪ ਸਰਬੱਤ ਸੰਗਤਾਂ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ ਸੋ ਬਣੇ ਪ੍ਰੋਗਰਾਮ ਸਾਰੇ ਇਸ ਪਾਵਨ ਮੁਖਵਾਦ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਸਰਵਣ ਕਰਾਉਣਗੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਅੱਖਾਂ ਦਾ ਕੈਂਪ ਚੈੱਕਅਪ ਵਾਸਤੇ 14 ਤਰੀਕ ਨੂੰ ਲੱਗ ਰਿਹਾ 12 ਤੋਂ ਲੈ ਕੇ 4 ਵਜੇ ਤੱਕ ਸੋ ਜ਼ਰੂਰ ਬੇਨਤੀ ਹੈ ਜਿਹਨਾਂ ਜਿਹਨਾਂ ਨੇ ਅੱਖਾਂ ਚੈੱਕ ਕਰਾਉਣੀਆਂ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਕੱਲ੍ਹ ਨੂੰ ਅਖੰਡ ਪਾਠ 2 ਆਰੰਭ ਹੋਣੇ ਨੇ ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ ਐਤਵਾਰ ਨੂੰ ਭੋਗ ਪੈਣਗੇ ਆਓ ਸਰਵਣ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ

ना तुम डोलो ना हम गिरते।

जुगो जुग टल, चवर शतर तख्त दे मालक, हाजरा हजूर जारा जहूर शब्द गुरु। बाणी के बोहिथ अमृत के दाते, दसां पातशाहियां दी जोत, साहिब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवानां दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के साहिब सच्चे पातशाह दी अमृतमई बाणी आसा की वार दे कीर्तन गुरु दर दे रागी सिंघां पासों श्रवण कर रहे सी। उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन मुखवाक है वो आप जी दे नाल सांझा कीता है। तो आओ सात संगत, समा है मुबारक मुखवाक दी विचार दा। जिन्ने श्री आप सतगुरां दे हजूर बैठे हो फतेह दी सांझ पाईए जी। वाहिगुरु जी का खालसा, वाहिगुरु जी की फतेह। अज दा पावन उपदेश राग सोरठ विच पंजवें पातशाह धन गुरु अर्जन साहब महाराज शहीदां दे सिरताज पिता तिन्हां दी रसना तों उचारण कीता होया गुरु ग्रंथ साहिब जी दे अंक 611 अते 12 उत्ते सुभायमान है। शब्द दा सरलेख है सोरठ महला पंजवां। सोरठ राग शरीर पंजवां धन गुरु अर्जन साहब महाराज, घर दूजा चौ पदे। चौ पदे दा अर्थ हुंदा है चार पदयां वाला शब्द। मंगल महाराज ने उच्चारण कीता है एक ओंकार सतगुर प्रसाद ओ वाहिगुरु अकाल पुरख एक है, सदीवी होंद वाला है, सच्चे गुरु दी कृपा द्वारा उस रब दी समझ अकाल पुरख दी समझ सोझी सानू सारिआं नू प्राप्त हुंदी है। धन गुरु अर्जन साहिब महाराज ने पावन शब्द दी रहाउ वाली पंक्ति विच बोल रखे ने सुन मीता, धूरी कौ बल जाई। हे मित्र मेरी बेनती सुन, मैं तेरे चरणा दी धूड़ तों कुर्बान जाना हां। ये मन तेरा भाई, हे भरा मैं अपना ये जड़ा मन है ये तेरा आज्ञाकार बनाउण नू तैयार हां। जिवें कोई बंदा बहुत कामयाब होवे, उच्ची सुरत वाला होवे, असीं वी उदां दे बनना चाहिए ते उस बंदे दी आग्या विच आउणा पैंदा है, उहदे उत्तों सदके जाणा पैंदा है, कुर्बान जाणा पैंदा है। दुनियावी पद्धर उत्ते वी जे तुहाडे नालों कोई वध कामयाब है किसी भी खेत्र विच ते तुसीं उहदे अनुसार ही हो के चलोगे ते कामयाबी तुहानूं वी मिलेगी। बड़ा सीधा जिहा इदां कह लो भी एक कानून है भी जिस खेत्र विच तुसीं तुर रहे हो जिहड़ा उस खेत्र विच तुहाडे तों अगे है उहदी अगवाई नूं कबूल कर लो, अपनी चलाकी नूं अपनी सियाणप नूं पासे रख दिओ ते तुहानूं डिगे होए नूं चुक के उपर लै जाएगा, उठा देवेगा उपर। इसे करके असीं दुनिया की जदों कोई स्किल प्राप्त करनी हुंदी है, कोई गुण प्राप्त करना हुंदा है ते आपां चंगे उस्तादां दे कोल जाने हां। हुण कुछ उस्ताद ते तुसीं आम वेखो भी इदां दे हुंदे ने भी लोक उहनां दे तरले पाउंदे ने भी सानूं अपना शागिर्द कर ला।
वैसे तो उस्ताद बहुत ने, पर हर उस्ताद जिहड़ा है वह इन्ना काबल नहीं हुंदा। कईयां ने इन्ना नाम कमाया हुंदा है, कईयां दा एडा वड्डा रुतबा हुंदा है कि लोग उन्हां दे कोल जाके कहिंदे ने किसे तरीके नाल साडे बच्चे नूं अपना शागिर्द बना ला, असीं चाहुंदे हां वी इह वी तेरे वांगू तरक्की याफ्ता होवे। हुण इदां तां नहीं ना हुंदा वी आपां उहदा शागिर्द बणाईए जिहनूं आप कुछ नहीं आउंदा, जिहनूं आप कोई समझ नहीं है। उदां दे उस्ताद वी हुंदे ने, उह वी वैद कोई होवे ते बंदा चंगे वैद कोल जांदा है ना वी जिथों उहनूं पता है इथों मैनूं आराम मिलेगा। वैद तो उदा भी बहुत होंगे ने जिन्हों आप कहने भी नीम हकीम खतरा ए जान, जो नीम हकीम हों तो जान को खतरा पै जाएगा। हम कई बारे बड़ी कई इंडिया विच कई तो होस्पिटलों बारे इदा दों की परसैप्शन बन जाती है कि इस हस्पताल च गया बंदा वापस नहीं आता, लगती वाह इतें ना जाओ। सतगुरु गुरु गरीब नवाज महाराज ने बख्शिश की कि हे अकाल पुरख वाहिगुरु, मैनू वह मित्र मिला जिहड़ा मित्र मेरा मिलाप तेरे नाल करा दे। वह मित्र कौन है? वह है गुरु। ते धन गुरु अर्जन साहब महाराज कहते हैं मैं तेरी धूड़ तो सदके जाना, तेरे तो कुरबान जाना, क्योंकि जिहड़ा रब्बी मिलाप का राह है इहदे विच मैं जने खणे नूं उस्ताद थोड़ा बना सकदा। जिवें भाई गुरदास साहब ने एक बोल बड़ा प्यारा लिखिया, उन्हें आख्या आप ना वंजे सौरे लोकां आख सुनावे, जिहड़ी आप कदी सौरे वसी नहीं, जिहड़ी आप कदी सौरे गई नहीं, वह लोगों की दसेगी? वह वसण की जाच थोड़ा दस सकती है। वसण की जाच तो उही दसेगी जिन्हें जिन्हों वसना आता होगा, जिहड़ी वसदी होगी, जिन्हों पता होगा भी उत्थे दुख भी है सुख भी है सारा कुछ है। हुण गुरु जिहड़ा है ना, गुरु समर्थ है, क्योंकि सौरा घर किहड़ा है? रब दा घर। बाणी विच सौरा घर रब दे घर नूं कहा गया, ते पेका घर गया है संसार नूं। हुण गुरु आप वसदा है, गुरु नूं आप वसना आउंदा है, ते गुरु सानूं वी जुगत दसदा है भी भाई आ तरीके ने, आ है उस कंत नूं खुश करन दा तरीका, आ है रब नूं खुश करन दा तरीका। ते जिहड़ी आप वसी नहीं, जिहड़ी मैरिज कर लगा सी, उह किद्दां दसेगी? उह नहीं दस सकदी, उहनूं नहीं पता। उहनूं तां इदां लगेगा वी इह तां काम ही बड़ा सौखा है। नहीं, किन्ने कॉम्प्रोमाइज़ करने पैंदे ने, कित्थे कित्थे चुप रहना पैंदा है, कित्थे कित्थे गल करनी पैंदी, सारियां चीज़ां ने ना। हुण आपां घरां परिवारां वाले हाँ, सानूं पता हुंदा है सियाणे बंदे नूं वी कित्थे बोलना चाहीदा है ते कित्थे नहीं बोलना चाहीदा। कई वार हालात बंदे नूं सिखाउंदे ने कित्थे कोई गल करन दा फायदा है लाभ है, कित्थे कोई गल करन दा लाभ नहीं है। जदों बंदा इन्हां सारियां चीज़ां नूं विचारन लग पैंदा ना, समझन लग पैंदा है कि कित्थे भी इत्थे चुप रहना है भला है, उदों उस बंदे नूं वसना आ जांदा, समझ लो उहनूं तरीका आ गया वसण दा। ते जिस बंदे नूं इह तरीका नहीं आया, जिहड़ा उस माहौल विच्चों लंघिया ही नहीं, उहनूं कुछ नहीं पता। महाराज ने बाणी विच बड़े प्यारे ख्याल एक दित्ते, आख्या अवर उपदेशै आप ना करै, आवत जावत जन्मै मरै। अवर उपदेशी दा अर्थ है भी उपदेश दे के दूजे नूं दस दित्ता भी आ जुगत है, आ तरीका है, पर आप कदी उस माहौल नूं उहने हंडाया ही नहीं। वो किवें प्रैक्टिकल हो सकती है गल? किन्ने आपां आम वेने आ जी तुहाडे सामने, किन्ने मोटिवेशनल स्पीकर अज यूट्यूब उत्ते फेसबुक उत्ते, किन्नियां किताबां बुक्स लिखियां गईयां जिहड़ियां दसदियां ने भी तुसीं कितें वसणा किवें है, कोई तरीका की है, तरीकाकार की है। ते पिछे जे मैं एक बंदा बड़ा वड्डा मोटिवेशनल स्पीकर सी, उहदा नां सी संदीप महेश्वरी, बड़ा चलदा सी कोई समां सी, इदां वड्डे वड्डे इकट्ठ होणे उहदे विच जा के उहने बोलणा, महंगीआं फीसां लोकां ने भर के उहदे इकट्ठां दे विच जा के बहिणा। ते जदों कोविड दा समां आया ना जी, कोविड दा समां, उदों आप डिप्रैशन विच चलिया गया, आप ट्रबल च फस गया। हुण गुरु जिहड़ा है,
ਗੁਰੂ ਕੋਈ ਮੋਟੀਵੇਸ਼ਨਲ ਸਪੀਕਰ ਥੋੜ੍ਹਾ ਹੈ, ਅੱਜ ਦੇ ਸਪੀਕਰਾਂ ਵਰਗਾ। ਅਤੇ ਉਹ ਬੰਦੇ ਨੇ ਆਪ ਲਿਖਿਆ ਜੀ, ਉਹਨੇ ਆਪ, ਚਲੋ ਇਹਦੀ ਇਮਾਨਦਾਰੀ ਸੀ, ਉਹਨੇ ਟਵੀਟ ਕੀਤਾ, ਉਹਨੇ ਲਿਖਿਆ ਵੀ ਜਦੋਂ ਕੋਵਿਡ ਦਾ ਸਮਾਂ ਆ ਗਿਆ ਤਾਂ ਮੇਰੀ ਹਾਲਤ ਬੜੀ ਬਾਰੀ ਹੋ ਗਈ, ਮੈਂ ਡਿਪਰੈਸ਼ਨ ਚਲੇ ਗਿਆ, ਪਰੇਸ਼ਾਨ। ਮਤਲਬ ਜਿਹੜਾ ਲੋਕਾਂ ਨੂੰ ਅਗਵਾਈ ਦੇ ਰਿਹਾ ਸੀ, ਉਹਨੂੰ ਉਹ ਦੱਸਦੇ ਰਿਹਾ ਸੀ ਮਾੜਾ ਸਮਾਂ ਆਵੇ ਇੱਦਾਂ ਕਰਨਾ ਚਾਹੀਦਾ ਹੈ, ਮਾੜਾ ਸਮਾਂ ਆਵੇ ਇੱਦਾਂ ਕਰਨਾ ਚਾਹੀਦਾ ਹੈ। ਪਰ ਜਿਸ ਦਿਨ ਆਇਆ ਉਸ ਦਿਨ ਆਪ, ਹੁਣ ਕੋਈ ਮੇਰੇ ਵਰਗਾ ਸਾਰੀ ਜ਼ਿੰਦਗੀ ਕਿਸੇ ਨੂੰ ਸਿਖਾਉਂਦਾ ਰਹੇ ਵੀ ਸਵਿਮਿੰਗ ਇੱਦਾਂ ਕਰਨੀ ਚਾਹੀਦੀ ਹੈ, ਪਾਣੀ ਵਿੱਚ ਤੈਰਨਾ ਇੱਦਾਂ ਚਾਹੀਦਾ ਹੈ, ਜਿੱਦਣ ਆਪ ਛਾਲ ਮਾਰਨ ਦੀ ਵਾਰੀ ਆਵੇ ਉਦਨ ਆਪ ਡੁੱਬ ਜਾਵੇ। ਸੋ ਮਿੱਤਰ ਜਿਹੜਾ ਸਾਨੂੰ ਪਾਰ ਲੰਘਾਉਣ ਵਾਲਾ ਹੈ, ਜਿਹਨੇ ਦੂਜੇ ਕਿਨਾਰੇ ਤੇ ਖੜਨਾ, ਇਹਨੂੰ ਆਪ ਵੀ ਤੇ ਤਰਨਾ ਆਉਣਾ ਚਾਹੀਦਾ। ਇਹਨਾਂ ਨੂੰ ਗੁਰੂ ਸਾਡਾ, ਇਹ ਗੁਰੂ ਅਜਮਾਇਆ ਹੈ ਇਹਨੇ, ਇਹ ਐਵੇਂ ਨਹੀਂ। ਆਪਾਂ ਜਦੋਂ ਸਿੱਖੀ ਦੀ ਗੱਲ ਕਰਦੇ ਹਾਂ, ਤਤੀਆਂ ਤਵੀਆਂ ਤੋਂ ਗੱਲਾਂ ਸ਼ੁਰੂ ਹੋਈਆਂ, ਉਬਲਦੀਆਂ ਦੇਗਾਂ ਤੱਕ ਪਹੁੰਚੀਆਂ, ਸੀਸ ਚਾਂਦਨੀ ਚੌਂਕ ਵਿੱਚ ਲਵਾਏ ਗਏ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖੜਾਇਆ ਗਿਆ, ਮਾਵਾਂ ਨੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾ ਕੇ ਇਹ ਚੀਜ਼, ਇਹ ਅਰਦਾਸ ਦੇ ਬੋਲ ਸ਼ਾਮ ਨੂੰ ਪੜ੍ਹੇ ਨੇ, ਜਦੋਂ ਉਹਨਾਂ ਨੇ ਆਖਿਆ ਵੀ ਚਾਰ ਪੈਰ ਦਿਨ ਸੁੱਖਾਂ ਨਾਲ ਬਤੀਤ ਹੋਇਆ, ਰਾਤ ਆਈ ਹੈ, ਵਾਹਿਗੁਰੂ ਤੇਰੇ ਭਾਣੇ ਵਿੱਚ ਬਤੀਤ ਹੋਵੇ, ਫਿਰ ਜਾ ਕੇ ਇਹ ਸਿੱਖੀ ਦਾ ਬੂਟਾ ਹਰਿਆ ਹੋਇਆ। ਏਡੀ ਵੱਡੀ ਗੱਲ ਨਾ, ਤਾਂ ਤੇ ਮਹਾਰਾਜ ਸਾਨੂੰ ਕਹਿੰਦੇ ਨੇ, ਕਹਿੰਦੇ ਭਾਈ ਖਿਆਲ ਕਰਿਓ, ਐਵੇਂ ਕੱਚੇ ਦੇ ਨਾਲ ਸਾਂਝ ਨਾ ਬਣਾ ਲਿਓ। ਇੱਕ ਬੋਲ ਹੈ ਮਹਾਰਾਜ ਦਾ ਬਾਣੀ ਵਿੱਚ, ਗੁਰਦੇਵ ਕਹਿੰਦੇ ਨੇ, ਨਾਨਕ ਕੱਚੜਿਆਂ ਸਿਉਂ ਤੋੜ, ਕੱਚੇ ਨਾਲੋਂ ਆਪਣੀ ਸਾਂਝ ਤੋੜ ਲਾ। ਢੂੰਡ ਸੱਜਣ ਸੰਤ ਪੱਕਿਆਂ, ਲੱਭ ਉਹਨਾਂ ਨੂੰ ਜਿਹੜਾ ਪੱਕਾ ਹੈ, ਤੇ ਸਾਨੂੰ ਤੇ ਕਿਤੇ ਲੱਭਣ ਜਾਣ ਦੀ ਲੋੜ ਨਹੀਂ, ਸਾਡੇ ਕੋਲ ਪੱਕੇ ਆ, 35 ਮਹਾਂਪੁਰਖ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਆਪਾਂ ਤਾਂ ਇੱਥੇ ਢੂੰਡਣਾ ਹੈ ਨਾ, ਇੱਥੇ ਲੱਭਣਾ ਹੈ। ਸਾਡੇ ਸਾਹਮਣੇ ਤੇ ਸਾਰਾ ਕੁਝ ਪਰੋਸ ਕੇ ਰੱਖ ਦਿੱਤਾ ਬਾਬੇ ਨੇ ਵੀ ਭਾਈ ਐਵੇਂ ਨਾ ਭਟਕਦੇ ਫਿਰਿਓ, ਆਓ ਤੁਹਾਨੂੰ ਪੱਕੇ ਸੱਜਣ ਮੈਂ ਦੇ ਕੇ ਚੱਲਿਆ। ਹੁਣ ਤੁਸੀਂ ਅੰਦਾਜ਼ਾ ਲਾਓ ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਨੇ 15 ਭਗਤਾਂ ਦੀ ਬਾਣੀ ਇਕੱਠੀ ਕੀਤੀ, ਲੱਭ ਲੱਭ ਕੇ ਪੱਕੇ, ਉਹਨਾਂ ਢੂੰਡ ਢੂੰਡ ਕੇ ਪੱਕੇ ਸੱਜਣ ਲੱਭੇ ਉਹਨਾਂ ਨੇ, ਜਣੇ ਖਣੇ ਦੀ ਥੋੜ੍ਹਾ ਦਰਜ ਕਰ ਲਈ ਵੀ ਕਿੱਥੇ ਮਹਾਰਾਜ ਮਹਾਰਾਸ਼ਟਰ ਵਿੱਚ ਜਾਂਦੇ ਨੇ, ਭਗਤ ਨਾਮਦੇਵ ਸਾਹਿਬ ਉੱਥੋਂ ਦੇ ਰਹਿਣ ਵਾਲੇ ਨੇ, ਕਿੱਥੇ ਬਾਬਾ ਕਬੀਰ ਸਾਹਿਬ ਕਾਂਛੀ ਦੇ ਵਿੱਚ ਬੈਠੇ ਨੇ, ਪੰਜਾਬ ਤੋਂ ਚੱਲੇ ਨੇ ਕਾਂਛੀ ਪਹੁੰਚੇ ਨੇ, ਪੰਜਾਬ ਤੋਂ ਚੱਲੇ ਨੇ ਉਹ ਬਨਾਰਸ ਦੀ ਧਰਤੀ ਤੇ, ਉੱਥੇ ਪਹੁੰਚ ਕੀਤੀ ਹੈ, ਮਹਾਰਾਸ਼ਟਰ ਵਿੱਚ ਕੀਤੀ ਹੈ, ਪੰਜਾਬ ਤੋਂ ਚੱਲ ਕੇ ਪਾਕਪਟਨ ਗਏ ਨੇ ਜਿੱਥੋਂ ਸ਼ੇਖ ਫਰੀਦ ਸਾਹਿਬ ਦੀ ਬਾਣੀ ਲੈ ਕੇ ਆਉਂਦੀ ਹੈ। ਉਹਨਾਂ ਨੇ ਪੱਕੇ ਢੂੰਡੇ, ਪੱਕੇ ਲੱਭੇ ਉਹਨਾਂ ਨੇ, ਢੂੰਡ ਸੱਜਣ ਸੰਤ ਪੱਕਿਆਂ, ਤੇ ਸਾਰੇ ਢੂੰਡ ਕੇ ਤੇ ਇੱਕ ਥਾਲ ਵਿੱਚ ਰੱਖ ਕੇ ਤੁਹਾਡੇ ਅੱਗੇ ਰੱਖ ਦਿੱਤੇ, ਤੇ ਤੁਸੀਂ ਹਰ ਰੋਜ਼ ਪੜ੍ਹਿਆ ਵੀ ਥਾਲ ਵਿੱਚ ਤਿੰਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ, ਆਹ ਥਾਲ ਹੈ ਗੁਰੂ ਗ੍ਰੰਥ ਸਾਹਿਬ ਦਾ। ਜਿਵੇਂ ਨਾ ਵਨ ਸਵੰਨੇ ਪਦਾਰਥ ਤਿਆਰ ਹੋਏ, ਹੋਏ ਤੇ ਵੱਖਰੇ ਵੱਖਰੇ ਭਾਂਡਿਆਂ 'ਚ, ਪਰ ਜਦੋਂ ਥਾਲੀ 'ਚ ਸਜਾ ਕੇ ਸ਼ੈਫ ਨੇ ਤੁਹਾਡੇ ਅੱਗੇ ਰੱਖੇ, ਉਹਨੇ ਇੱਕੋ ਥਾਲੀ 'ਚ ਰੱਖ ਦਿੱਤੇ, ਇੱਕੋ ਥਾਲੀ ਵਿੱਚ ਮਿੱਠਾ ਵੀ ਪਿਆ, ਉੱਥੇ ਲੂਣ ਵਾਲਾ ਕੋਈ ਪਦਾਰਥ ਵੀ ਪਿਆ, ਉੱਥੇ ਖਟਿਆਈ ਵੀ ਪਈ, ਸਾਰਾ ਕੁਝ ਇੱਕੋ ਥਾਲੀ 'ਚ ਪਰੋਸ ਕੇ ਰੱਖ ਦਿੱਤਾ। ਧੰਨ ਗੁਰੂ ਗਰੀਬ ਨਿਵਾਜ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿੱਚ ਤੁਹਾਡੇ ਅੱਗੇ ਸਾਰਾ ਕੁਝ ਪਰੋਸ ਕੇ ਰੱਖ ਦਿੱਤਾ ਵੀ ਐਵੇਂ ਨਾ ਭਟਕਿਓ। ਹੁਣ ਕਿਸੇ ਬੰਦੇ ਦੇ ਆਪਣੇ ਥਾਲ 'ਚ ਸਾਰਾ ਕੁਝ ਪਿਆ ਹੋਵੇ, ਉਹ ਫਿਰ ਵੀ ਗੁਆਂਢ ਦੀਆਂ ਥਾਲੀਆਂ ਵਿੱਚ ਝਾਤੀ ਮਾਰੇ ਤੇ ਕੋਈ ਫੱਬਵੀਂ ਗੱਲ ਥੋੜ੍ਹਾ ਹੈ, ਕੋਈ ਸਿਆਣੀ ਗੱਲ ਥੋੜ੍ਹਾ ਹੈ। ਸਾਡੇ ਥਾਲ ਵਿੱਚ ਸਾਰਾ ਕੁਝ ਹੈ, ਥਾਲ ਵਿੱਚ ਤਿੰਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਬਾਬੇ ਨੇ ਕਿਹਾ ਜੇ ਕੋ ਖਾਵੈ, ਜੇ ਕੋਈ ਇਸ ਥਾਲ ਵਿੱਚੋਂ ਖਾਵੈ, ਜੇ ਕੋ ਖਾਵੈ, ਜੇ ਕੋ ਪੁੰਚੈ, ਫਿਰ ਉਹਨੂੰ ਪੁੰਚ ਲਵੇ, ਪੁੰਚ ਦਾ ਮਤਲਬ ਹੁੰਦਾ ਪਚਾ ਲਵੇ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਆਖਿਆ ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਤਾਰੋ, ਇਹ ਵਸਤੂ ਛੱਡਣ ਵਾਲੀ ਨਹੀਂ ਹੈ, ਨਿਤ ਹੀ ਇਹਨੂੰ ਉਰ ਉਰ ਦਾ ਮਨ ਆਉਂਦਾ ਹਿਰਦਾ ਅੰਦਰ ਧਾਰਨ ਕਰਕੇ ਰੱਖੋ। ਇਹ ਵਸਤ ਜੀ ਨਾ ਜਾਈ, ਨਿਤ ਨਿਤ ਰੱਖ ਉਤਾਰੋ, ਤਮ ਸੰਸਾਰ ਹਨੇਰਾ ਹੈ ਸੰਸਾਰ ਵਿੱਚ, ਤਮ ਹੈ ਤਮ ਸੰਸਾਰ ਚਰਨ ਲੱਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਹੁਣ ਗੁਰਦੇਵ ਮਹਾਰਾਜ ਕਹਿੰਦੇ ਨੇ ਸੁਣ ਮੀਤਾ, ਹੇ ਮੇਰੇ ਮਿੱਤਰ ਗੁਰੂ, ਜੀਉ ਹਮਾਰਾ ਬਲ ਬਲ ਜਾਸੀ, ਬਲ ਦਾ ਮਤਲਬ ਹੁੰਦਾ ਬਲਿਆਰ ਜਾਣਾ, ਮੇਰੀ ਜਿੰਦ ਤੇਰੇ ਤੋਂ ਬਲਿਆਰ ਜਾਂਦੀ ਹੈ, ਕੁਰਬਾਨ ਜਾਂਦੀ ਹੈ। ਹਰ ਦਰਸ਼ਨ ਦੇਹੋ ਦਿਖਾਈ, ਪਹਿਲਾ ਜਿਹੜਾ ਰਹਾਉ ਵਾਲੀ ਪੰਗਤੀ, ਸੁਣ ਮੀਤਾ ਤੂਰੀ ਕੌ ਬਲ ਜਾਈ, ਮੈਂ ਤੇਰੀ ਧੂੜ ਤੋਂ ਬਲਿਆਰ ਜਾਣਾ।
ਤੇਰੇ ਕਿਣਕੇ ਤੇਰੇ ਪੈਰਾਂ ਦੀ ਖਾਕ ਤੋਂ ਹੀ ਸਦਕੇ ਜਾਂਦਾ। ਅਜੇ ਮੂੰਹ ਚੋਂ ਉਪਦੇਸ਼ ਕੱਢਣਾ ਤੇ ਵੱਖਰੀ ਗੱਲ ਹੈ, ਤੂੰ ਏਡਾ ਵੱਡਾ ਏ, ਇੰਨਾ ਮਹਾਨ ਹੈ, ਤੇਰੇ ਪੈਰ ਦੀ ਖਾਕ ਤੋਂ ਵੀ ਸਦਕੇ ਜਾਵਾਂ। ਨਹੀਂ ਤੇ ਧੂੜੀ ਦੀ ਵੈਲਿਊ ਕੋਈ ਨਹੀਂ ਹੁੰਦੀ, ਧੂੜੀ ਦੀ ਮਿੱਟੀ ਘੱਟੇ ਦੀ ਕਿਹੜੀ ਵੈਲਿਊ ਹੁੰਦੀ ਹੈ, ਲੋਕੀ ਘਰਾਂ ਚੋਂ ਬਾਹਰ ਕੱਢ ਦਿੰਦੇ ਨੇ। ਪਰ ਬਾਬੇ ਨੇ ਆਖਿਆ ਤੂੰ ਮੇਰਾ ਗੁਰੂ ਇੰਨਾ ਉੱਤਮ ਹੈ ਵੀ ਤੇਰੀ ਧੂੜੀ ਤੋਂ ਵੀ ਸਦਕੇ, ਤੇਰੇ ਇੱਕ ਕਿਣਕੇ ਤੋਂ ਵੀ ਸਦਕੇ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਆ ਜਿਹੜਾ ਮੇਰਾ ਮਨ ਹੈ ਨਾ, ਤੇਰਾ ਭਾਈ ਬਣ ਜਾਵੇ, ਭਰਾ ਬਣ ਜਾਵੇ। ਪਹਿਲਾ ਬੋਲ, ਏਕ ਪਿਤਾ, ਤੂੰ ਹੀ ਸਾਡਾ ਪਿਤਾ ਹੈ, ਇੱਕੋ ਹੀ ਗੁਰੂ ਹੀ ਪਿਤਾ ਹੈ, ਗੁਰਦੇਵ ਪਿਤਾ, ਗੁਰਦੇਵ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਸਾਰਾ ਕੁਝ ਤੂੰ ਹੈ। ਜਿੰਨੇ ਦੁਨੀਆਂ ਦੇ ਰਿਸ਼ਤੇ ਸੀ ਸਾਰੇ ਮਹਾਰਾਜ ਨੇ ਗੁਰੂ ਨਾਲ ਜੋੜ ਦਿੱਤੇ। ਹਰ ਰਿਸ਼ਤੇ ਦੀ ਆਪਣੀ ਇੰਪੋਰਟੈਂਸ ਹੁੰਦੀ ਹੈ, ਪਿਤਾ ਦੀ ਆਪਣੀ ਹੈ, ਮਾਂ ਦੀ ਆਪਣੀ ਹੈ, ਭਰਾ ਦੀ ਆਪਣੀ ਹੈ, ਮਿੱਤਰਾਂ ਦੀ ਆਪਣੀ ਹੁੰਦੀ ਹੈ। ਅੱਛਾ, ਗੁਰੂ ਉਹ ਹੈ, ਵੇਖੋ ਜਿਹੜੀ ਗੱਲ ਕਈ ਵਾਰ ਤੁਸੀਂ ਆਪਣੀ ਮਾਂ ਨਾਲ ਕਰ ਸਕਦੇ ਹੋ, ਪਿਓ ਨਾਲ ਨਹੀਂ ਕਰ ਸਕਦੇ। ਕਈ ਬੱਚੇ ਝੱਕਦੇ ਨੇ ਨਾ, ਜਿਹੜੀ ਗੱਲ ਪਿਓ ਨਾਲ ਕੀਤੀ ਜਾਂਦੀ ਹੈ ਕਈ ਵਾਰ ਉਹ ਮਾਂ ਨਾਲ ਨਹੀਂ ਕੀਤੀ ਜਾਂਦੀ, ਜਿਹੜੀ ਗੱਲ ਮਿੱਤਰ ਨਾਲ ਕੀਤੀ ਜਾਂਦੀ ਉਹ ਭਰਾ ਨਾਲ ਨਹੀਂ ਕੀਤੀ ਜਾਂਦੀ, ਜਿਹੜੀ ਭਰਾ ਨਾਲ ਕੀਤੀ ਜਾਂਦੀ ਹੈ ਕਈ ਵਾਰ ਉਹ ਮਿੱਤਰ ਨਾਲ ਵੀ ਨਹੀਂ ਕਰਦੇ, ਤੁਸੀਂ ਪਿਓ ਨਾਲ ਵੀ ਨਹੀਂ ਕਰਦੇ, ਮਾਂ ਨਾਲ ਵੀ ਨਹੀਂ ਕਰਦੇ, ਬੰਦਾ ਆਪਣੇ ਭਰਾ ਨਾਲ। ਕਈ ਵਾਰ ਲੋਕ ਆਪਣੀ ਭੈਣ ਨੂੰ ਫੋਨ ਲਾ ਲੈਂਦੇ ਨੇ, ਗੱਲ ਉਹਦੇ ਨਾਲ ਵੀ ਕਰਦੇ ਨੇ। ਸਤਿਗੁਰੂ ਮਹਾਰਾਜ ਨੇ ਕੀ ਆਖਿਆ, ਆਖਿਆ ਮੇਰੇ ਸਾਰੇ ਰਿਸ਼ਤੇ, ਮਤਲਬ ਗੱਲ ਕਹਦੀ ਵੀ ਮੇਰੇ ਲਈ ਭਰਾ ਵੀ ਤੂੰ ਹੈ, ਭੈਣ ਵੀ ਤੂੰ ਹੈ, ਮਿੱਤਰ ਵੀ ਤੂੰ ਹੈ, ਵੀ ਮੈਂ ਤੇਰੇ ਨਾਲ ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰ ਸਕਦਾ। ਇਸ ਕਰਕੇ ਸਾਰੇ ਰਿਸ਼ਤੇ

ਪਿਤਾ ਹੇ ਮਿੱਤਰ, ਸਾਡਾ ਇੱਕੋ ਹੀ ਪਿਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ, ਹੋਰ ਕੋਈ ਨਹੀਂ। ਇੱਕ ਸਕੇ ਹਮ ਬਾਰਿਕ, ਤੇ ਇੱਕ ਪ੍ਰਭੂ ਪਿਤਾ ਦੇ ਆਪਾਂ ਸਾਰੇ ਬੱਚੇ ਹਾਂ, ਇੱਕ ਪਰਮੇਸ਼ਰ ਦੇ, ਇੱਕ ਅਕਾਲ ਪੁਰਖ ਦੇ ਆਪਾਂ ਸਾਰੇ ਬੱਚੇ ਹਾਂ। ਅੱਛਾ, ਕਿੰਨੀਆਂ ਵੱਡੀਆਂ ਬੰਦਿਆਂ ਨੇ ਇੱਥੇ ਆਣ ਕੇ ਪਾਈਆਂ ਹੋਈਆਂ। ਇਹ ਅੱਜ ਕਿੰਨੇ ਤਰ੍ਹਾਂ ਦੀਆਂ ਵੰਡੀਆਂ, ਜਾਤਾਂ ਪਾਤਾਂ ਨੂੰ ਲੈ ਕੇ ਬੰਦੇ ਨੇ ਵੰਡੀਆਂ ਪਾ ਲਈਆਂ, ਰੰਗਾਂ ਨਸਲਾਂ ਨੂੰ ਲੈ ਕੇ ਬੰਦੇ ਨੇ ਵੰਡੀਆਂ ਪਾ ਲਈਆਂ। ਹੈ ਇੱਕੋ ਕੁੱਖ ਤੋਂ ਜਨਮੇ ਨੇ, ਪਰ ਵੰਡੀਆਂ, ਜਿਵੇਂ ਦੀਵੇ ਇੱਕੋ ਹੀ ਘੁਮਿਆਰ ਦੇ ਚੱਕ ਦੀ ਮਿੱਟੀ ਦੇ ਬਣੇ ਨੇ, ਉਹਨੇ ਥੋੜ੍ਹਾ ਜਿਹਾ ਵੱਖਰੇ ਵੱਖਰੇ ਡਿਜ਼ਾਇਨ ਜੇ ਪਾ ਦਿੱਤੇ ਤੇ ਆਪਸ 'ਚ ਲੜੀ ਜਾਂਦੇ ਨੇ ਸਾਰੇ। ਹੈਗੇ ਆਪਾਂ ਇੱਕੋ ਹੀ ਚੱਕ ਤੋਂ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਹੈ ਇੱਕੋ ਤੋਂ ਹੀ, ਪਰ ਆਪਸ 'ਚ ਲੜੀ ਜਾ ਰਿਹਾ, ਇੰਨੀਆਂ ਵੰਡੀਆਂ ਪਾ ਲਈ। ਪੜ੍ਹਦੇ ਨਾ ਬਚਨ ਆਪਾਂ, ਵੀ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਾ ਰਹਿ, ਵੀ ਇੱਕੋ ਹੀ ਮਿੱਟੀ ਤੋਂ, ਇੱਕੋ ਮਿੱਟੀ ਇੱਕੋ ਥਾਂ ਤੋਂ ਪੁੱਟੀ, ਘੁਮਿਆਰ ਲੈ ਲਿਆਣ ਕੇ ਉਹਨੂੰ ਚੱਕ ਤੇ ਚੜਾਇਆ, ਕਿਸੇ ਦਾ ਉਹਨੇ ਘੜਾ ਬਣਾ ਦਿੱਤਾ, ਕਿਸੇ ਦੀ ਉਹਨੇ ਸੁਰਾਹੀ ਬਣਾ ਦਿੱਤੀ, ਕਿਸੇ ਦੀ ਉਹਨੇ ਚਾਟੀ ਬਣਾ ਦਿੱਤੀ, ਕਿਸੇ ਦਾ ਉਹਨੇ ਦੀਵਾ ਬਣਾ ਦਿੱਤਾ, ਦੀਵਿਆਂ ਨੂੰ ਉਹਨੇ ਵੱਖਰੇ ਵੱਖਰੇ ਕਰ ਦਿੱਤਾ। ਹੈ ਇੱਕੋ ਮਿੱਟੀ ਦੇ, ਪਰ ਲੜ ਰਹੇ ਨੇ, ਥੋੜ੍ਹਾ ਜਿਹਾ ਉਹਨੇ ਡਿਜ਼ਾਇਨ ਲਈ, ਕਿਸੇ ਦੀਵੇ ਨੂੰ ਲਾਲ ਰੰਗ ਮਾਰਤਾ, ਕਿਸੇ ਨੂੰ ਕਾਲਾ ਮਾਰ ਦਿੱਤਾ, ਕਿਸੇ ਨੂੰ ਹੋਰ ਰੰਗ ਉਹਨੇ ਮਾਰ ਦਿੱਤਾ, ਡਿਜ਼ਾਇਨ ਉਹਨੇ ਇਸ ਤਰੀਕੇ ਨਾਲ ਕਰ ਦਿੱਤਾ, ਕਿਸੇ ਨੂੰ ਸ਼ੇਪ ਹੋਰ ਤਰੀਕੇ ਦੀ ਦੇ ਦਿੱਤੀ, ਕਿਸੇ ਨੂੰ ਹੋਰ ਤਰੀਕੇ ਦੀ ਦੇ ਦਿੱਤੀ। ਉਹ ਸ਼ੇਪਾਂ ਦੇ ਭੇਦ ਨੂੰ ਸਮਝ ਨਹੀਂ ਸਕੇ ਤੇ ਲੜ ਰਹੇ ਨੇ ਆਪਸ ਦੇ ਵਿੱਚ। ਮਾਟੀ ਏਕ ਅਨੇਕ ਭਾਂਤ ਕਰ, ਮਾਟੀ ਇੱਕੋ ਹੀ ਹੈ, ਮਿੱਟੀ ਇੱਕੋ ਹੀ ਹੈ। ਵੇਖੋ, ਬਲੱਡ ਦੀ ਲੋੜ ਪਵੇ ਸਾਨੂੰ ਹੌਸਪੀਟਲ ਦੇ ਵਿੱਚ ਤੇ ਇੱਕੋ ਹੀ ਹੈ ਸਾਰਿਆਂ ਦਾ, ਉੱਥੇ ਫਰਕ ਥੋੜ੍ਹਾ ਕੋਈ ਪੈਣਾ। ਅੱਗ ਨੇ ਮੇਰਾ ਸਰੀਰ ਵੀ ਸਾੜ ਦੇਣਾ, ਤੁਹਾਡਾ ਵੀ ਸਾੜ ਦੇਣਾ ਉਹਦੇ ਸਾਹਮਣੇ, ਪਾਣੀ ਨੇ ਤੁਹਾਨੂੰ ਵੀ ਰੋੜ ਕੇ ਲੈ ਜਾਣਾ, ਮੈਨੂੰ ਵੀ ਰੋੜ ਦੇਣਾ, ਇੱਕੋ ਹੀ ਹੈ ਨਾ, ਕੋਈ ਲਿਹਾਜ਼ ਥੋੜ੍ਹਾ ਕਰਦਾ ਸ਼ੇਪ ਵੇਖ ਕੇ ਪਾਣੀ। ਬੰਦਾ ਵਿਤਕਰੇ ਪਾ ਲੈਂਦਾ, ਬੰਦਾ ਜਿਹੜਾ ਹੈ ਉਹ ਕਈ ਤਰ੍ਹਾਂ ਦੀ ਇੱਦਾਂ ਡਿਸਕ੍ਰਿਮੀਨੇਸ਼ਨ ਕਰਦਾ ਹੈ, ਵਿਤਕਰੇਬਾਜ਼ੀ ਕਰਦਾ ਹੈ। ਬਾਬੇ ਨੇ ਆਖਿਆ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਆ ਰਹਿ, ਮਿੱਟੀ ਇੱਕੋ ਸੀ, ਜਿਵੇਂ ਘੁਮਿਆਰ ਨੇ ਚੱਕ ਤੇ ਚੜਾ ਕੇ ਮਿੱਟੀ ਦੇ ਵੱਖਰੇ ਵੱਖਰੇ ਬਰਤਨ ਬਣਾ ਦਿੱਤੇ, ਇੱਦਾਂ ਹੀ ਬਾਬੇ ਨੇ ਵੀ ਕੀ ਕੀਤਾ, ਵੀ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ, ਉਹਨੇ ਕਈ ਰੰਗਾਂ ਦੀ ਮਾਇਆ ਸਾਜ ਦਿੱਤੀ। ਇੱਕੋ ਧਰਤੀ ਵਿੱਚੋਂ ਫੁੱਲ ਪੈਦਾ ਹੁੰਦੇ ਨੇ, ਇੱਕ ਨੂੰ ਤੁਸੀਂ ਗੁਲਾਬ ਦਾ ਕਹਿੰਦੇ ਹੋ, ਦੂਜੇ ਨੂੰ ਗੇਂਦੇ ਦਾ ਕਹਿੰਦੇ ਹੋ, ਸੋਮਾ ਤੇ ਇੱਕੋ ਹੀ ਹੈ ਨਾ, ਸੋਮਾ ਇੱਕੋ ਹੈ। ਇੱਕੋ ਧਰਤੀ ਵਿੱਚੋਂ ਰੁੱਖ ਪੈਦਾ ਹੋਏ, ਇੱਕ ਨੂੰ ਅੰਬ ਲੱਗ ਗਏ, ਇੱਕ ਨੂੰ ਜਿਹੜਾ ਹੈ ਉਹ ਅੰਗੂਰ ਲੱਗ ਗਏ, ਵੇਲ ਅੰਗੂਰਾਂ ਦੀ, ਇੱਕ ਨੂੰ ਸੇਬ ਲੱਗ ਗਏ। ਹੈ ਮੂਲ, ਅੱਛਾ ਉਹਦੀ ਕੁਦਰਤੋਂ ਬਲਿਆਰ, ਇੱਕੋ ਥਾਂ ਉਤੋਂ ਸਾਰੇ ਖੁਰਾਕ ਲੈ ਰਹੇ ਨੇ, ਪਰ ਸੇਬ ਦਾ ਸਵਾਦ ਵੱਖਰਾ ਹੈ, ਅੰਬ ਦਾ ਵੱਖਰਾ ਹੈ, ਇਹ ਉਹਦੀ ਕਰਤੇ ਦੀ ਖੇਡ ਐਸੀ। ਕਮਾਲ ਦੀ ਗੱਲ ਵੇਖੋ ਤੁਸੀਂ, ਇੱਕੋ ਜਿਹਾ ਪੌਣ ਪਾਣੀ ਹੈ, ਆਬੋ ਹਵਾ ਸਾਰੀ ਇੱਕੋ ਜਿਹੀ ਹੈ, ਪਰ ਕਿੱਦਾਂ ਹੁੰਦਾ ਹੈ ਵੀ ਨਿੰਬੂ ਦੇ ਵਿੱਚ ਖਟਿਆਈ ਭਰ ਜਾਂਦੀ ਹੈ ਤੇ ਅੰਬ ਜਿਹੜਾ ਹੈ ਉਹ ਮਿੱਠਾ ਹੁੰਦਾ, ਸੇਬ ਜਿਹੜਾ ਹੈ ਉਹ ਮਿੱਠਾ ਹੁੰਦਾ, ਕਿੱਦਾਂ ਕਿਵੇਂ ਹੋ ਗਿਆ? ਪਾਣੀ ਉੱਥੋਂ ਲੈ ਰਹੇ ਨੇ, ਮਿੱਟੀ ਤੱਤ ਹਵਾ ਪੌਣ ਪਾਣੀ ਸਭ ਇੱਕੋ ਹੈ, ਇਹ ਤਾਂ ਦੀ ਖੇਡ ਹੈ ਨਾ, ਤੇ ਚੰਗੀ ਗੱਲ ਹੈ। ਜੇ ਅੰਬ ਦੇ ਸਵਾਦ ਦਾ ਹੀ ਸੇਬ ਹੋਵੇ ਤੇ ਫਿਰ ਸੇਬ ਦੀ ਕੀ ਵੈਲਿਊ ਰਹਿ ਗਈ? ਜੇ ਨਿੰਬੂ ਵੀ ਅੰਬਾਂ ਵਰਗੇ ਹੋਣ ਤੇ ਫਿਰ ਤੇ ਕਹਾਣੀ ਖਤਮ ਹੋ ਗਈ। ਅਸੀਂ ਚਾਹੁੰਦੇ ਸਾਰੇ ਇੱਕੋ ਜਿਹੇ ਹੋ ਜਾਣ, ਨਹੀਂ ਹੋਇਆ ਜਾਣਾ ਭਾਈ, ਵੱਖਰੇ ਵੱਖਰੇ ਨੇ। ਭਾਈ ਤੂੰ ਜੇ ਇਹ ਕਹਿੰਦਾ ਨਾ ਵੀ ਮੇਰਾ ਰੰਗ ਗੋਰਾ ਹੈ ਇਸ ਕਰਕੇ ਮੈਂ ਸੋਹਣਾ, ਤੇ ਜੇ ਦੁਨੀਆਂ ਤੇ ਕਾਲਾ ਨਾ ਹੁੰਦਾ ਤੇ ਤੇਰੇ ਗੋਰੇ ਰੰਗ ਨੂੰ ਵੀ ਕਿਸੇ ਨੇ ਨਹੀਂ ਪੁੱਛਣਾ। ਜਿਹਦੀ, ਹਾਲਾਂਕਿ ਮੈਂ ਇਹ ਨਹੀਂ ਕਹਿ ਰਿਹਾ ਵੀ ਕਿਸੇ ਚੀਜ਼ ਦੀ ਵੈਲਿਊ ਜ਼ਿਆਦਾ ਹੈ ਘੱਟ ਹੈ, ਨਹੀਂ ਇੱਦਾਂ ਨਹੀਂ ਹੈ, ਮੈਂ ਤੇ ਗੱਲ ਕਰਨ ਡਿਆ ਜਿਵੇਂ ਬਾਬੇ ਨੇ ਆਖਿਆ ਨਾ ਵੀ ਬਲਿਹਾਰੀ ਇਸ ਜਾਤ ਕੋ ਜੇ ਜੱਪੇ ਉਹ ਸਿਰਜਣਹਾਰ, ਵੀ ਤੁਸੀਂ ਰਹਿ ਗਏ ਆਪਣੀ ਉੱਚੀ ਜਾਤ ਦੇ ਅਹੰਕਾਰ ਚ ਬ੍ਰਾਹਮਣੋ, ਮੈਂ ਆਪਣੀ ਇਸ ਜਾਤ ਤੋਂ ਬਲਿਹਾਰ ਜਾਣਾ, ਮੈਂ ਨੀਵੀਂ ਜਾਤ ਵਿੱਚ ਹੋ ਕੇ ਵੀ ਅਕਾਲ ਪੁਰਖ ਨੂੰ ਚੇਤੇ ਕਰ ਲਿਆ, ਉਹਨੂੰ ਧਿਆ ਲਿਆ। ਸੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਸਾਹਿਬ ਨੇ ਆਖਿਆ ਏਕ ਪਿਤਾ ਏਕ ਸਕੇ ਹਮ ਬਾਰਿਕ, ਇੱਕੋ ਹੀ ਪਿਤਾ, ਇੱਕ ਦੇ ਅਸੀਂ ਬੱਚੇ, ਤੂੰ ਮੇਰਾ ਗੁਰਹਾਈ। ਇੱਥੇ ਗੁਰਹਾਈ ਦਾ ਮਤਲਬ ਹੁੰਦਾ ਗੁਰ ਭਾਈ, ਵੈਸੇ ਹਾਈ ਦਾ ਮਤਲਬ ਅੰਗਰੇਜ਼ੀ ਚ ਉੱਚਾ ਹੁੰਦਾ,
ਕਈ ਸੱਜਣ ਕਹਿੰਦੇ ਨੇ ਵੀ ਹਾਈ ਦਾ ਇੱਥੇ ਵੀ ਅਰਥ ਹੈ ਵੀ ਉੱਚਾ ਨਹੀਂ, ਉੱਚਾ ਨਹੀਂ

ਤੇ ਇੱਥੇ ਗੁਰਹਾਈ ਹੈ, ਗੁਰਭਾਈ ਜਿਹਨੂੰ ਆਪਾਂ ਕਹਿੰਦੇ, ਅੰਗਰੇਜ਼ੀ ਦਾ ਸ਼ਬਦ ਨਹੀਂ ਹੈ। ਤੂੰ ਮੇਰਾ ਗੁਰਹਾਈ ਸੁਣ ਮੀਤਾ, ਹੇ ਮੇਰੇ ਮਿੱਤਰ ਜੀਉ ਹਮਾਰਾ ਬਲ ਬਲ ਜਾਸੀ, ਮੇਰੀ ਇਹ ਜਿੰਦ ਤੇਰੇ ਤੋਂ ਕੁਰਬਾਨ ਜਾਂਦੀ ਹੈ, ਬੁਲਿਹਾਰ ਜਾਂਦੀ ਹੈ, ਹਰ ਦਰਸ਼ਨ ਦੇਹ ਦਿਖਾਈ, ਮੈਨੂੰ ਵੀ ਉਹਦੇ ਦਰਸ਼ਨ ਕਰਾ ਰੱਬ ਦੇ। ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਨਾਲ ਤੇਰਾ ਮਿਲਾਪ ਹੋ ਚੁੱਕਾ ਹੈ ਨਾ, ਉਹਦੇ ਦਰਸ਼ਨ ਮੈਨੂੰ ਵੀ ਕਰਾ। ਅਗਲਾ ਬੋਲ ਹੈ ਜੀ, ਮੈਂ ਹੁਣ ਕੀ ਕਰਾਂ ਉਹਦੇ ਦਰਸ਼ਨਾਂ ਲਈ। ਆਖਿਆ ਪਾਮ ਮਲੋਵਾਂ ਮਲ ਮਲ ਧੋਵਾਂ, ਮੈਂ ਉਹਦੀ ਮੁੱਠੀ ਚਾਪੀ ਕਰਾਂ, ਪੈਰ ਮਲਾਂ ਉਹਦੇ। ਹੁਣ ਗੁਰੂ ਗ੍ਰੰਥ ਸਾਹਿਬ ਦੇ ਪੈਰ ਮਲੇ ਨਹੀਂ ਜਾਣੇ, ਇਹ ਸਮਝਣ ਵਾਲੀ ਸਿੱਧੀ ਜੀ ਗੱਲ ਹੈ। ਤੇ ਕੀ ਫਿਰ ਹੁਣ ਕਿਸੇ ਬਾਬੇ ਦੇ ਪੈਰ ਮਲਣ ਲੱਗ ਪਈ ਹੈ? ਕਿਸੇ ਦੇ ਪੈਰ ਮਲਣ ਦੀ ਲੋੜ ਨਹੀਂ ਹੈ, ਇਹ ਸਿਰਫ ਸਤਿਕਾਰ ਵਾਚਕ ਸ਼ਬਦ ਨੇ। ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਲੱਖ ਲੱਖ ਵਧਾਈ ਹੋਵੇ, ਤੇ ਇਹਦਾ ਇਹ ਥੋੜਾ ਮਤਲਬ ਹੈ ਵੀ ਆਪਾਂ ਇੱਦਾਂ ਅਗਲਾ ਆਖੇ ਕਿ ਚੱਲ ਗਿਣਤੀ ਕਰ, ਇੱਕ ਵਧਾਈ, ਦੋ ਵਧਾਈ, ਤਿੰਨ ਵਧਾਈ, ਤੁਸੀਂ ਤਾਂ ਸਾਰਾ ਦਿਨ ਹੀ ਉੱਥੇ ਖੜਦੇ ਹੋ ਕਿ ਲੱਖ ਤੱਕ ਪਹੁੰਚਦੇ। ਮਤਲਬ ਇਹ ਇੱਕ ਸਿੰਬਲ ਹੁੰਦਾ ਇਹ ਆਪਣੀ ਭਾਵਨਾ ਨੂੰ ਕਹਿਣ ਦਾ, ਵਿਅਕਤ ਕਰਨ ਦਾ, ਵੀ ਲੱਖ ਲੱਖ ਵਧਾਈ ਹੋਵੇ ਤੁਹਾਨੂੰ। ਹੁਣ ਇਹੋ ਜਿਹੇ ਸ਼ਬਦ ਵਰਤ ਕੇ ਬਾਬਿਆਂ ਨੇ ਆਪਣੀਆਂ ਲੱਤਾਂ ਸੇਵਕਾਂ ਤੋਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਛਾ, ਸੇਵਕ ਵਿਚਾਰਾ ਸਾਰੀ ਦਿਹਾੜੀ ਕੰਮ ਕਰਦਾ ਆ, ਕੋਈ ਫਾਰਮ 'ਚ ਕਰਦਾ ਆ, ਕੋਈ ਗ੍ਰੀਨ ਹਾਊਸ 'ਚ ਕਰਦਾ ਆ, ਕੋਈ ਹੋਰ ਕੰਮ ਕਰਦਾ ਆ, ਉਹ ਆਪ ਥੱਕਿਆ ਪਿਆ, ਤੇ ਬਾਬਾ ਜਿਹੜਾ ਬਿਲਕੁਲ ਕੋਰਾ ਵਿਹਲਾ ਏ। ਹਾਂ, ਜਾਂ ਤੇ ਹੋਵੇ, ਮੈਂ ਕੱਲ ਵੀ ਇੱਦਾਂ ਕਿਸੇ ਸੱਜਣ ਨਾਲ ਗੱਲਬਾਤ ਕਰ ਰਿਹਾ ਸੀ, ਮੈਂ ਕਿਹਾ ਜਾਂ ਤੇ ਹੋਵੇ ਵੀ ਆਪਾਂ ਚਲੋ ਕਿਸੇ ਬਜ਼ੁਰਗ ਦੀਆਂ ਲੱਤਾਂ ਵੀ ਘੁੱਟ ਦਿੱਤੀਆਂ, ਮੰਨ ਲਓ ਆਪਾਂ ਨੂੰ ਇਹ ਪਤਾ ਲੱਗੇ ਵੀ ਇਹ ਬਾਬਾ ਜੀ ਸਵੇਰ ਦੇ ਘਰੋਂ ਤੁਰੇ ਸਨ ਤੇ ਪੈਦਲ ਯਾਤਰਾ ਕਰਕੇ ਹਰ ਘਰ ਦਾ ਇਹਨਾਂ ਨੇ ਦਰਵਾਜ਼ਾ ਖੜਕਾਇਆ, ਲੋਕਾਂ ਨੂੰ ਕੋਈ ਪ੍ਰੇਰਨਾ ਦਿੱਤੀ, ਕੋਈ ਭਲੇ ਦੀ ਗੱਲ ਕਹੀ, ਤੇ ਸ਼ਾਮਾਂ ਨੂੰ ਆਪਾਂ ਨੂੰ ਲੱਗਾ ਵੀ ਯਾਰ ਵਿਚਾਰਾ ਸਾਰੀ ਦਿਹਾੜੀ ਇਹਨਾਂ ਲੱਤਾਂ ਦੇ ਉੱਤੇ ਤੁਰ ਤੁਰ ਕੇ ਥੱਕ ਗਿਆ, ਤੇ ਆਪਾਂ ਘੜੀ ਕੇ ਇਹਦੀਆਂ ਲੱਤਾਂ ਨੂੰ ਮਾਲਿਸ਼ ਕਰ ਦਈਏ ਤਾਂ ਕਿ ਫਿਰ ਕੱਲ ਨੂੰ ਇਹ ਆਪਣੇ ਕੰਮ ਤੇ ਜਾਣ ਲਈ ਤਿਆਰ ਹੋ ਸਕੇ। ਪਰ ਵਿਹਲਾ ਬਾਬਾ ਆਇਆ ਤੇ ਲੋਕਾਂ ਨੂੰ ਲੱਗਦਾ ਹੈ ਵੀ ਇਹੋ ਹੀ ਭਲੇ ਵਾਲੀ ਗੱਲ ਹੈ ਵੀ ਇਹਦੀ ਲੱਤਾਂ ਨੱਪ ਦਿਓ ਤੇ ਪੈਰ ਧੋ ਦਿਓ। ਫਿਰ ਗੱਲ ਪੈਰ ਧੋਣ ਤੱਕ ਨਹੀਂ ਰਹਿੰਦੀ, ਪੀਣ ਵਾਲੇ ਪੈਰਾਂ ਦਾ ਗੰਦਾ ਪਾਣੀ ਵੀ ਪੀ ਜਾਂਦੇ। ਧਰਮ ਦੇ ਨਾਂ ਤੇ ਅਸੀਂ ਇੰਨੇ ਅੰਨੇ ਹੋ ਜਾਂਦੇ ਕਈ ਵਾਰਾਂ ਵੀ ਸਾਨੂੰ ਸਮਝ ਹੀ ਨਹੀਂ ਲੱਗਦੀ ਵੀ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ। ਅੱਖਾਂ ਦੇ ਉੱਤੇ ਜਿਵੇਂ ਬੰਦੇ ਦੇ ਪੱਟੀ ਵੱਜ ਜਾਂਦੀ ਹੈ ਨਾ, ਸਾਡੇ ਵੱਜੀ ਹੋਈ ਹੈ। ਇਸ ਕਰਕੇ ਜਦੋਂ ਇਹ ਜਿਵੇਂ ਬਾਣੀ 'ਚ ਤੁਸੀਂ ਪੜ੍ਹਿਆ, ਸਾਧ ਕੇ ਚਰਨ ਧੋਏ ਧੋਏ ਪੀਓ, ਸਾਧ ਦੇ ਚਰਨ ਮੈਂ ਧੋ ਧੋ ਕੇ ਪੀਵਾਂ। ਹੁਣ ਮੈਂ ਐਲਾਨ ਕਰਦਾ ਜੀ ਮੈਂ ਸਾਧ ਹਾਂ, ਲਓ ਪੀਓ ਸਾਰੇ ਜਣੇ ਮੇਰੇ ਪੈਰ, ਪੀ ਵੀ ਲਓਗੇ ਤੇ ਇਹਦੇ ਨਾਲ ਕੀ ਹੋ ਜਾਵੇਗਾ? ਇੱਥੇ ਸਾਧੂ ਮੇਰਾ ਗੁਰੂ ਹੈ, ਗੁਰੂ ਉਪਦੇਸ਼ ਦਿੰਦਾ ਤੇ ਉਸ ਉਪਦੇਸ਼ ਨੂੰ, ਜਿਵੇਂ ਬੰਦਾ ਬੱਚੇ ਨੂੰ ਨਹੀਂ ਕਹਿੰਦਾ ਪੁੱਤ ਕਿਤਾਬ ਘੋਲ ਕੇ ਪੀ ਜਾ, ਘੋਲ ਕੇ ਪੀਣ ਦਾ ਅਰਥ ਕੀ ਹੁੰਦਾ? ਬੱਚਾ ਫਿਰ ਕੁੰਡੇ 'ਚ ਪਾ ਕੇ ਕਿਤਾਬ ਰਗੜਦਾ ਥੋੜਾ ਵੀ, ਹੁਣ ਇਹਨੂੰ ਮੈਂ ਇਹਦਾ ਜੂਸ ਕੱਢ ਕੇ ਗ੍ਰਾਇੰਡਰ ਦੇ ਵਿੱਚ ਫਿਰ ਮੈਂ ਕਿਤਾਬ ਦਾ ਚੈਪਟਰ ਪੀ ਜਾਵਾਂ ਤੇ ਫਿਰ ਮੈਨੂੰ ਯਾਦ ਹੋ ਜਾਵੇਗਾ। ਮਤਲਬ ਇਹ ਸਿੱਧੀ ਗੱਲ, ਕਾਮਨ ਸੈਂਸ ਦੀ ਗੱਲ ਹੈ ਨਾ। ਤੁਸੀਂ ਬੱਚੇ ਨੂੰ ਕਿਹਾ ਬੱਚਿਆ ਮੇਰਾ ਆਹ ਸਬਕ ਘੋਲ ਕੇ ਪੀ ਜਾ, ਬੱਚਾ ਕਾਗਜ਼ ਤੇ ਲਿਖ ਕੇ ਤੇ ਕਾਗਜ਼ ਨੂੰ ਪਾਵੇ ਗ੍ਰਾਇੰਡਰ 'ਚ, ਦੋ ਗਲਾਸ ਪਾਣੀ ਦੇ ਨਾਲ ਇੱਕ ਦੁੱਧ ਪਿਲਾ ਕੇ ਸ਼ੇਕ ਬਣਾ ਕੇ ਕਾਗਜ਼ਾਂ ਦਾ ਤੇ ਗੜ ਗੜ ਕਰਕੇ ਪੀ ਜਾਵੇ। ਆਖੇ ਪਾਪਾ ਪੀ ਲਈ, ਤੁਸੀਂ ਪੁੱਛੋ ਕੀ ਕਿਹਾ ਸੀ ਭਲਾ ਮੈਂ? ਕਹਿੰਦਾ ਇਹ ਤਾਂ ਨਹੀਂ ਪਤਾ ਪਰ ਤੁਸੀਂ ਜਿਹੜੀ ਗੱਲ ਲਿਖੀ ਸੀ ਉਹਨੂੰ ਘੋਲ ਕੇ ਪੀ ਗਿਆ ਮੈਂ, ਤੁਸੀਂ ਉਹਨੂੰ ਹੋਸਪਿਟਲ ਲੈ ਕੇ ਜਾਓਗੇ, ਬਿਮਾਰ ਹੋ ਗਿਆ, ਮੂਰਖ ਹੈ ਤੂੰ। ਸੋ ਘੋਲ ਕੇ ਪੀਣ ਦਾ ਮਤਲਬ ਹੁੰਦਾ ਇਹ ਸਬਕ ਨੂੰ ਚੰਗੀ ਤਰ੍ਹਾਂ ਪੱਲੇ ਬੰਨਣਾ, ਉਹਨੂੰ ਆਪਾਂ ਕਹਿੰਦੇ ਘੋਲ ਕੇ ਪੀ ਗਿਆ। ਇੱਕ ਬੱਚਾ ਪੇਪਰ ਦੇਣ ਜਾ ਰਿਹਾ, ਉਹ ਕਹਿੰਦਾ ਕਹਿੰਦਾ ਪੜ੍ਹਿਆ ਹੀ, ਕਹਿੰਦਾ ਮੈਂ ਤੇ ਪੂਰੀ ਕਿਤਾਬ ਘੋਲ ਕੇ ਪੀਤੀ ਹੋਈ ਹੈ। ਉਸ ਕਿਤਾਬ ਦਾ ਜਿਹੜਾ ਮੈਸੇਜ ਸੀ, ਜਿਹੜਾ ਉਪਦੇਸ਼ ਸੀ, ਉਹਨੂੰ ਮੈਨੂੰ ਯਾਦ ਹੈ ਉਹ। ਤਾਂ ਤੇ ਅੱਗੇ ਤੋਂ ਜਦੋਂ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਦੇ ਵਾਕ ਪੜ੍ਹੋ ਵੀ ਸਾਧ ਕੇ ਚਰਨ ਧੋਏ ਧੋਏ ਪੀਓ, ਤੇ ਇਹਦਾ ਅਰਥ ਇਹ ਨਹੀਂ ਹੈ ਵੀ ਬਾਬੇ ਦੇ ਪੈਰ ਗੰਦੇ ਨੇ, ਤੁਸੀਂ ਪਾਣੀ ਨਾਲ ਧੋ ਕੇ ਤੇ ਉਸ ਪਾਣੀ ਨੂੰ ਪੀ ਲਿਆ ਤੇ ਸਤਨਾਮ ਵਾਹਿਗੁਰੂ ਸਾਰਾ ਕੁਝ ਹੋ ਗਿਆ। ਨਹੀਂ, ਗੁਰੂ ਦੇ ਉਪਦੇਸ਼ ਨੂੰ ਘੋਲ ਕੇ ਪੀ ਜਾ ਆਪਣੇ ਜੀਵਨ ਵਿੱਚ, ਗੁਰੂ ਦੇ ਸਬਕ ਨੂੰ ਘੋਲ ਕੇ ਪੀ ਜਾ ਜੀਵਨ ਵਿੱਚ, ਇਹ ਗੱਲ ਹੈ। ਏਦਾਂ ਹੀ ਤੋੜਦੀ ਗੱਲ ਹੈ। ਹੁਣ ਮਹਾਰਾਜ ਨੇ ਇੱਥੇ ਆਖਿਆ ਪਾਮ ਮਲੋਵਾਂ ਮਲ ਮਲ ਧੋਵਾਂ,
ਮਲ ਮਲ ਕੇ ਤੂੰ ਇਹ ਮਨ ਤੈ ਕੂ ਇਹ ਮਨ ਮੈਂ ਤੈਨੂੰ ਦੇ ਦਿਆਂ। ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਮਨ ਦੇਣਾ ਪੈਣਾ ਪਾਮ ਮਲੂਮਾ ਮਲ ਮਲ ਧੂਮਾ ਇਹ ਮਨ ਤੈ ਕੂ ਸੁਣ ਮੀਤਾ। ਹੇ ਮੇਰੇ ਮਿੱਤਰ ਗੁਰੂ ਸੁਣ, ਹੋਂ ਤੇਰੀ ਸ਼ਰਨਾਈ ਆਇਆ ਮੈਂ ਤੇਰੀ ਸ਼ਰਨ ਵਿੱਚ ਆਇਆ। ਪ੍ਰਭ ਮਿਲੋ ਮੈਂ ਪ੍ਰਭੂ ਨੂੰ ਮਿਲ ਜਾਵਾਂ, ਦੇਹ ਉਪਦੇਸ਼ਾ ਤੇ ਮੈਨੂੰ ਉਪਦੇਸ਼ ਦੇ ਕੋਈ, ਸੋਈ ਦੱਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੇ ਜਾਏ ਜੀਓ ਕਾਹੂ ਜਾਏ ਜੀਓ। ਆਖਿਆ ਉਹ ਉਪਦੇਸ਼ ਦੱਸ ਮੇਰਾ ਮਨ ਡੋਲੇ ਹੀ ਨਾ, ਉਹ ਵਾਕ ਕਹਿ ਮੈਨੂੰ, ਉਹ ਤਰਵਾਸ ਦੇ ਬੋਲ ਬੋਲ। ਸੁਣ ਮੀਤਾ ਹੋਂ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦੇਹ ਉਪਦੇਸ਼ ਉਪਦੇਸ਼। ਹੁਣ ਉਪਦੇਸ਼ ਵੇਖੋ ਕੀ ਦਿੱਤਾ, ਇਹ ਸਾਡੇ ਸਾਰਿਆਂ ਲਈ ਹੈ। ਮੰਨ ਲਓ ਆਪਾਂ ਸਾਰਿਆਂ ਨੇ ਅੱਜ ਗੁਰੂ ਨੂੰ ਪੁੱਛਿਆ ਵੀ ਰੱਬ ਨੂੰ ਕਿਵੇਂ ਮਿਲਿਆ ਜਾਂਦਾ ਉਪਦੇਸ਼ ਤੇ, ਆਹ ਹੁਣ ਮਹਾਰਾਜ ਉਪਦੇਸ਼ ਦਿੰਦੇ ਨੇ। ਆਖਿਆ ਮਾਨ ਨਾ ਕੀਜੈ ਜੀਵਨ ਵਿੱਚੋਂ ਹੰਕਾਰ ਕੱਢ, ਇੱਥੇ ਮਾਨ ਦਾ ਅਰਥ ਹੈ ਹੰਕਾਰ ਕੱਢ, ਹਉਮੈ ਨੂੰ ਦੂਰ ਕਰ ਦੇ। ਮਾਨ ਨਾ ਕੀਜੈ ਸ਼ਰਨ ਪਰੀਜੈ, ਸਰੰਡਰ ਕਰ ਦੇ ਆਪਣਾ ਆਪਾ ਭੇਟ ਕਰ ਦੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਵੇਲੇ, ਰਾਖੋ ਰੱਖਣਹਾਰ ਦਿਆਲਾ ਠਾਕੁਰ ਤੁਮ ਸ਼ਰਨਾਈ ਆਇਆ, ਤੇਰੀ ਸ਼ਰਨ ਵਿੱਚ ਆ ਗਿਆ। ਫਿਰ ਕੀ ਹੋਵੇਗਾ, ਉਤਰ ਗਇਓ ਮੇਰੇ ਮਨ ਕਾ ਸੰਸਾ, ਹੁਣ ਮਨ ਦੇ ਸੰਸੇ ਖਤਮ ਹੋ ਗਏ। ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕਰ, ਮਾਨ ਨੂੰ ਜੀਵਨ ਵਿੱਚੋਂ ਕੱਢ ਦੇ, ਸ਼ਰਨ ਵਿੱਚ ਪੈ ਜਾ। ਕਰੈ ਸੋ ਭਲਾ ਮਨਾਈਐ, ਜੋ ਹੁੰਦਾ ਇਹਨਾਂ ਨੂੰ ਭਲਾ ਕਰਕੇ ਮੰਨਿਆ ਕਰ, ਸੱਤ ਹੈ ਸਭ। ਕਿੱਡੀ ਵੱਡੀ ਗੱਲ ਆ ਗਈ, ਜੋ ਵੀ ਹੁੰਦਾ ਹੈ ਆਖਿਆ ਕਰ, ਕੋਈ ਨੀ ਰੱਬ ਦਾ ਭਾਣਾ ਹੈ। ਤੈਨੂੰ ਥੋੜੀ ਖਾਣ ਨੂੰ ਮਿਲੇ ਆਖਿਆ ਕਰ ਰੱਬ ਦਾ ਭਾਣਾ ਹੈ, ਬਹੁਤੀ ਮਿਲੇ ਤੇ ਆਖੇ ਰੱਬ ਦਾ ਭਾਣਾ ਹੈ, ਦੁੱਖ ਮਿਲੇ ਤੇ ਆਖਿਆ ਕਰ ਰੱਬ ਦਾ ਭਾਣਾ ਹੈ, ਸੁੱਖ ਮਿਲੇ ਤੇ ਰੱਬ ਦਾ ਭਾਣਾ ਹੈ, ਕੁਝ ਪਾ ਲਵੇਂ ਤੇ ਰੱਬ ਦਾ ਭਾਣਾ, ਕੁਝ ਚੱਲਿਆ ਜਾਵੇ ਤੇ ਰੱਬ ਦਾ ਭਾਣਾ। ਆਹ ਤਰੀਕਾ ਹੀ ਵੀ ਭਲਾ ਕਰਕੇ। ਹੁਣ ਬੰਦੇ ਦੀ ਫਿਤਰਤ ਕੀ ਹੈ, ਜਦੋਂ ਤੱਕ ਤੇ ਇਹਨੂੰ ਕੁਝ ਮਿਲਦਾ ਹੈ ਉਦੋਂ ਤੱਕ ਤੇ ਭਲਾ ਕਰਕੇ ਮੰਨਦਾ ਏ, ਤੇ ਜਦੋਂ ਮਿਲਣੋਂ ਹਟ ਜਾਂਦਾ ਹੈ ਤੇ ਫਿਰ ਕਹਿੰਦਾ ਏ। ਦੁਨਿਆਵੀ ਤੌਰ ਤੇ ਵੀ ਤੁਸੀਂ ਵੇਖੋ, ਤੁਸੀਂ ਕਿਸੇ ਬੰਦੇ ਦੀ ਨਾ ਬਿਨਾਂ ਵਜ੍ਹਾ ਮਦਦ ਕਰੀ ਜਾਓ, ਦਈ ਜਾਓ ਉਹਨੂੰ ਜੋ ਦਿੱਤਾ ਜਾਂਦਾ। ਹੁਣ ਦਿੱਤੇ ਦਾ ਸ਼ੁਕਰਾਨਾ ਤੇ ਭਾਵੇਂ ਘੱਟ ਹੋਵੇ, ਇੱਕ ਦਿਨ ਤੁਸੀਂ ਸਟੋਪ ਲਾ ਦਿਓ ਵੀ ਨਹੀਂ ਹੁਣ ਨਹੀਂ ਬਸ, ਉਦਨ ਕੀ ਹੋਵੇਗਾ, ਕਹਾਣੀ ਖਤਮ ਹੋ ਜਾਵੇ। ਇਹ ਮਨੁੱਖੀ ਸੁਭਾਅ ਹੈ ਰੱਬ ਪ੍ਰਤੀ। ਆਖਿਆ ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਪੀ ਨਾ ਦੇ ਦਸ ਪੀਰ ਲੈ, ਤੋ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਓ ਨਾ ਹੀ ਚਾਰਾ, ਤਾਂ ਕਹੋ ਕੀ ਜੈ ਸਦ ਨਮਸਕਾਰ। ਜਿਹਦੇ ਅੱਗੇ ਜ਼ੋਰ ਕੋਈ ਨਹੀਂ ਉਹਦੇ ਅੱਗੇ ਸਿਰ ਚੁਕਾਇਆ ਜਾ ਸਕਦਾ, ਵੀ ਸ਼ੁਕਰ ਹੈ ਚਲੋ ਜੋ ਵੀ, ਜਿੱਥੇ ਤੂੰ ਰੱਖੇ ਜਿੱਥੇ ਰੱਖੇ ਬੈਕੁੰਠਤ ਥਾਈ, ਜਿੱਥੇ ਤੂੰ ਰੱਖਦਾ ਸਵਰਗੀ ਹੈ, ਜਿੱਥੇ ਵੀ ਰੱਖਦਾ। ਮਹਾਰਾਜ ਨੇ ਆਖਿਆ।

0: ਪਿੰਡ ਸਭ ਤਾਨੇ ਅਰਪੀਜੈ। ਆਹ ਤਰੀਕਾ ਹੈ ਰੱਬ ਨੂੰ ਪਾਉਣ ਦਾ, ਜਿੰਦ ਸਰੀਰ ਤਨ ਸਾਰਾ ਕੁਝ ਭੇਟ ਕਰਦੇ। ਹੇ ਮੇਰੇ ਮਿੱਤਰ, ਤੂੰ ਪੁੱਛਦਾ ਹੈ ਨਾ ਮਿਲਾਪ ਕਿਵੇਂ ਹੋਵੇਗਾ, ਤੂੰ ਪੁੱਛਦਾ ਹੈ ਨਾ ਪੱਕੇ ਹੋਣ ਦੀ ਜੁਗਤ ਕਿਹੜੀ ਹੈ, ਤੇ ਤੈਨੂੰ ਕਿਸੇ ਏਜੰਟ ਨੇ ਦੱਸ ਦਿੱਤੀ ਵੀ ਆਹ ਹੀ ਜੁਗਤ, ਆਹ ਤਰੀਕਾ ਹੀ ਵਰਤਲਾ ਪੱਕਾ ਹੋ ਜਾਵੇਗਾ। ਹੈ ਤੇ ਕੰਮ ਔਖਾ ਹੈ। ਹੁਣ ਕਈ ਵਾਰ ਏਦਾਂ ਹੁੰਦਾ ਵੀ ਕਿਸੇ ਬੰਦੇ ਨੂੰ ਇਹ ਕਹੋ ਵੀ ਸਰੀ ਚ ਪੱਕਿਆ ਨਹੀਂ ਹੋਇਆ ਜਾਣਾ, ਤੁਸੀਂ ਇੱਦਾਂ ਕਰੋ ਵੀ ਹੋਰ ਕਿਸੇ ਕੋਈ ਜਿਹੜੀ ਹੋਰ ਪ੍ਰੋਵਿੰਸ ਹੈ ਉਹਦੇ ਵਿੱਚ ਮੂਵ ਹੋ ਜਾਓ। ਬੰਦਾ ਕਹਿੰਦਾ ਜੀ ਬੜਾ ਔਖਾ ਹੋਣ ਤੇ ਸਮਾਨ ਸਮੂਨ ਸਾਰਾ ਇੱਥੇ ਪਿਆ। ਉਹ ਕਹੇ ਫਿਰ ਔਖਾ ਤੇ ਹੈਗਾ ਹੀ ਹੈ, ਫਿਰ ਜੇ ਤੂੰ ਪੱਕਿਆ ਹੋਣਾ ਤੇ ਫਿਰ ਔਖਾ ਤੇ ਹੈ ਹੀ ਹੈ ਕੰਮ। ਏਦਾਂ ਹੀ ਰੱਬ ਦੀ ਖੇਡ ਵੀ ਹੈ। ਗੁਰੂ ਕਹਿੰਦਾ ਜੇ ਮਿਲਾਪ ਚਾਹੁੰਦਾ ਹੈ ਤੇ ਆ ਫਿਰ ਆਹ ਤਰੀਕਾ ਨੇ। ਅਸੀਂ ਕਹਿੰਦੇ ਨਹੀਂ ਇੱਥੇ ਬੈਠੇ ਚੁਪਹਿਰੇ ਕੱਟੀ ਜਾਣੇ ਆ ਤੇ ਮੂਵ ਨਹੀਂ ਹੋਣਾ ਕਿਤੇ ਵੀ, ਇੱਥੇ ਹੀ ਬਾਬਾ ਘਰੇ ਆਣ ਕੇ। ਹੁਣ ਤੇ ਆ ਰਿਲੀਜੀਅਸ ਵਰਕਰ ਵਾਲਿਆਂ ਦੇ ਸਾਡੇ ਵਰਗਿਆਂ ਦੇ ਅਗਲਿਆਂ ਨੇ ਲਿਖ ਕੇ ਲਾ ਦਿੱਤਾ ਵੀ ਇਹ ਬੰਦੇ ਪੱਕੇ ਨਹੀਂ ਕਰਨੇ। ਆ ਜਿਹੜੀ ਬੀਸੀਪੀ ਐਨ ਪੀ ਜੀ ਹੈ ਉਹ ਤੇ ਲਿਖ ਕੇ ਲਾ ਦਿੱਤਾ ਉਹਨਾਂ ਫਰੰਟ ਤੇ। ਉਹਨਾਂ ਕਿਹਾ ਸਾਨੂੰ ਹੈਲਥ ਵਰਕਰ ਚਾਹੀਦੇ ਨੇ, ਉਹ ਜਿਹੜੇ ਦੂਜੇ ਨੇ ਅਸੀਂ ਉਹਨਾਂ ਨੂੰ ਪ੍ਰਾਇਓਰਿਟੀ ਵੀ ਆਹ ਬੰਦੇ ਤੇ ਅਪਲਾਈ ਵੀ ਨਾ ਕਰਨ। ਅੱਗੇ ਤੇ ਹੁੰਦਾ ਸੀ ਵੀ ਚਲੋ ਅਪਲਾਈ ਕਰ ਦਿਓ, ਅਗਲਿਆਂ ਨੇ ਲਿਖ ਕੇ ਲਾ ਦਿੱਤਾ ਵੀ ਨਹੀਂ ਰਿਲੀਜੀਅਸ ਲੀਡਰ ਤੇ ਰਿਲੀਜੀਅਸ ਵਰਕਰ ਅਪਲਾਈ ਕਰ ਹੀ ਨਹੀਂ ਸਕਦਾ। ਤੇ ਹੁਣ ਮੈਂ ਕਹਿੰਦਾ ਹੁੰਦਾ ਵੀ ਆਹ ਜਿਹੜੇ ਚੁਪਹਿਰੇ ਚ ਪੂਰੇ ਚ ਕਟਾਉਂਦੇ ਨੇ ਇਹਨਾਂ ਨੂੰ ਕਹੋ ਇੱਕ ਆਪਣੇ ਵਾਸਤੇ ਵੀ ਕੱਟ ਲਓ। ਹੁਣ ਸਾਨੂੰ ਕੁਝ ਨਾ ਕੁਝ ਸੈਕਰੀਫਾਈਸ ਕਰਨਾ ਪੈਣਾ ਨਾ, ਕੁਰਬਾਨੀ ਕਰਨੀ ਪੈਣੀ। ਹੁਣ ਕੰਮ ਜਿਹੜਾ ਬੰਦਾ ਕਰਦਾ ਆ, ਹੁਣ ਮੇਰੇ ਵਰਗੇ ਬੰਦੇ ਨੂੰ ਆਖੋ ਤੂੰ ਹੋਰ ਕੋਈ ਕੰਮ ਕਰ ਲਾ, ਅਸੀਂ ਕੀਤਾ ਹੀ ਨਹੀਂ ਅੱਜ ਤਾਈਂ ਬੰਦੇ। ਹਾਲਾਂਕਿ ਇਹ ਨਹੀਂ ਵੀ ਕੋਈ ਏਦਾਂ ਵੀ ਜਿਹਨੂੰ ਸ਼ਬਦਾਂ ਠੇਠਾਂ 'ਚ ਕਹਿੰਦੇ ਵੀ ਕੋਈ ਕੋਹੜ ਹੋਇਆ ਬੰਦਾ ਕਰ ਨਹੀਂ ਸਕਦਾ, ਕਰ ਤੇ ਸਕਦਾ ਹੀ ਹੈ, ਪਰ ਬੰਦਾ ਇੱਕ ਕੰਫਰਟ ਜ਼ੋਨ ਵਿੱਚ ਰਹਿੰਦਾ ਵੀ ਚਲੋ ਠੀਕ ਹੈ ਚੱਲੀ ਜਾਂਦਾ। ਹੁਣ ਏਦਾਂ ਖੇਡ ਰੱਬ ਦੀ ਵੀ ਹੈ ਤੇ ਤੁਹਾਨੂੰ ਆਹ ਕਰ ਦਿੱਤਾ ਵੀ ਜੇ ਤੂੰ ਰੱਬ ਦੇ ਦਰ ਦੀ ਸਿਟੀਜ਼ਨਸ਼ਿਪ ਲੈਣੀ ਹੈ ਤੇ ਆਹ ਚੀਜ਼ਾਂ ਦਾ ਤੈਨੂੰ ਤਿਆਗ ਕਰਨਾ ਪੈਣਾ, ਇਹ ਤੋਂ ਬਿਨਾਂ ਨਹੀਂ ਗੱਲ ਬਣਨੀ। ਹੁਣ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਸਿਟੀਜ਼ਨਸ਼ਿਪ ਲੈਣੀ ਹੈ, ਸਰੀ ਤੋਂ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਓ, ਤੁਸੀਂ ਆਖਿਆ ਨਹੀਂ ਰਹਿਣਾ ਵੀ ਇੱਥੇ ਹੈ ਤੇ ਜਾਣਾ ਵੀ ਕਿਤੇ ਨਹੀਂ, ਏਦਾਂ ਨਹੀਂ ਗੱਲ ਬਣ। ਰਹਿਣਾ ਵੀ ਆਪਣੇ ਘਰ ਵਿੱਚ ਹੈ ਤੇ ਮਿਲਣਾ ਵੀ ਰੱਬ ਨੂੰ ਹੈ, ਇਹ ਕਿਵੇਂ ਹੋ ਸਕਦਾ? ਦੋ ਚੀਜ਼ਾਂ ਨਹੀਂ ਚੱਲਣੀਆਂ। ਵੇਖੋ ਬਾਬੇ ਦਾ ਵਾਕ, ਉਹਨਾਂ ਆਖਿਆ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਜਿੰਦ ਸਰੀਰ ਤਨ ਸਾਰਾ ਕੁਝ ਭੇਟ ਕਰਦੇ, ਇਉਂ ਦਰਸ਼ਨ ਹਰ ਜੀਉ ਪਾਈਐ। ਆ ਹੈ ਉਹਦੇ ਦਰਸ਼ਨਾਂ ਨੂੰ ਪਾਉਣ ਦਾ ਤਰੀਕਾ। ਅਖੀਰਲੀਆਂ ਪੰਕਤੀਆਂ ਨੇ ਭਇਓ ਅਨੁਗੁਰੂ, ਅਨੁਗੁਰੂ ਦਾ ਅਰਥ ਹੁੰਦਾ ਜੀ ਮੇਰ ਕਿਰਪਾ, ਫਿਰ ਮੇਰ ਹੋਵੇਗੀ। ਪ੍ਰਸਾਦ ਸੰਤਨ ਕੈ, ਪ੍ਰਸਾਦ ਦਾ ਅਰਥ ਕਿਰਪਾ, ਸੰਤਨ ਦਾ ਭਾਵ ਹੈ ਸਤਸੰਗੀ ਜਨਾਂ ਦਾ। ਹਰ ਨਾਮਾ ਹੈ ਮਿੱਠਾ, ਹੁਣ ਰੱਬ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਪਿਆਰਾ ਲੱਗਣ ਲੱਗ ਪਿਆ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁੱਲ ਨਿਰੰਜਨ ਡੀਠਾ। ਅੱਗੇ ਦਿਖਦਾ ਨਹੀਂ ਸੀ, ਆਖਿਆ ਉਹ ਕੁਲ ਤੋਂ ਰਹਿਤ ਨਿਰੰਜਨ, ਕਾਲਖ ਤੋਂ ਰਹਿਤ ਵਾਹਿਗੁਰੂ, ਮੈਨੂੰ ਹਰ ਪਾਸੇ ਦਿਖਣ ਲੱਗ ਪਿਆ ਜਦੋਂ ਮੈਂ ਆਪਣੇ ਮਾਨ ਨੂੰ ਤਿਆਗਿਆ, ਜਦੋਂ ਆਪਣੇ ਆਪ ਨੂੰ ਭੇਟਾ ਕੀਤਾ, ਜਦੋਂ ਉਹਦੇ ਹੁਕਮ ਚ ਆਇਆ ਤੇ ਮੈਨੂੰ ਹਰ ਪਾਸੇ ਉਹ ਰੱਬ ਵਾਹਿਗੁਰੂ ਨਜ਼ਰ ਆਉਣ ਲੱਗ ਪਿਆ। ਸੋ ਇਹ ਹੈ ਅਕਾਲ ਪੁਰਖ ਦੀ ਪ੍ਰਾਪਤੀ ਦਾ ਤਰੀਕਾ ਜਿਹੜਾ ਗੁਰੂ ਮਿੱਤਰ ਦੇ ਪਾਸੋਂ ਮਿਲਦਾ ਹੈ। ਸੋ ਗੁਰੂ ਕਿਰਪਾ ਕਰੇ, ਇਹ ਸੀ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਜਾਚਨਾ ਗੁਰੂ ਗ੍ਰੰਥ ਸਾਹਿਬ ਪਾਸੋਂ। ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ, ਆਪ ਵੀ ਜਿਵੇਂ ਅੱਜ ਬੈਠੇ ਜੇ, ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਬੈਠ ਕੇ ਬੜੇ ਪਿਆਰ ਨਾਲ ਸੇਵਾ ਕਰੀਏ ਜੀ। ਨਾਲ ਨਾਲ ਇਹ ਵੀ ਬੇਨਤੀ ਹੈ ਅਤੇ ਇਹ ਵੀ ਯਤਨ ਕਰਿਆ ਕਿਉਂਕਿ ਜਾਣ ਲੱਗੇ, ਵੈਸੇ ਤਾਂ ਹੁਕਮਨਾਮੇ ਅੱਜ ਸਾਡੇ ਫੋਨ 'ਤੇ ਬਹੁਤ ਸਾਰੇ ਆਉਂਦੇ ਨੇ, ਅਤੇ ਆਪਾਂ ਕੋਸ਼ਿਸ਼ ਕਰਿਆ ਕਰੀਏ ਕਿ ਹੁਕਮਨਾਮਾ ਜ਼ਰੂਰ ਅਰਥਾਂ ਸਮੇਤ ਆਪਾਂ ਫੋਨ ਤੋਂ ਵੇਖਣ ਦਾ ਯਤਨ ਕਰਿਆ ਕਰੀਏ, ਕਿਉਂਕਿ ਫਿਰ ਸਾਨੂੰ ਇਹਦੇ ਭਾਵ ਅਰਥ ਅਤੇ ਅਰਥਾਂ ਦਾ ਪਤਾ ਲੱਗ ਜਾਂਦਾ ਕਿ ਅੱਜ ਪਾਤਸ਼ਾਹ ਨੇ ਕੀ ਰਹਿਮਤ ਸਾਡੇ 'ਤੇ ਕੀਤੀ ਆ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਅੱਖਾਂ ਦੇ ਚੈੱਕਅਪ ਲਈ ਕੈਂਪ ਲੱਗ ਰਿਹਾ 14 ਜੂਨ ਨੂੰ 12 ਤੋਂ ਲੈ ਕੇ 4 ਵਜੇ ਦਾ ਸਮਾਂ। ਕਲਾਸਾਂ ਬੁੱਧਵਾਰ ਨੂੰ ਕੀਰਤਨ ਦੀਆਂ ਲੱਗਦੀਆਂ ਨੇ 6 ਤੋਂ 7 ਵਜੇ ਤੱਕ, ਅਤੇ ਦਸਤਾਰ ਸਿਖਲਾਈ ਜਿਹੜੀ ਆ ਉਹ 6 ਵਜੇ ਸ਼ੁੱਕਰਵਾਰ ਨੂੰ ਕੀਤੀ ਜਾਂਦੀ ਹੈ। ਸੋ ਆਪ ਜੀ ਨੂੰ ਬੇਨਤੀ ਆ, ਹਾਂਸੀਆਂ ਭਰਦੀਆਂ, ਆਓ ਹੁਣ ਭਾਈ ਦਿਲਬਾਗ ਸਿੰਘ ਦਾ ਜਥਾ ਕੀਰਤਨ ਸਰਵਣ ਕਰਾਉਣਗੇ, ਕੱਲ੍ਹ ਨੂੰ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰ ਵੱਲੋਂ ਬੇਨਤੀ ਦਰਸ਼ਨ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਦੱਸ ਰਿਹਾ ਪਾਸੋਂ ਕੀਰਤਨ ਦੀਆਂ ਕੀਰਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੋਂ ਬੇਅੰਤ ਫੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ ਜੀ। ਸੋ ਅਗਲੇ ਸਮੇਂ ਵਾਸਤੇ ਸਤਿਕਾਰਯੋਗ ਗਿਆਨੀ ਜੀ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਇਹ ਸਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਰ ਕੀਰਤਨ ਸਰਵਨ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਜਥੇ ਦਾ ਧੰਨਵਾਦ। ਕੱਲ੍ਹ ਨੂੰ ਦੋ ਖੰਡ ਪਾਠ ਆਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰ ਵੱਲੋਂ ਬੇਨਤੀ ਹੈ, ਤਿੰਨੇ ਦਿਨ ਦਰਸ਼ਨ ਦੇਣੇ। 14 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਕੈਂਪ ਲੱਗ ਰਿਹਾ, ਜੋ 12 ਤੋਂ ਲੈ ਕੇ ਇੱਥੇ 4 ਵਜੇ ਤੱਕ ਹੋਏਗਾ। ਅੱਖਾਂ ਦੀ ਚੈੱਕਅਪ ਵਾਸਤੇ ਤੁਸੀਂ ਕੋਈ ਵੀ ਪ੍ਰਾਣੀ ਜਿਹੜੇ ਨੇ ਉਹ ਆ ਸਕਦੇ ਨੇ। ਬੁੱਧਵਾਰ ਨੂੰ ਕਲਾਸਾਂ ਲੱਗਦੀਆਂ ਨੇ ਕੀਰਤਨ ਦੀਆਂ 6 ਤੋਂ 7 ਵਜੇ ਤੱਕ, ਅਤੇ ਸ਼ੁੱਕਰਵਾਰ ਨੂੰ ਦਸਤਾਰ ਬੰਧਨ ਦਸਤਾਰ ਸਿਖਲਾਈ ਜਾਂਦੀ ਹੈ 6 ਵਜੇ। ਟੈਕਸ ਦੇ ਫਾਰਮ ਭਰੇ ਜਾਂਦੇ ਨੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ। ਇਹਨਾਂ ਸੇਵਾਵਾਂ ਦਾ ਜ਼ਰੂਰ ਲਾਹਾ ਲੈਣ ਦੀ ਪ੍ਰਾਪਤ ਬਰਾਬਰ ਕਰੋ ਜੀ। ਸੋ ਹੁਣ ਆਓ ਸਰਵਣ ਕਰੀਏ ਭਾਈ ਗੁਰਸ਼ਰਨ ਸਿੰਘ ਜੀ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ओट गई

ਗੁਰੂ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ

ਡਹਾਉ। ਸਾਹਨ ਸਤ ਕਰੈ ਜੀ ਆਪਣੈ, ਸੂਰਮਈਏ ਕੋ ਮਿਲੈ ਨਾ ਸੁਪਨੈ। ਤਨ ਮਨ ਧਨ ਗ੍ਰੇ ਸੌਂਪ ਸਰੀਰ, ਸੋਈ ਸੁਹਾਗਣ ਕਹੈ ਕਬੀਰ। ਤਨ ਮਨ ਗ੍ਰੇ ਸੌਂਪ ਸਰੀਰ, ਸੋਈ ਸੁਹਾਗਣ ਕਹੈ ਕਬੀਰ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ, ਸ਼ਬਦ ਗੁਰੂ ਬਾਣੀ ਕੇ ਬੋਹਿਥ, ਅੰਮ੍ਰਿਤ ਕੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸੱਚੇ ਪਾਤਸ਼ਾਹ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ। ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਗੁਰਬਾਣੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ

ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ। ਆਓ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ। ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਇੱਕੀ ਵਾਰੀ ਕਹਿਣ ਤੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਜਿਹੜੀ ਹੈ ਉਹ ਗੌੜੀ ਰਾਗ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਚੱਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 327। ਕਬੀਰ ਸਾਹਿਬ ਨੇ ਇਸ ਪਾਵਨ ਸ਼ਬਦ ਵਿੱਚ ਅਕਾਲ ਪੁਰਖ ਦੀ ਪ੍ਰੀਤ ਦਾ ਜ਼ਿਕਰ ਕੀਤਾ ਹੈ। ਪ੍ਰੀਤ ਦਾ ਅਰਥ ਜਿਹਨੂੰ ਆਪਾਂ ਨੇਹ, ਮੁਹੱਬਤ, ਪਿਆਰ ਕਹਿੰਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜੇ ਹਿਰਦੇ ਵਿੱਚ ਪ੍ਰੀਤ ਨਹੀਂ ਹੈ ਤੇ ਫਿਰ ਉਹ ਪਿਆਰ ਵੀ ਥੋਥਾ ਹੈ। ਜੇ ਅੰਦਰ ਨੇਹ ਨਹੀਂ ਹੈ, ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਵੀ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ, ਵੀ ਮੇਰੇ ਅੰਦਰ ਸੱਚਾ ਨੇਹ ਲੱਗਾ ਹੈ, ਸੱਚੀ ਪ੍ਰੀਤ ਲੱਗੀ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੇ ਉਹਦੀ ਨਿਸ਼ਾਨੀ ਕੀ ਹੈ? ਆਖਿਆ ਤੁਮ ਸਿਉ ਜੋਰ ਅਵਰ ਸੰਗ ਤੋਰੀ। ਜਦੋਂ ਤੇਰੇ ਨਾਲ ਸੱਚੀ ਪ੍ਰੀਤ ਜੁੜ ਗਈ ਹੈ ਤੇ ਫਿਰ ਮੈਂ ਹੋਰਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਹੋਰ ਕੀ ਹੈ? ਦੂਜਾ ਭਾਉ ਮਾਇਆ, ਇਹ ਹੋਰ ਚੀਜ਼ ਹੈ, ਔਗਣ। ਹੁਣ ਦੋ ਚੀਜ਼ਾਂ ਨਾਲ ਬੰਦਾ ਪ੍ਰੀਤ ਕਰਦਾ ਹੈ ਨਾ, ਇੱਕ ਤੇ ਪ੍ਰੀਤ ਹੈ ਅਕਾਲ ਪੁਰਖ ਦੇ ਨਾਲ ਤੇ ਇੱਕ ਪ੍ਰੀਤ ਹੈ ਉਹਦੀ ਸਿਰਜਣਾ ਦੇ ਨਾਲ, ਜਿਹੜੀ ਉਹ ਦਾਤ ਸਾਨੂੰ ਦਿੰਦਾ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਈ ਵਾਰਾਂ ਬੰਦੇ ਨੂੰ ਦਾਤਾਂ ਪਿਆਰੀਆਂ ਹੁੰਦੀਆਂ ਨੇ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਹੜੀ ਦਾਤ ਹੈ ਉਹ ਬੜੀ ਪਿਆਰੀ ਹੈ, ਜਿਹੜੀ ਉਹਦੀ ਪੱਸਰੀ ਹੋਈ ਮਾਇਆ ਹੈ ਇਹਦੇ ਨਾਲ ਪਿਆਰ ਹੈ, ਪਰ ਜਿਹੜਾ ਇਹ ਸਾਰੀ ਖੇਡ ਦਾ ਮਾਲਕ ਹੈ ਉਹਦੇ ਨਾਲ ਕੋਈ ਮੁਹੱਬਤ ਨਹੀਂ ਹੈ, ਉਹਦੇ ਨਾਲ ਕੋਈ ਪਿਆਰ ਨਹੀਂ ਹੈ। ਸੁਪ੍ਰੀਤ ਇੱਕੋ ਨਾਲ ਹੀ ਹੋ ਸਕਦੀ ਹੈ। ਖਾਸ ਕਰਕੇ ਮਹਾਰਾਜ ਨੇ ਇੱਥੇ ਉਦਾਹਰਣ ਦਿੱਤੀ ਹੈ ਪਤੀ ਪਤਨੀ ਦੀ, ਵੀ ਸੁਹਾਗਣ ਤੇ ਕੋਈ ਤਾਂ ਹੀ ਬਣ ਸਕਦੀ ਹੈ ਨਾ ਜੇ ਉਹਦੇ ਸਿਰ ਉੱਤੇ ਪਤੀ ਹੈ। ਇਸੇ ਤਰੀਕੇ ਨਾਲ ਸਿੱਖ ਜਿਹੜਾ ਇੱਕ ਅਕਾਲ ਪੁਰਖ ਉੱਤੇ ਭਰੋਸਾ ਰੱਖਦਾ ਹੈ, ਉਹਨੂੰ ਮਹਾਰਾਜ ਨੇ ਆਖਿਆ ਵੀ ਇਹਦੀ ਪ੍ਰੀਤ ਸੱਚੀ ਹੈ। ਤੇ ਜੇ ਬੰਦਾ ਇੱਕ ਅਕਾਲ ਪੁਰਖ ਦੇ ਸਨਮਾਨ ਨੂੰ ਚੁਕਾਉਂਦਾ ਹੈ ਇਸ ਤਰੀਕੇ ਨਾਲ ਵੀ ਉਹਦੀ ਹੋਰ ਵੀ ਕਈਆਂ ਨਾਲ ਪ੍ਰੀਤ ਹੈ, ਫਿਰ ਗੁਰਦੇਵ ਕਹਿੰਦੇ ਉਹ ਪ੍ਰੀਤ ਝੂਠੀ ਹੈ, ਉਹ ਸੱਚੀ ਪ੍ਰੀਤ ਨਹੀਂ ਹੈਗੀ। ਸੱਚੀ ਪ੍ਰੀਤ ਦੀ ਬੜੀ ਸਿੱਧੀ ਨਿਸ਼ਾਨੀ ਹੈ ਵੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਤੇਰੇ ਨਾਲ ਜਦੋਂ ਦੀ ਪ੍ਰੀਤ ਜੁੜ ਗਈ ਹੈ ਹੁਣ ਹੋਰਾਂ ਦੇ ਨਾਲੋਂ ਮੇਰਾ ਨਾਤਾ ਟੁੱਟ ਗਿਆ ਹੈ। ਵਾਕ ਆਪਾਂ ਪੜ੍ਹਦੇ ਇੱਕ, ਹੱਬੇ ਸਾਕ ਕੁੜਾਵੇ ਡਿੱਠੇ, ਤੋ ਪੱਲੇ ਤੈਂਡੇ ਲਾਗੀ। ਮਹਾਰਾਜ ਨੇ ਆਖਿਆ ਹੱਬੇ ਸਾਕ ਦਾ ਅਰਥ ਹੈ ਬਾਕੀ ਸਾਰੇ ਰਿਸ਼ਤੇ, ਉਹ ਹੁਣ ਮੈਨੂੰ ਕੂੜੇ ਨਜ਼ਰ ਆਉਣ ਲੱਗ ਪਏ ਨੇ ਤੇਰੇ ਸਾਹਮਣੇ, ਤੇਰੇ ਮੁਕਾਬਲੇ। ਹੱਬੇ ਸਾਕ ਕੂੜਾਵੇ ਡਿੱਠੇ, ਕੂੜਾਵੇ ਦਾ ਅਰਥ ਹੁੰਦਾ ਕੂੜੇ ਝੂਠੇ, ਹੁਣ ਮੈਨੂੰ ਡਿੱਠੇ, ਡਿੱਠੇ ਦਾ ਅਰਥ ਹੈ ਨਜ਼ਰ ਆਉਣ ਲੱਗ ਪਏ। ਜਦੋਂ ਬਾਕੀ ਸਾਰੇ ਸਾਕ ਕੂੜੇ ਨਜ਼ਰ ਆਉਣ ਲੱਗ ਪਏ ਤੇ ਫਿਰ ਮੈਂ ਤੇਰੇ ਪੱਲੇ ਨਾਲ ਲੱਗ ਗਿਆ। ਤੇ ਜੇ ਬਾਕੀ ਸਾਕ ਵੀ ਉਦਾਂ ਹੀ ਨਜ਼ਰ ਆਉਂਦੇ ਨੇ, ਹੁਣ ਜਿਹੜੀ ਤੀਵੀਂ ਵਿਆਹ ਕੇ ਪਤਨੀ ਬਣ ਗਈ, ਜਿਹੜੀ ਔਰਤ ਪਤਨੀ ਬਣ ਗਈ, ਜੇ ਉਹਦਾ 24 ਆਵਰ ਧਿਆਨ ਪਿੱਛੇ ਰਹਿੰਦਾ ਹੈ ਤੇ ਉਹਨਾਂ ਦਾ ਰਿਸ਼ਤਾ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਪਤੀ ਦੇ ਘਰ ਜਾਇਆ ਹੀ ਤਾਂ ਜਾਂਦਾ ਹੈ ਜਦੋਂ ਪਿੱਛੇ ਵਾਲਿਆਂ ਦਾ ਤਿਆਗ ਕੀਤਾ ਜਾਵੇ। ਠੀਕ ਹੈ, ਉਹਨਾਂ ਦੀ ਆਪਣੀ ਪੌਂਡਸ ਤੇ ਹੈ, ਫਿਰ ਉਹਨਾਂ ਦੇ ਆਪਣੇ ਪਰਿਵਾਰ ਨੇ। ਤੁਸੀਂ ਆਹ ਵੇਖੋ, ਵਿਆਹੀ ਵਰੀ ਭੈਣ ਜਦੋਂ ਪਿੱਛੇ ਪਰਿਵਾਰ ਵਿੱਚ ਦਖਲ ਅੰਦਾਜ਼ੀ ਵੱਧ ਕਰਨ ਲੱਗ ਪਵੇ, ਲਿਮਿਟ ਕਰੋਸ ਕਰਨ ਲੱਗ ਜਾਵੇ ਤੇ ਘਰਾਂ ਦੇ ਵਿੱਚ ਕਲੇਸ਼ ਪੈ ਜਾਂਦੇ ਨੇ, ਮੁਸ਼ਕਲਾਂ ਖੜੀਆਂ ਹੁੰਦੀਆਂ ਨੇ। ਇੱਦਾਂ ਹੀ ਜੇ ਪਿਛਲਾ ਪਰਿਵਾਰ ਜਿੱਥੇ ਧੀ ਵਿਆਹੀ ਗਈ ਹੈ ਜੇ ਉੱਥੇ
ਜ਼ਿਆਦਾ ਇੰਟਰਫੇਅਰ ਕਰਨ ਲੱਗ ਪਵੇ ਤਾਂ ਉੱਥੇ ਕਲੇਸ਼ ਪੈ ਜਾਂਦੇ ਨੇ। ਦੋਵਾਂ ਵਿੱਚ ਇੱਕ ਬੈਲੈਂਸ ਹੈ ਨਾ, ਵੀ ਜੇ ਪੁੱਛੀ ਗਈ ਹੈ, ਸਲਾਹ ਮੰਗੀ ਗਈ ਹੈ ਤਾਂ ਸਲਾਹ ਦੇਣੀ ਚਾਹੀਦੀ ਹੈ, ਜੇ ਨਹੀਂ ਪੁੱਛੀ ਗਈ ਤਾਂ ਫਿਰ ਸਲਾਹ ਦੇਣ ਦਾ ਵੀ ਕੋਈ ਅਰਥ ਨਹੀਂ ਹੈ, ਕੱਖ ਨਹੀਂ ਹੈ। ਹੁਣ ਇੱਦਾਂ ਹੀ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਹੋ ਗਏ ਹਾਂ, ਜੇ ਇੱਕ ਰੱਬ ਨਾਲ ਸਾਡੀ ਸਾਂਝ ਬਣ ਗਈ ਹੈ, ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਫਿਰ ਮਾਇਆ ਦੇ ਨਾਲੋਂ, ਹਉਮੈ ਨਾਲੋਂ, ਹੰਕਾਰ ਨਾਲੋਂ, ਇਹਨਾਂ ਚੀਜ਼ਾਂ ਨਾਲੋਂ ਨਾਤਾ ਟੁੱਟ ਚੁੱਕਾ ਹੈ, ਤਾਂ ਹੀ ਉੱਧਰ ਪੱਲੇ ਨਾਲ ਲੱਗੀ। ਤੇ ਜੇ ਪਿੱਛੇ ਧਿਆਨ ਉੱਦਾਂ ਹੀ ਹੈ, ਬੁਰਾਈ ਵਿੱਚ ਮਨ ਉੱਦਾਂ ਹੀ ਗੱਡਿਆ ਹੈ, ਫਿਰ ਉਹ ਪ੍ਰੀਤ ਝੂਠੀ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜਿਸ ਪਿਆਰੇ ਸਿਉਂ ਨੇ, ਨੇ ਦਾ ਅਰਥ ਹੈ ਸਨੇਹ, ਪਿਆਰ, ਮੁਹੱਬਤ, ਤੇ ਸਿਆਗੈ ਮਰ ਚੱਲੀਐ, ਉਹਦੇ ਅੱਗੇ ਫਿਰ ਮਰ ਜਾਓ। ਮਰਨ ਦਾ ਅਰਥ ਹੈ ਉਹਨੂੰ ਸਮਰਪਿਤ ਹੋ ਜਾਓ। ਤ੍ਰਿਗ ਜੀਵਨ ਸੰਸਾਰ, ਤ੍ਰਿਗ ਦਾ ਅਰਥ ਹੁੰਦਾ ਹੈ ਲਾਂਤ ਯੁਗ। ਤੇ ਵਿਦਵਾਨ ਕਹਿੰਦੇ ਨੇ 100 ਵਾਰ ਕਿਸੇ ਨੂੰ ਫਿਟੇ ਮੂੰਹ ਕਿਹਾ ਜਾਵੇ ਤੇ ਇੱਕ ਤ੍ਰਿਗ ਬਣਦੀ ਹੈ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ, ਉਹਨੂੰ ਪਾਛੈ, ਪਾਛੇ ਦਾ ਭਾਵ ਹੈ ਉਹਨੂੰ ਪਿੱਠ ਦੇ ਕੇ ਜਿਉਣਾ, ਤ੍ਰਿਕਾਰ ਯੋਗ ਹੈ, ਲਾਂਤ ਯੋਗ ਹੈ। ਸੋ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਪ੍ਰੀਤ ਬਿਨਾ, ਪ੍ਰੀਤ ਤੋਂ ਬਿਨਾ ਕੈਸੇ ਵਧੇ ਸਨੇਹ। ਜੇ ਅੰਦਰ ਪ੍ਰੀਤ ਨਹੀਂ ਹੈ ਤੇ ਪਿਆਰ ਨਹੀਂ ਵੱਧ ਸਕਦਾ। ਹੁਣ ਬਹੁਤ ਸਾਰੇ ਰਿਸ਼ਤੇ ਐਸੇ ਹੁੰਦੇ ਨੇ ਜਿੱਥੇ ਬੰਦੇ ਦੇ ਅੰਦਰ ਕੋਈ ਖਿੱਚ ਨਹੀਂ ਹੁੰਦੀ, ਪਰ ਬੰਦਾ ਬਾਹਰੋਂ ਬਾਹਰੋਂ ਮੁਹੱਬਤ ਦਾ ਵਿਖਾਵਾ ਕਰਦਾ ਹੈ। ਉਹਨਾਂ ਦੇ ਆਉਣ ਨਾਲ, ਜਾਣ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਅੰਦਰ ਪ੍ਰੀਤ ਨਹੀਂ ਹੁੰਦੀ। ਜਿੱਥੇ ਪ੍ਰੀਤ ਬਣ ਜਾਂਦੀ ਹੈ ਉੱਥੇ ਫਿਰ ਰਾਈ ਜਿੰਨਾ ਵੀ ਕੋਈ ਫਰਕ ਨਹੀਂ ਰਹਿੰਦਾ। ਰਾਈ ਸਮਝਦੇ, ਰਾਈ ਦਾ ਦਾਣਾ, ਸਰੋਂ ਦਾ ਦਾਣਾ, ਬੜਾ ਛੋਟਾ ਜਿਹਾ, ਬਰੀਕ ਜਿਹਾ। ਮਹਾਰਾਜ ਨੇ ਬਾਣੀ 'ਚ ਲਿਖਿਆ, ਆਖਿਆ ਪ੍ਰੀਤ ਪ੍ਰੇਮ ਤਨ ਖੱਚ ਰਹੇ ਆ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਪ੍ਰੀਤ ਵਿੱਚ, ਤੇਰੀ ਮੁਹੱਬਤ ਵਿੱਚ ਮੇਰਾ ਤਨ ਇੱਦਾਂ ਖਚਤ ਹੋ ਗਿਆ। ਪ੍ਰੀਤ ਪ੍ਰੇਮ ਤਨ ਖੱਚ ਰਹੇ ਆ, ਬੀਚ ਨਾ ਰਾਈ ਹੋਤ, ਰਾਈ ਜਿੰਨਾ ਵੀ ਕੋਈ ਫਰਕ ਨਹੀਂ ਹੈ, ਥੋੜ੍ਹੀ ਜਿੰਨੀ ਵੀ ਕੋਈ ਤਰੇੜ ਨਹੀਂ ਹੈਗੀ। ਅੱਛਾ, ਸੀਸੇ 'ਚ ਥੋੜ੍ਹੀ ਜਿੰਨੀ ਤਰੇੜ ਹੀ ਹੋਵੇ ਨਾ, ਉਹ ਵੀ ਕੰਮ ਖਰਾਬ ਕਰ ਦਿੰਦੀ ਹੈ। ਥੋੜ੍ਹੀ ਜਿੰਨੀ ਤਰੇੜ ਉੱਥੇ ਚੱਲਦੀ ਨਹੀਂ, ਦੋ ਹਿੱਸੇ ਹੋ ਜਾਣਗੇ। ਇੱਦਾਂ ਹੀ ਮੁਹੱਬਤ ਵਿੱਚ ਜੇ ਥੋੜ੍ਹੀ ਜਿੰਨੀ ਵੀ ਤਰੇੜ ਹੈ, ਜੇ ਕਮਜ਼ੋਰੀ ਹੈ, ਥੋੜ੍ਹਾ ਜਿੰਨਾ ਵੀ ਫਰਕ ਹੈ। ਹੁਣ ਕੱਪੜਾ ਆਪਾਂ ਕਈ ਵਾਰ ਤਨ ਉੱਤੇ ਪਾਉਂਦੇ ਹਾਂ, ਉਹਦਾ ਇੱਕ ਤੰਦ ਖੁੱਲ ਜਾਵੇ ਕਿਤੇ, ਥੋੜ੍ਹਾ ਜਿਹਾ ਉੱਧੜਿਆ ਤੇ ਸਾਰਾ ਹੀ ਉੱਧੜ ਗਿਆ ਹੌਲੀ ਹੌਲੀ। ਜੇ ਉਹਨੂੰ ਚੰਗੀ ਤਰ੍ਹਾਂ ਸੀਤਾ ਗਿਆ, ਐਨ ਪੂਰਾ ਸੀਤਾ ਹੋਇਆ, ਫਿਰ ਉਹਨੇ ਪਰਦਾ ਵੀ ਕੱਢਿਆ ਹੈ, ਬੰਦੇ ਦੇ ਤਨ ਨੂੰ ਵੀ ਟੱਕਿਆ ਹੈ। ਮਹਾਰਾਜ ਕਹਿੰਦੇ ਨੇ ਪ੍ਰੀਤ ਹੋਵੇ ਤੇ ਉਹਦੇ ਵਿੱਚ ਰਾਈ ਜਿੰਨਾ ਵੀ ਕੋਈ ਫਰਕ ਨਾ ਹੋਵੇ, ਥੋੜ੍ਹਾ ਜਿਹਾ, ਥੋੜ੍ਹਾ ਜਿੰਨਾ ਹੀ ਕੰਮ ਕਈ ਵਾਰ ਬੜਾ ਖਰਾਬ ਕਰ ਦਿੰਦਾ। ਥੋੜ੍ਹੀ ਜਿੰਨੀ ਚੀਜ਼ ਹੌਲੀ ਹੌਲੀ ਉੱਧੜਦਿਆਂ ਉੱਧੜਦਿਆਂ ਉੱਧੜਦਿਆਂ ਉੱਧੜਦਿਆਂ ਸਾਰਾ ਕੱਪੜਾ ਉੱਧੜ ਜਾਂਦਾ। ਜਿਵੇਂ ਕੋਟੀ ਸਵਾਟਰ ਬੰਦਾ ਦੇੜਦਾ ਨਾ, ਇੱਕ ਤੰਦ ਖੁੱਲ ਗਿਆ, ਮੁੜ ਕੇ ਖਿੱਚੀ ਆਉਂਦਾ, ਸਾਰਾ ਹੀ ਉੱਧੜ ਜਾਂਦਾ। ਸੋ ਪ੍ਰੀਤ ਜਿਹੜੀ ਹੁੰਦੀ ਹੈ, ਚਾਹੇ ਦੁਨਿਆਵੀ ਤੌਰ 'ਤੇ ਤੁਸੀਂ ਵੇਖੋ, ਜਿੱਥੇ ਸਾਡੀ ਪ੍ਰੀਤ ਹੈ ਉੱਥੇ ਰਤਾ ਜਿੰਨਾ ਵੀ ਜਿਹੜਾ ਓਹਲਾ ਹੈ ਨਾ, ਰਤਾ ਜਿੰਨਾ ਵੀ, ਓਹਲੇ ਦਾ ਭਾਵ ਕੀ ਹੈ? ਓਹਲੇ ਦਾ ਭਾਵ ਹੈ ਵੀ ਰਤਾ ਜਿੰਨੀ ਵੀ ਬੇਈਮਾਨੀ, ਬੇਈਮਾਨੀ ਨਹੀਂ ਚਾਹੀਦੀ ਉੱਥੇ। ਵੀ ਜੇ ਤੁਸੀਂ ਇਹ ਕਹੋ ਵੀ ਦੁੱਧ ਹੈ ਤੇ ਦੁੱਧ ਦੇ ਵਿੱਚ ਮੈਂ ਥੋੜ੍ਹੀ ਜਿਹੀ ਕਾਂਜੀ ਪਾਉਣੀ ਹੈ, ਥੋੜ੍ਹੀ ਜਿੰਨੀ ਕਾਂਜੀ, ਇੱਕ ਬੂੰਦ ਜਿੰਨੀ ਕਾਂਜੀ ਵੀ ਜਿਹੜੀ ਹੈ ਉਹ ਦੁੱਧ ਨੂੰ ਕੀ ਕਰ ਦਿੰਦੀ ਹੈ? ਖਰਾਬ ਕਰ ਦਿੰਦੀ ਹੈ। ਸਤਿਗੁਰ ਨੇ ਆਖਿਆ ਇੱਥੇ ਅਕਾਲ ਪੁਰਖ ਦੀ ਪ੍ਰੀਤ ਦੇ ਵਿੱਚ ਜੇ ਥੋੜ੍ਹੀ ਜਿੰਨੀ ਵੀ ਹਉਮੈ ਆ ਗਈ ਤੇ ਤੇਰਾ ਸਾਰਾ ਦੁੱਧ ਫਟ ਜਾਣਾ। ਇਸ ਕਰਕੇ ਉੱਥੇ ਫਰਕ ਨਹੀਂ, ਉੱਥੇ ਫਰਕ ਨਹੀਂ, ਬੇਈਮਾਨੀ ਨਹੀਂ ਹੋਣੀ ਚਾਹੀਦੀ।
ਗੁਰਦੇਵ ਨੇ ਬਖਸ਼ਿਸ਼ ਕੀਤੀ। ਆਖਿਆ ਪ੍ਰੀਤ ਪ੍ਰੇਮ ਤਨ ਖੱਚ ਰਹੇ ਆ, ਬੀਚ ਨਾ ਰਾਈ ਹੋਤ, ਵਿੱਚ ਰਾਈ ਜਿੰਨਾ ਵੀ ਕੋਈ ਫਰਕ ਨਹੀਂ, ਰਾਈ ਜਿੰਨਾ ਵੀ ਬਰੀਕ ਜਿਹਾ ਵੀ ਕੋਈ ਫਰਕ ਨਹੀਂ। ਮੈਂ ਅਰਜ਼ ਕਰਨ ਲੱਗਾ ਸੀ ਥੋੜਾ ਜਿੰਨਾ, ਥੋੜੀ ਜਿੰਨੀ ਚੀਜ਼ ਕਈ ਵਾਰ ਕੰਮ ਬੜਾ ਵੱਡਾ ਵਿਗਾੜ ਦਿੰਦੀ। ਉਹ ਕਹਿੰਦੇ ਨਾ ਕੋਈ ਬੰਦਾ ਕਿਸੇ ਦੁਕਾਨ ਉੱਤੇ ਗਿਆ ਤੇ ਜਿਵੇਂ ਆਪਣੀ ਆਦਤ ਹੁੰਦੀ ਹੈ ਵੀ ਇੱਥੇ ਤਾਂ ਨਹੀਂ ਚਲੋ ਉਹ ਕੰਮ ਚੱਲਦਾ, ਪਿੰਡਾਂ ਦੇ ਵਿੱਚ ਉਹਦੇ ਡੱਬੇ ਦੇ ਵਿੱਚੋਂ ਥੋੜਾ ਜਿਹਾ ਕਿਸੇ ਨੇ ਕੋਈ ਭੁਜੀਆ ਕੱਢ ਕੇ ਖਾ ਲਿਆ, ਲਾ ਕੇ ਥੋੜੀ ਜਿਹੀ ਖੰਡ ਪਈ ਉਹਦਾ ਹੀ ਫੱਕਾ ਮਾਰ ਲਿਆ, ਮਤਲਬ ਏਦਾਂ ਬੰਦੇ ਦਾ ਸੁਭਾਅ ਹੁੰਦਾ ਤੇ ਲੱਗ ਉਹਦੇ ਸ਼ਹਿਦ ਪਿਆ ਸੀ, ਇੱਦਾਂ ਉਹਨੇ ਸ਼ਹਿਦ ਵਿੱਚ ਉਂਗਲ ਮਾਰੀ ਤੇ ਇੱਦਾਂ ਮੂੰਹ ਵਿੱਚ ਉਹਨੂੰ ਚੂਸਿਆ ਉਸ ਉਂਗਲ ਨੂੰ, ਤੇ ਬਾਅਦ ਵਿੱਚ ਥੋੜਾ ਜਿਹਾ ਲੱਗਾ ਰਹਿ ਗਿਆ ਤੇ ਐਂ ਜ਼ੋਰ ਦੀ ਕੰਧ ਨਾਲ ਮਲਤਾ ਥੋੜਾ ਜਿੰਨਾ ਹੀ। ਹੁਣ ਕੰਧ ਦੇ ਨਾਲ ਜਦੋਂ ਮਿਲਿਆ ਤੇ ਉੱਤੇ ਮੱਖੀ ਆਣ ਕੇ ਬਹਿ ਗਈ, ਜਦੋਂ ਮੱਖੀ ਆਣ ਕੇ ਬੈਠੀ ਤੇ ਮੱਖੀ ਨੂੰ ਕੋੜ ਕਿਰਲੀ ਨੇ ਵੇਖ ਲਿਆ, ਕੋੜ ਕਿਰਲੀ ਉੱਧਰ ਨੂੰ ਭੱਜੀ, ਕੋੜ ਕਿਰਲੀ ਨੂੰ ਵੇਖ ਕੇ ਚੂਹਾ ਉਹਦੇ ਮਗਰ ਭੱਜ ਪਿਆ, ਚੂਹੇ ਨੂੰ ਵੇਖ ਕੇ ਤੇ ਬਿੱਲੀ ਆ ਗਈ, ਬਿੱਲੀ ਨੂੰ ਵੇਖ ਕੇ ਤੇ ਬਾਹਰ ਕੋਈ ਕਿਸਾਨ ਸੀ ਉਹਦਾ ਕੁੱਤਾ ਸੀ, ਕੁੱਤਾ ਉਹਦੇ ਮਗਰ ਹੋ ਗਿਆ, ਤੇ ਮਾਲਕ ਨੇ ਜਿਹੜਾ ਸੀ ਉਹ ਵੱਟਾ ਚੁੱਕਿਆ ਕੁੱਤੇ ਦੇ ਮਾਰਨ ਲਈ ਤੇ ਉਹ ਵੱਜ ਗਿਆ ਕੁੱਤੇ ਦੇ ਮਾਲਕ ਦੇ, ਸਾਰਾ ਖਲਾਰਾ ਪੈ ਗਿਆ ਉੱਥੇ। ਤੇ ਉਹ ਜਿਹੜਾ ਬੈਠਾ ਸੀ ਜਿਹੜਾ ਉਂਗਲ, ਤਾਂ ਆਪਾਂ ਇੱਕ ਕਹਾਵਤ ਬਣੀ ਨਾ ਉਂਗਲ ਲਾਉਣਾ, ਇੱਥੋਂ ਹੀ ਬਣੀ ਉਹ। ਉਹ ਫਿਰ ਉੱਠਣ ਲੱਗਾ, ਕਹਿੰਦਾ ਜੀ ਤੁਹਾਡਾ ਤੇ ਹੁਣ ਕੰਮ ਵੱਧ ਗਿਆ, ਚੰਗਾ ਫਿਰ ਮੈਂ ਜਾਣਾ ਲਾਲਾ ਜੀ। ਉਹਨੇ ਕੀ ਕੀਤਾ ਸੀ, ਥੋੜੀ ਜਿਹੀ ਉਂਗਲ ਲਾਈ ਸੀ ਨਾ, ਥੋੜੀ ਜਿਹੀ, ਥੋੜੀ ਜਿਹੀ ਉਂਗਲ ਤੋਂ ਉੱਥੇ ਲਹੂ ਲੁਹਾਣ ਕੰਮ ਹੋ ਗਿਆ। ਹੁਣ ਉਂਗਲਾਂ ਲਾਉਣ ਵਾਲੇ ਇੱਦਾਂ ਹੀ ਹੁੰਦੇ ਨੇ, ਉਹਨਾਂ ਥੋੜੀ ਜਿਹੀ ਗੱਲ ਤੁਹਾਡੇ ਕੰਨ 'ਚ ਕਹਿ ਜਾਣੀ ਆ, ਜੇ ਤੁਸੀਂ ਕੱਚੇ ਹੋਏ, ਕੰਨਾਂ ਦਾ ਕੱਚਾ ਸ਼ਬਦ ਆਪਾਂ ਇੱਕ ਪੜ੍ਹਦੇ, ਕੰਨਾਂ ਦੇ ਕੱਚੇ ਹੋਏ ਤੇ ਤੁਹਾਡੇ ਘਰ 'ਚ ਉਹਨੇ ਆਪਦੇ ਘਰੇ ਸਕੂਨ ਨਾਲ ਬੈਠੇ ਹੋਣਾ, ਤੁਹਾਡੇ ਘਰ 'ਚ ਕੀ ਪੈ ਜਾਣਾ, ਕਲੇਸ਼ ਪੈ ਜਾਣਾ। ਇਸ ਕਰਕੇ ਛੇਤੀ ਕੀਤਿਆਂ ਕੰਨਾਂ ਦੇ ਕੱਚੇ ਨਹੀਂ ਬੰਦੇ ਨੂੰ ਬਣਨਾ ਚਾਹੀਦਾ। ਹੁਣ ਕਈਆਂ ਦਾ ਤਾਂ ਕੰਮ ਹੀ ਇਹ ਹੁੰਦਾ, ਉਹ ਜਿਹਦੇ ਘਰੇ ਬਹਿ ਗਏ ਉਹਨਾਂ ਨੇ ਉਹਦੀਆਂ ਹੀ ਗੱਲਾਂ ਦੂਜੇ ਕੋਲ ਕਰਨ ਲੱਗ ਪੈਣੀਆਂ। ਵੀ ਜੇ ਨੂੰਹ ਕੋਲ ਬੈਠੇ ਤੇ ਸੱਸ ਦੀ ਕਰ ਦੇਣੀ ਹੈ, ਜੇ ਸੱਸ ਕੋਲ ਬੈਠੇ ਤੇ ਫਿਰ ਨੂੰਹ ਦੀ ਕਰ ਦੇਣੀ। ਸੁਭਾਅ ਹੀ ਹੁੰਦਾ ਨਾ ਬੰਦਿਆਂ ਦਾ, ਤੁਸੀਂ ਬਦਲ ਥੋੜ੍ਹਾ ਸਕਦੇ ਉਹਨਾਂ ਦੇ ਸੁਭਾਅ ਨੂੰ। ਕਈ ਇੱਦਾਂ ਚਲਾਕ ਹੁੰਦੇ ਨੇ, ਉਹਨਾਂ ਆਪਣੀਆਂ ਗੱਲਾਂ ਕਹੀ ਜਾਣੀਆਂ ਤੇ ਜਦੋਂ ਦੂਜੇ ਨੇ ਕਹੀ, ਦੂਜੇ ਦੀ ਦੱਸ ਦੇਣੀ ਜਾ ਕੇ ਤੇ ਆਪਦੀ ਨਹੀਂ ਦੱਸਣੀ। ਸੁਭਾਵਿਕ ਹੀ ਹੈ ਨਾ, ਆਪਾਂ ਦੋ ਜਾਣੇ ਦੋ ਬੰਦੇ ਗੱਲ ਕਰਦੇ ਹੁਣ, ਇੱਕ ਬੰਦੇ ਨੇ ਕੁਝ ਬੋਲਿਆ, ਉਹਨੇ ਅੱਗੋਂ ਜਵਾਬ ਉਸ ਤਰੀਕੇ ਨਾਲ ਦਿੱਤਾ, ਅਗਲੇ ਦਾ ਜਵਾਬ ਦੱਸ ਦੇਣਾ ਜਾ ਕੇ ਤੇ ਆਪ ਨਹੀਂ ਦੱਸਣਾ ਵੀ ਮੈਂ ਕੀ ਕਿਹਾ ਸੀ। ਤੇ ਜਿਹੜਾ ਕੰਨ ਦਾ ਕੱਚਾ ਹੋਊਗਾ, ਉਹਨੇ ਥੋੜੀ ਜਿਹੀ ਗੱਲ ਉਹਦੇ ਕੰਨ 'ਚ ਪੈ ਗਈ, ਥੋੜੀ ਜਿਹੀ, ਉੱਥੋਂ ਹੀ ਕਹਾਣੀ ਵਿਗੜ ਗਈ। ਇਸ ਕਰਕੇ ਆਪਾਂ ਕਹਿ ਤੇ ਦਿੰਦੇ ਹਾਂ ਵੀ ਥੋੜਾ ਜਿਹਾ ਹੀ ਫਰਕ ਹੈ, ਫਰਕ ਥੋੜਾ ਨਹੀਂ ਹੈ, ਥੋੜਾ ਜਿਹਾ ਫਰਕ ਕੰਮ ਖਰਾਬ ਕਰ ਦਿੰਦਾ। ਵੱਡੀਆਂ ਵੱਡੀਆਂ ਬਿਲਡਿੰਗਾਂ ਢਹਿ ਜਾਂਦੀਆਂ ਨੇ, ਥੋੜਾ ਜਿਹਾ ਫਰਕ ਜੇ ਬਣਾਉਣ ਵਾਲਾ ਆਖੇ ਵੀ ਥੋੜਾ ਜਿਹਾ ਫਰਕ ਪਿਆ ਥੱਲਿਓਂ ਥਾਂ ਦਾ, ਬਹੁਤਾ ਤਾਂ ਨਹੀਂ ਪਿਆ, ਵੱਡੀ ਵੱਡੀ ਬਿਲਡਿੰਗ ਢਹਿ, ਥੋੜਾ ਜਿਹਾ ਫਰਕ। ਹੁਣ ਸਤਿਗੁਰੂ ਮਹਾਰਾਜ ਇੱਥੇ ਕਹਿੰਦੇ ਨੇ ਵੀ ਜੇ ਪ੍ਰੀਤ ਵਿੱਚ ਖੋਟ ਹੈ ਨਾ, ਭਾਵੇਂ ਥੋੜੀ ਜਿਹੀ ਹੈ, ਫਿਰ ਪਿਆਰ ਨਹੀਂ ਵੱਧ ਸਕਦਾ। ਪ੍ਰੀਤ ਬਿਨਾ ਕੈਸੇ ਵਧੈ ਸਨੇਹ, ਜਬ ਲੱਗ ਰਸ। ਆਖਿਆ ਜਦੋਂ ਤੱਕ ਤੂੰ ਮਾਇਆ ਦੇ ਸਵਾਦ ਵਿੱਚ ਫਸਿਆ ਹੋਇਆ, ਚਸਕਿਆਂ 'ਚ ਫਸਿਆ ਹੋਇਆ, ਜਦੋਂ ਤੱਕ ਤੈਨੂੰ ਇਹੋ ਹੀ ਲੱਗਦਾ ਹੈ ਵੀ ਇਹ ਵੀ ਮਾਇਆ ਹੀ ਤੁਰੀ ਫਿਰਦੀ ਹੈ, ਮੇਰਾ ਹੀ ਫਾਇਦਾ ਹੋਵੇਗਾ, ਮੇਰਾ ਹੀ ਬੈਨੀਫਿਟ ਹੋਵੇਗਾ, ਜਦੋਂ ਤੱਕ ਤੂੰ ਇਸ ਤਰੀਕੇ ਨਾਲ ਸੋਚ ਰਿਹਾ ਨਾ ਕਿਸੇ ਵੀ ਬੰਦੇ ਨੂੰ। ਅੱਜ ਤੇ ਹੁਣ ਆਪਾਂ ਆਮ ਕਹਿੰਦੇ ਵੀ ਜ਼ਮਾਨਾ ਹੀ ਇੱਦਾਂ ਦਾ ਆ ਗਿਆ, ਹਾਲਾਂਕਿ ਚਲੋ ਜ਼ਮਾਨੇ ਦੀ ਚਾਲ ਨਹੀਂ ਬੰਦੇ ਨੂੰ ਚੱਲਣਾ ਚਾਹੀਦਾ। ਇੱਥੇ ਹਰ ਰਿਸ਼ਤਾ ਜਿਹੜਾ ਹੈ ਉਹ ਕਾਹਦਾ ਹੋ ਗਿਆ, ਮਾਇਆ ਦਾ ਹੀ ਹੋ ਗਿਆ, ਸਵਾਰਥ ਦਾ ਹੀ ਹੋ ਗਿਆ। ਅੱਜ ਕੱਲ੍ਹ ਤੇ ਪਹਿਲਾਂ ਲੋਕ ਹੱਥਾਂ 'ਚ ਵੇਹਦੇ ਨੇ ਵੀ ਲੈ ਕੇ ਕੀ ਆਇਆ, ਤੇ ਦੂਜਾ ਵੇਹਦੇ ਨੇ ਵੀ ਇਹਨੂੰ ਦੇਣਾ ਕੀ ਪਵੇਗਾ, ਫਿਰ ਉਹ ਫੇਕ ਦੇ ਰਿਸ਼ਤੇ ਬੰਦਾ ਨਿਭਾਉਂਦਾ ਰਹਿੰਦਾ ਸਾਰੀ ਜ਼ਿੰਦਗੀ। ਜਿਵੇਂ ਮੁਰਦਾ ਨਹੀਂ ਬੰਦਾ ਨਾਲ ਨਾਲ ਖਿੱਚੀ ਫਿਰਦਾ, ਇੱਦਾਂ ਹੀ ਅਸੀਂ ਰਿਸ਼ਤੇ ਜਿਹੜੇ ਮੁਰਦੇ ਹੋ ਚੁੱਕੇ ਉਹਨਾਂ ਨੂੰ ਨਾਲ ਨਾਲ ਖਿੱਚੀ ਫਿਰਦੇ ਨਹੀਂ। ਸਨੇਹ ਕਰੋ, ਸਨੇਹ ਦੇ ਵਿੱਚ ਖੋਟ ਨਾ ਹੋਵੇ ਤੁਹਾਨੂੰ ਇਹ। ਹਾਂ, ਗੁਰੂ ਅੱਗੇ ਇਹ ਅਰਦਾਸ ਜ਼ਰੂਰ ਕਰੋ ਵੀ ਸਾਡੇ ਘਰੇ ਕੋਈ ਆ ਜਾਵੇ, ਅਸੀਂ ਉਹਨੂੰ ਕੁਝ ਦੇ ਕੇ ਹੀ ਤੋਰੀਏ, ਲੈਣ ਦੀ ਆਸ ਨਾ ਰੱਖੀਏ ਵੀ ਸਾਡਾ ਧੀ ਪੁੱਤ ਆ ਜਾਵੇ, ਭੈਣ ਭਰਾ ਆ ਜਾਵੇ, ਵੀ ਅਸੀਂ ਦੇ ਕੇ ਹੀ ਤੋਰੀਏ ਉਹਨੂੰ, ਲੈਣ ਦੀ ਆਸ ਨਾ ਰੱਖੇ। ਪਰ ਹੁਣ ਮੁਸ਼ਕਲ ਇਹ ਹੈ
ਵੀ ਇੰਨੀ ਖੋਟ ਕਈ ਰਾਂ ਆ ਜਾਂਦੀ ਹੈ ਬੰਦਾ। ਵੇਖੋ ਹਰ ਬੰਦੇ ਦੀ ਨਾ ਇੱਕ ਆਪਣੀ ਸਮਰੱਥਾ ਹੈ, ਜਿਹੜਾ ਦੇਣ ਲੈਣ ਦਾ ਰਿਵਾਜ਼ ਜਿਹਾ ਹੈ ਨਾ, ਇਹਦਾ ਲਾਭ ਵੀ ਹੈਗਾ ਸੀ ਕਿਸੇ ਸਮੇਂ, ਪਰ ਇਹਦਾ ਅੱਜ ਨੁਕਸਾਨ ਵੀ ਵੇਖਣ ਨੂੰ ਮਿਲਦਾ। ਕਿਸੇ ਸਮੇਂ ਇਹਦਾ ਫਾਇਦਾ ਵੀ ਸੀ, ਮੰਨ ਲਓ ਹੁਣ ਕਿਸੇ ਦੀ ਧੀ ਬੱਚੀ ਦਾ ਵਿਆਹ ਹੈ, ਰਿਸ਼ਤੇਦਾਰ ਭੈਣ ਭਰਾ ਪਹਿਲਾਂ ਹੀ ਉਹਨਾਂ ਨੇ ਲਿਫਾਫੇ ਦੇ ਦੇਣੇ ਵੀ ਚਲੋ ਤੁਸੀਂ ਖਰਚਾ ਪਾਣੀ ਕਰਨਾ, ਫਿਰ ਜਦੋਂ ਉਹਨਾਂ ਦਾ ਵਿਆਹ ਹੋਣਾ ਤੇ ਉਦੋਂ ਉਹਨੇ ਦੇ ਜਾਣੇ। ਤੇ ਗੱਲ ਤੇ ਇਹ ਚੀਜ਼ਾਂ ਤੇ ਬਣੀਆਂ ਸੀ ਇਸੇ ਚੀਜ਼ ਲਈ। ਹੁਣ ਇੱਕ ਬੰਦੇ ਨੇ ਲੱਖ ਰੁਪਈਆ ਇਕੱਠਾ ਕਰਨਾ, ਅੱਜ ਤੇ ਚਲੋ ਸਾਡੀਆਂ ਲੋੜਾਂ ਹੀ ਬੜੀਆਂ ਵੱਧ ਗਈਆਂ, ਉਦੋਂ ਤੁਹਾਨੂੰ ਪਤਾ ਹੈ ਵੀ ਪਹਿਲਾਂ ਉਹ ਵੀ ਸਮਾਂ ਤੁਸੀਂ ਵੇਖਿਆ, ਕਈ ਬਜ਼ੁਰਗਾਂ ਨੇ ਵੇਖਿਆ ਹੋਣਾ ਵੀ ਜਦੋਂ 1.5-2 ਰੁਪਈਆਂ ਦਾ ਕਿਲੋ ਦੇਸੀ ਘਿਓ ਹੀ ਆ ਜਾਂਦਾ ਸੀ, ਉੱਥੇ ਜੇ ਕਿਸੇ ਨੇ ਰੁਪਈਆ ਰੁਪਈਆ ਵੀ ਦੇ ਦਿੱਤਾ ਤੇ ਅਗਲੇ ਦੀ ਵਾਹ ਵਾਹ ਵੱਡੀ ਮਦਦ ਹੋ ਜਾਂਦੀ ਸੀ। ਹੁਣ ਤੇ ਖਰਚੇ ਇੰਨੇ ਵਧਾ ਲਏ ਆਪਾਂ ਕਈ ਵਾਰ ਜਾਣ ਬੁੱਝ ਕੇ। ਹਾਂ, ਜੇ ਸਮਰੱਥਾ ਨਹੀਂ ਹੈ ਫਿਰ ਫਾਹ ਲੈਣ ਦੀ ਲੋੜ ਨਹੀਂ ਹੈਗੀ। ਜੇ ਤੁਹਾਡੀ ਸਮਰੱਥਾ ਹੈਗੀ ਫਿਰ ਤੇ ਚਲੋ ਗੱਲ ਸਮਝ ਲੱਗਦੀ ਹੈ ਵੀ ਕੋਈ ਗੱਲ ਨਹੀਂ ਭਾਈ। ਪਤਾ ਨਹੀਂ ਸੀ ਕਿਹੜਾ ਸੱਜਣ ਦੱਸ ਰਿਹਾ ਸੀ, ਉਹਨਾਂ ਨੇ ਕੈਨੇਡਾ ਵਿਆਹ ਕੀਤਾ, ਰਿਸ਼ਤੇਦਾਰ ਭੈਣ ਭਰਾ ਸੱਦੇ, ਸਮਰੱਥਾ ਨਹੀਂ ਸੀ, $1,00,000-$2,00,000 ਕਰਜ਼ਾ ਚੁੱਕ ਕੇ ਪੁੱਤ ਦਾ ਵਿਆਹ ਕੀਤਾ। ਜੇ ਲੋਕੀ ਖਾ ਪੀ ਕੇ ਤੁਰ ਗਏ, ਚਲੋ ਲੋਕਾਂ ਦਾ ਥੋੜ੍ਹਾ ਕਸੂਰ ਹੈ, ਤੁਸੀਂ ਕੀਤਾ ਤੇ ਅਗਲੇ ਆਏ ਨੇ ਨਾ, ਤੁਸੀਂ ਨਾ ਕਰਦੇ, ਇਹ ਦੁਵੱਲੇ ਦੋਵੇਂ ਬੰਨੇ ਗੱਲ ਹੈ ਵੀ ਉਹ ਅਗਲੇ ਤੁਰ ਗਏ, ਹੁਣ ਮਗਰੋਂ ਕਰਜ਼ੇ ਲਾਉਂਦੇ ਰਹੋ। ਫਿਰ ਬੰਦਾ ਕਹਿੰਦਾ ਜੀ ਡਿਪਰੈਸ਼ਨ ਵਿੱਚ ਆ, ਬੜੀਆਂ ਪ੍ਰੋਬਲਮਸ ਨੇ, ਤੈਨੂੰ ਕਿਹਨੇ ਆਖਿਆ ਸੀ, ਤੇਰੇ ਅੰਦਰ ਮਤਲਬ ਵੱਡਾ ਬਣਨ ਦੀ ਚਾਹਤ ਸੀ, ਫਿਰ ਹੁਣ ਭੁਗਤ। ਦੇਖੋ ਨਤੀਜੇ ਤੇ ਉਦਾਂ ਹੀ ਭੁਗਤਣੇ ਪੈਂਦੇ ਨੇ ਨਾ। ਹੁਣ ਮੈਨੂੰ ਪਤਾ ਹੈ ਵੀ ਮੇਰੀ ਮਤਲਬ ਹਰ ਬੰਦੇ ਦੀ ਇੱਕ ਆਪਣੀ ਲੋੜ ਹੁੰਦੀ ਹੈ। ਮੈਨੂੰ ਪਤਾ ਹੈ ਵੀ ਮੈਂ ਜੇ ਸਰੀ 'ਚ ਰਹਿੰਦਾ ਤੇ ਮੇਰਾ ਬੱਸ ਦਾ ਪਾਸ ਬਣਿਆ ਹੋਇਆ, $3 ਦੀ ਟਿਕਟ ਲੈ ਕੇ ਮੈਂ ਇੱਥੋਂ ਵੈਨਕੂਵਰ ਵੀ ਜਾ ਸਕਦਾ, ਮੇਰਾ ਸਰਦਾ ਏ, ਤੇ ਮੈਂ ਕਿਉਂ ਐਵੇਂ ਫਾਹ ਲਵਾਂ। ਸਮਝ ਗਏ ਨਾ ਬੇਨਤੀ ਨੂੰ? ਫਿਰ ਲੋਕਾਂ ਦੇ ਅੱਗੇ ਹੱਥ ਅੱਡਾਂ ਵੀ, ਤੇਲ ਪਾਉਣ ਨੂੰ ਵੀ ਪੈਸੇ ਨਹੀਂ ਹੈਗੇ। ਹੁਣ ਕਈ ਵਾਰ ਅਸੀਂ ਆਪ ਉਸ ਜਾਲ ਦੇ ਵਿੱਚ ਫਸੇ ਹੁੰਦੇ ਹਾਂ, ਬੰਦਾ ਕਰਜ਼ਾ ਚੁੱਕ ਲੈਂਦਾ। ਸੋ ਚੀਜ਼ ਲਓ, ਮੈਂ ਮਨਾ ਨਹੀਂ ਕਰ ਰਿਹਾ, ਦੁਨੀਆਂ ਚੱਲਦੀ ਇੱਦਾਂ ਹੈ, ਤੁਸੀਂ ਮਹਿੰਗੀ ਤੋਂ ਮਹਿੰਗੀ, ਪਰ ਤੁਹਾਨੂੰ ਕਿਸੇ ਅੱਗੇ ਹੱਥ ਨਾ ਅੱਡ ਨਾ ਪਵੇ, ਤੁਹਾਨੂੰ ਮਗਰੋਂ ਉਸ ਚੀਜ਼ ਦਾ ਪਛਤਾਤਾਪ ਨਾ ਹੋਵੇ। ਜਿਹੜੀ ਚੀਜ਼ ਲੈਣ ਲੱਗਿਆ ਤੁਹਾਨੂੰ ਪਛਤਾਵਾ ਨਹੀਂ ਨਾ ਮਗਰੋਂ ਹੋਣਾ, ਉਹ ਹਰ ਚੀਜ਼ ਲੈ ਲਓ, ਕੋਈ ਗੱਲ ਨਹੀਂ। ਤੇ ਜਿਹੜੀ ਚੀਜ਼ ਤੁਸੀਂ ਲੈ ਕੇ ਮਗਰੋਂ ਪਛਤਾਉਂਦੇ ਹੀ ਰਹਿਣਾ ਵੀ ਹਾਏ ਕਿਉਂ ਲੈ ਲਈ, ਹਾਏ ਕਿਉਂ ਲੈ ਲਈ, ਫਿਰ ਉਹਨੂੰ ਪਹਿਲਾਂ ਹੀ ਅਵੋਇਡ ਕਰ ਦਿਓ। ਇਹੋ ਹੀ ਸਿਆਣਪ ਹੈ। ਹੁਣ ਤੇ ਲੋਕ ਦੱਸਦੇ ਨੇ, ਚਲੋ ਸਾਡਾ ਇਹ ਪੇਸ਼ਾ ਤੇ ਨਹੀਂ ਹੈ, ਉਹ ਦੱਸਦੇ ਨੇ ਵੀ ਜੇ ਆਹ ਚੀਜ਼ ਲੈਣੀ ਹੋਵੇ ਤੇ ਤੁਹਾਡੀ ਇਨਕਮ ਕਿੰਨੀ ਚਾਹੀਦੀ ਹੈ, ਫਿਰ ਤੁਸੀਂ ਲਓ, ਫਿਰ ਤੁਸੀਂ ਸੌਖੇ ਰਹੋਗੇ। ਉਹ ਕੋਈ ਇਹਨੂੰ ਹੀ ਤਾਂ ਬਾਬੇ ਨੇ ਆਖਿਆ ਵੀ ਅੱਗੋਂ ਦੇ ਜੇ ਚੇਤੀਆ ਤਾਂ ਕਾਹੇ ਤੋਂ ਮਿਲਿਆ ਸਜਾਏ। ਜੇ ਤੁਹਾਡਾ $3 ਦੀ ਬੱਸ ਦੀ ਟਿਕਟ ਲਿਆ ਤੁਹਾਡਾ ਸਰਦਾ, ਤੁਸੀਂ $1,00,000 ਦੀ ਗੱਡੀ ਲੈ ਕੇ ਕਰਨਾ ਕੀ ਹੈ, ਸਵਾਲ ਹੈ। ਪਰ ਨਹੀਂ, ਫਿਰ ਲੋਕਾਂ ਨੂੰ ਤੇ ਦੱਸਣਾ ਹੈ ਨਾ, ਪਿੱਛੇ ਕਈ ਵਾਰ ਵਿਖਾਉਣਾ ਹੁੰਦਾ ਵੀ ਪੁੱਤ ਕੈਨੇਡਾ ਗਿਆ, ਮੁਸ਼ਕਲਾਂ ਹੈ, ਫਿਰ ਅਸੀਂ ਕਹਿੰਦੇ ਜੀ ਖਰਚੇ ਵੱਧ ਗਏ, ਮੁਸ਼ਕਲਾਂ ਹੋ ਗਈਆਂ। ਨਹੀਂ, ਸਾਨੂੰ ਆਪਣੀਆਂ ਆਦਤਾਂ ਨੂੰ ਵੀ ਸੁਧਾਰਨਾ ਪੈਣਾ, ਆਪਣੀਆਂ ਆਦਤਾਂ ਨੂੰ ਵੀ ਬਦਲਣਾ ਪੈਣਾ। ਸੋ ਗੁਰੂ ਕਿਰਪਾ ਕਰੇ, ਅਸੀਂ ਇਹਦਾ ਅੱਡੀਆਂ ਚੁੱਕ ਚੁੱਕ ਕੇ ਕਈ ਵਾਰ ਬੰਦਾ ਫਾਹ ਲੈਂਦਾ, ਅੱਡੀਆਂ ਚੁੱਕ ਚੁੱਕ। ਤਾਂ ਤੇ ਗੁਰਦੇਵ ਮਹਾਰਾਜ ਨੇ ਨਾ ਬਚਨ ਬੜਾ ਪਿਆਰਾ ਰੱਖਿਆ, ਆਪਾਂ ਸ਼ਬਦ ਵਿਚਾਰ ਵਾਲੇ ਬੰਨੇ ਹੈਗੇ, ਚਲੋ ਇਹ ਥੋੜੀਆਂ ਜਿਹੀਆਂ ਸਮਾਜਿਕ ਗੱਲਾਂ ਵੀ ਨਾਲ ਕਰਨੀਆਂ ਪੈਂਦੀਆਂ ਨੇ, ਕਿਉਂਕਿ ਨੌਜਵਾਨ ਵੀਰ ਭੈਣਾਂ ਆਉਂਦੇ ਨੇ ਘਰਾਂ 'ਚ ਬਹਿ ਕੇ ਲਾਈਵ ਸੁਣਦੇ ਨੇ, ਤਾਂ ਕਿ ਸਾਨੂੰ ਪਤਾ ਲੱਗੇ, ਸਾਨੂੰ ਸਮਝ ਆਵੇ, ਫਿਰ ਅਸੀਂ ਇਹ ਨਾ ਕਹੀਏ ਵੀ ਮੈਂ ਹੁਣ ਡਿਪਰੈਸ਼ਨ ਦੇ ਵਿੱਚ ਚਲੇ ਗਿਆ, ਪਰੇਸ਼ਾਨੀਆਂ ਦੇ ਵਿੱਚ ਚਲੇ ਗਿਆ। ਨਹੀਂ, ਪਹਿਲਾਂ ਹੀ ਸਿਆਣੇ ਸਾਨੂੰ ਬਣਨ ਦੀ ਲੋੜ ਹੈ, ਤੇ ਇਹੋ ਹੀ ਬਾਣੀ ਕਹਿੰਦੀ ਹੈ। ਹੁਣ ਮਹਾਰਾਜ ਇੱਥੇ ਕੀ ਕਹਿੰਦੇ ਨੇ, ਕਹਿੰਦੇ ਜਬ ਲੱਗ ਰਸ, ਜਦੋਂ ਤੱਕ ਤੈਨੂੰ ਚਸਕੇ ਨੇ, ਸਵਾਦ ਨੇ, ਮਾਇਆ ਦੇ ਰਸਾ ਕਸਾਂ ਵਿੱਚ ਫਸਿਆ ਹੋਇਆ ਹੈ, ਤਬ ਲੱਗ ਨਹੀਂ ਨੇ, ਉਦੋਂ ਤੱਕ ਮੁਹੱਬਤ ਪੈ ਨਹੀਂ ਸਕਦੀ ਕਿਸੇ ਪ੍ਰਤੀ ਵੀ। ਤੇ ਜਿੱਥੋਂ ਮੈਂ ਗੱਲ ਪ੍ਰਾਰੰਭ ਕੀਤੀ ਸੀ ਵੀ ਸਾਨੂੰ ਪਹਿਲਾਂ ਇਹ ਗੱਲ ਕਦੀ ਨਹੀਂ ਸੋਚਣੀ ਚਾਹੀਦੀ, ਕੋਈ ਸਾਡੇ ਘਰ 'ਚ ਆਇਆ ਉਹ ਕੀ ਲੈ ਕੇ ਆਇਆ, ਕੋਈ ਜਾਵੇਗਾ ਇਹਨੂੰ ਕੀ ਦੇਵਾਂਗੇ। ਹਾਂ, ਤੁਸੀਂ ਆਪਣੀ ਜੇ ਵੇਖ ਲਓ, ਤੁਹਾਨੂੰ ਲੱਗਦਾ ਹੈ ਠੀਕ ਹੈ, ਨਹੀਂ ਤਾਂ ਨਹੀਂ। ਹੁਣ ਕੁਝ ਚੀਜ਼ਾਂ ਬਣੀਆਂ ਸੀ ਚੰਗੇ ਲਈ, ਵੀ ਜੇ ਧੀ ਦਾ ਵਿਆਹ ਹੈ, ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਪੈਸੇ ਦੇ ਦਿੱਤੇ, ਉਹਨਾਂ ਦਾ ਸੌਖਾ ਸਰ ਗਿਆ, ਮੁੜ ਕੇ ਇਹਨੇ ਦਾਜ ਦਾ ਰੂਪ ਲੈ ਲਿਆ, ਹੌਲੀ ਹੌਲੀ ਖਤਰਨਾਕ ਰੂਪ ਲੈ ਲਿਆ,
ਫਿਰ ਦਾਜ ਧੋਣ ਤੇ ਗੱਲਾਂ ਹੀ ਹੁਣ ਤੇ ਅਗਲੇ ਕਹਿੰਦੇ ਨੇ ਵੀ ਜੇ 2 ਕਿੱਲੇ ਪੈਲੀ ਹੈ, ਕਈ ਇਲਾਕਿਆਂ ਦੇ ਵਿੱਚ ਨਾ ਇੱਦਾਂ ਵੀ ਚੱਲਦਾ, ਜੇ ਮੈਂ ਹੁਣ ਇਲਾਕਿਆਂ ਦਾ ਨਾਂ ਨਹੀਂ ਲੈਣਾ ਫਿਰ ਇਲਾਕੇ ਵਾਲੇ ਗੁੱਸੇ ਕਰ ਜਾਂਦੇ ਨੇ, ਉਹ ਕਹਿੰਦੇ ਨੇ 2 ਕਿੱਲੇ ਪੈਲੀ ਹੈ ਬੁਲਟ ਲੈਣਾ, 4 ਕਿੱਲੇ ਪੈਲੀ ਹੈ ਤੇ ਆਹ ਗੱਡੀ ਲੈਣੀ ਹੈ, ਜੇ 8 ਕਿੱਲੇ ਪੈਲੀ ਹੈ ਤੇ ਫਿਰ ਆਹ ਗੱਡੀ ਲੈਣੀ। ਮਤਲਬ ਇੱਦਾਂ ਲੋਕ ਰੇਟ ਲਾਉਂਦੇ ਨੇ, ਰੇਟ ਧੀਆਂ ਦਾ, ਬੱਚੀਆਂ ਦਾ, ਪੁੱਤਾਂ ਦਾ। ਇਹਨਾਂ ਨੇ ਪੁੱਤ ਜੰਮਿਆ ਹੀ ਕਾਹਦੇ ਲਈ ਹੈ? ਵੇਚਣ ਦੇ ਲਈ। ਅਸੀਂ ਮੰਡੀ 'ਚ ਖੜ ਕੇ ਕਹਾਂਗੇ ਵੀ ਆਹ ਖਲੋਤਾ ਜੇ ਇੰਨਾ ਇਹਦਾ ਰੇਟ, ਜੇ ਆਹ ਧੀ ਖਲੋਤੀ ਜੇ ਇਹਦਾ ਇੰਨਾ ਰੇਟ ਜੇ। ਕੁਝ ਚੀਜ਼ਾਂ ਸਾਡੇ ਬਜ਼ੁਰਗਾਂ ਨੇ ਸ਼ੁਰੂ ਮਾੜੀਆਂ ਨਹੀਂ ਸੀ ਕੀਤੀਆਂ, ਪਰ ਹੌਲੀ ਹੌਲੀ ਉਹਦਾ ਵਿਗੜਦਾ ਵਿਗੜਦਾ ਰੂਪ ਜਿਹੜਾ ਹੈ ਮਾੜਾ ਹੋ ਗਿਆ, ਫਿਰ ਦਾਜ ਦੀ ਬਲੀ ਧੀਆਂ ਚੜ੍ਹ ਗਈਆਂ। ਕੱਲੀਆਂ ਧੀਆਂ ਨਹੀਂ ਚੜ੍ਹਦੀਆਂ, ਪੁੱਤ ਵੀ ਚੜ੍ਹ ਜਾਂਦੇ ਨੇ। ਹੁਣ ਮਾਂ ਬਾਪ ਲਾਲਚ ਵਿੱਚ ਅੰਨਾ ਹੋਇਆ ਪਿਆ ਸੀ, ਉਹਨਾਂ ਨੂੰ ਇਹ ਸੀ ਵੀ ਉਹਨਾਂ ਇਹ ਨਹੀਂ ਵੇਖਿਆ ਕੁੜੀ ਕਿੱਦਾਂ ਦੀ ਹੈ, ਉਹਨਾਂ ਨੂੰ ਇਹ ਸੀ ਵੀ ਚਲੋ ਦਾਜ ਉਹਨਾਂ ਨੂੰ ਮੋਟਾ ਦੇਣਾ, ਦਾਜ ਮੋਟਾ ਦੇਣਾ। ਤੇ ਜਿਹੜੇ ਰਿਸ਼ਤੇ ਇਹਨਾਂ ਬੁਨਿਆਦਾਂ ਤੇ ਖਲੋਤੇ ਹੋਣ, ਉਹ ਫਿਰ ਕਿੰਨੇ ਕੁ ਹੰਢਣਸਾਰ ਹੋ ਸਕਦੇ, ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ। ਤਾਂ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜਬ ਲੱਗ ਰਸ, ਜਦੋਂ ਤੱਕ ਮਾਇਆ ਦਾ ਸਵਾਦ ਹੈ ਨਾ, ਤਬ ਲੱਗ ਨਹੀਂ ਨੇ। ਜਦੋਂ ਤੁਸੀਂ ਬੰਦਿਆਂ ਨੂੰ ਐਜ਼ ਆ ਪ੍ਰੋਡਕਟ ਹੀ ਵੇਖ ਰਹੇ ਜੋ ਨਾ, ਤੇ ਫਿਰ ਨੇ ਕਿਵੇਂ ਹੋ ਸਕਦਾ? ਬੰਦਿਆਂ ਨੂੰ ਕਮ ਸੇ ਕਮ ਬੀਬੀਆਂ ਨੂੰ, ਸਾਨੂੰ ਮਨੁੱਖਾਂ ਨੂੰ ਇੱਕ ਦੂਜੇ ਨੂੰ ਐਜ਼ ਅ ਪ੍ਰੋਡਕਟ ਨਹੀਂ ਵੇਖਣਾ ਚਾਹੀਦਾ ਵੀ ਮੈਨੂੰ ਇਹਦਾ ਇੰਨਾ ਫਾਇਦਾ ਹੈ, ਮੈਨੂੰ ਇਹਦਾ। ਭਾਵੇਂ ਮੈਂ ਕਹਿੰਦਾ ਜੋਬਾਂ ਦੀ ਗੱਲ ਹੋਵੇ, ਬਿਜ਼ਨਸਾਂ ਦੀ ਗੱਲ ਹੋਵੇ, ਨਹੀਂ ਬੰਦਾ ਬੰਦਾ ਹੈ ਯਾਰ, ਬੰਦਾ ਬੰਦਾ ਹੁੰਦਾ, ਬੰਦਾ ਪ੍ਰੋਡਕਟ ਨਹੀਂ ਹੁੰਦਾ। ਪਰ ਬੰਦਿਆਂ ਨੂੰ ਪ੍ਰੋਡਕਟ ਬਣਾ ਕੇ ਅੱਜ ਵੇਚਿਆ ਜਾਂਦਾ। ਗੁਰਦੇਵ ਨੇ ਹੁਣ ਪਹਿਲੇ ਬਚਨ ਵਿੱਚ ਗੱਲ ਆਖੀ, ਆਖਿਆ ਬਿਨ ਸੱਤ ਸਤੀ ਹੋਏ ਕੈਸੇ ਨਾਰ। ਪੁਰਾਣੇ ਸਮਿਆਂ ਦੇ ਵਿੱਚ ਨਾ ਔਰਤ ਨੂੰ ਸਤੀ ਕਰ ਦਿੱਤਾ ਜਾਂਦਾ ਸੀ, ਸਤੀ ਹੁੰਦਾ ਸੀ ਵੀ ਜਿਉਂਦਿਆਂ ਜੀ, ਜੇ ਉਹਦਾ ਪਤੀ ਮਰ ਗਿਆ ਤੇ ਉਹਨੂੰ ਨਾਲ ਦੀ ਨਾਲ ਜਲਾ ਦੇਣਾ, ਪਤਨੀ ਨੂੰ ਜਿਉਂਦੇ, ਉਹਨੂੰ ਸਤੀ ਦੀ ਰਸਮ ਕਹਿੰਦੇ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਕਬਰ ਨੂੰ ਕਹਿ ਕੇ ਤੇ ਇਹਦੇ ਉੱਤੇ ਬੈਨ ਲਵਾਇਆ। ਬਾਅਦ ਵਿੱਚ ਜਦੋਂ ਅੰਗਰੇਜ਼ਾਂ ਦਾ ਰੂਲ ਆਇਆ, ਉਦੋਂ ਉਹਨਾਂ ਨੇ ਫਿਰ ਇੱਕ ਲਾਅ ਵੀ ਬਣਾਇਆ ਜਿਹੜਾ ਰਾਜਾ ਰਾਮ ਮੋਹਨ ਰਾਏ ਨੇ ਕਹਿ ਕੇ ਬਣਵਾਇਆ। ਫਿਰ ਮੁਕੰਮਲ ਰੂਪ ਵਿੱਚ ਜਿਹੜੀ ਸਤੀ ਦੀ ਰਸਮ ਸੀ, ਇਹ ਗੋਰਿਆਂ ਤੱਕ ਇਹ ਕੰਮ ਚੱਲਦਾ ਰਿਹਾ, ਅੰਗਰੇਜ਼ਾਂ ਤੱਕ। ਜਿਉਂਦਿਆਂ ਜੀ ਉਹ ਪਤਾ, ਉਹਨੂੰ ਸਤੀ ਕਿਉਂ ਬਣਾਇਆ ਜਾਂਦਾ ਸੀ? ਉਹਨੂੰ ਕਹਿੰਦੇ ਸੀ ਪ੍ਰੀਖਿਆ ਦੇ ਹੁਣ ਵੀ ਤੂੰ ਆਪਣੇ ਪਤੀ ਦੀ ਵਫ਼ਾਦਾਰ ਹੈਗੀ ਹੈ ਕਿ ਨਹੀਂ ਹੈਗੀ। ਤੇ ਬਾਬੇ ਨੇ ਆਖਿਆ ਵਫ਼ਾਦਾਰੀ ਅੱਗ ਵਿੱਚ ਪੈਣ ਨਾਲ ਥੋੜ੍ਹਾ ਹੁੰਦੀ ਹੈ। ਹੁਣ ਮੰਨ ਲਓ ਆਮ ਤੁਸੀਂ ਵੇਖੋ, ਜੇ ਲੜਕਾ ਲੜਕੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਨੇ, ਲੜਕੀ ਕਹੇ ਵੀ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਹੁਣ ਸਮੁੰਦਰ 'ਚ ਛਾਲ ਮਾਰ, ਤੇ ਪਤਾ ਹੈ ਵੀ ਸਮੁੰਦਰ 'ਚ ਛਾਲ ਮਾਰਿਆ ਕੀ ਹੋਣੀ ਹੈ? ਮੌਤ ਹੋਣੀ। ਇਹ ਕਿਹੜੀ ਵਫ਼ਾਦਾਰੀ ਹੋਈ? ਇਹ ਤੇ ਮੂਰਖਾਂ ਵਾਲੀਆਂ ਗੱਲਾਂ ਨੇ। ਜੇ ਤੁਹਾਨੂੰ ਵਫ਼ਾਦਾਰੀ ਇੱਦਾਂ ਸਾਬਤ ਕਰਨੀ ਪੈਣੀ ਹੈ ਤੇ ਮੂਰਖਤਾ ਹੀ ਹੈ, ਪਾਗਲ ਹੈ ਉਹ ਲੜਕੀ ਵੀ। ਜੇ ਲੜਕਾ ਕਵੇ ਵੀ ਜਾ ਕੇ ਪਟੋਲੋ ਬ੍ਰਿਜ ਤੋਂ ਛਾਲ ਮਾਰ ਦੇ ਜੇ ਤੂੰ ਮੈਨੂੰ ਮੁਹੱਬਤ ਕਰਦੀ ਹੈ, ਇਹ ਕਾਹਦੀ? ਉਹਨੂੰ ਨਹੀਂ ਪਤਾ ਉਹਦੀ ਮੌਤ ਹੋ ਜਾਣੀ, ਉਹਨੇ ਮਰ ਜਾਣਾ। ਹੁਣ ਇਹ ਨੇ ਫਿਲਮੀ ਦੀਆਂ ਗੱਲਾਂ, ਸਮਝਦੇ ਨਾ? ਕਿਸੇ ਨੇ ਇੱਦਾਂ ਬਲੇਟ ਨਾਲ ਨਾਂ ਲਿਖ ਲਿਆ, ਨਬਜ਼ ਕੱਟ ਲਈ, ਮੂਰਖਾਂ ਦੀਆਂ ਗੱਲਾਂ ਨੇ, ਇਹ ਕਿਹੜੀ ਸਿਆਣਪ ਹੈ? ਇਹ ਇਹ ਹੈ ਪਾਗਲਾਂ ਵਾਲੀਆਂ ਗੱਲਾਂ ਨੇ। ਸਾਨੂੰ ਸਾਹਿਤ ਵਿੱਚ ਆਮ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਵੀ ਉਹ ਇੰਨੀ ਉਹਨੇ ਖੂਨ ਨਾਲ ਚਿੱਠੀਆਂ ਲਿਖੀਆਂ, ਉਹਨੇ ਆਹ ਲਿਖੀਆਂ। ਵੀ ਖੂਨ ਨਾਲ ਚਿੱਠੀਆਂ ਤਾਂ ਤੁਸੀਂ ਦੂਰ ਦੀ ਗੱਲ ਹੈ, ਪਹਿਲੇ ਸਮਿਆਂ ਦੇ ਵਿੱਚ ਔਰਤ ਨੂੰ ਜਿਉਂਦੀ ਜੀ ਨੂੰ ਸਾੜਨਾ ਪੈਂਦਾ ਸੀ, ਉਹਨੂੰ ਸਤੀ ਦੀ ਰਸਮ ਕਹਿੰਦੇ ਸਨ। ਹੁਣ ਬਾਬੇ ਨੇ ਗੱਲ ਹੋਰ ਆਖੀ, ਆਖਿਆ ਸਤੀ ਉਹ ਨਹੀਂ ਹੁੰਦੀ ਜਿਹੜੀ ਅੱਗ ਦੇ ਵਿੱਚ ਬਹਿ ਜਾਂਦੀ ਹੈ ਚਿਖਾ ਦੇ ਵਿੱਚ, ਸਤੀ ਉਹ ਹੈ ਜਿਹੜੀ ਦੁੱਖ ਤੇ ਸੁੱਖ ਵਿੱਚ ਪਤੀ ਦੇ ਨਾਲ ਖਲੋਤੀ ਹੋਈ ਹੈ। ਸਮਝ ਗਏ ਬੇਨਤੀ ਨੂੰ? ਸਤੀ ਉਹ ਹੈ ਕਿ ਭਾਵੇਂ ਦੁੱਖ ਹੋਣ ਤੇ ਭਾਵੇਂ ਸੁੱਖ ਹੋਣ ਮੈਂ ਤੇਰੇ ਨਾਲ ਹਾਂ, ਭਾਵੇਂ ਮੈਨੂੰ ਮਿਲੇ ਲੱਖ ਤੇ ਭਾਵੇਂ ਮਿਲੇ ਕੱਖ ਮੈਂ ਤਾਂ ਵੀ ਤੇਰੇ ਨਾਲ ਹਾਂ। ਜਿਹੜੀ ਉਸ ਅੱਗ ਵਿੱਚ ਸੜਦੀ ਹੈ ਨਾ ਉਹਨੂੰ ਸਤੀ ਕਹਿੰਦੇ ਨੇ, ਜਿਹੜੀ ਚਿਖਾ ਵਿੱਚ ਸੜ ਗਈ, ਚਿਖਾ ਤੇ ਲੋਕ ਧੱਕੇ ਨਾਲ ਸੁੱਟ ਦੇਣਗੇ। ਗੱਲ ਹੋ ਰਹੀ ਹੈ, ਕਿੰਨੀ ਵਾਰ ਹੁੰਦਾ ਜਿਹਨਾਂ ਨੇ ਪਹਿਲਾਂ ਇੱਦਾਂ ਬਾਹਾਂ ਤੇ ਬਲੇਟ ਮਾਰੇ ਹੁੰਦੇ ਨੇ, ਮੁੜ ਕੇ ਜੁੱਤੀ ਕੋ ਜੁੱਤੀ ਹੋਣ ਡੇ ਹੁੰਦੇ, ਜਿਹੜੇ ਪਹਿਲਾਂ ਚਾਹ ਨਾਲ ਇਹਦਾ ਨਾਂ ਖਣਵਾਉਂਦੇ ਨੇ ਵੀ ਇੱਥੇ ਨਾ ਉਹਦਾ ਮੁੰਡ। ਆਹ ਇੱਕ ਟੈਟੂ ਵਾਲਾ ਬੜਾ ਗੰਦਾ ਜਿਹਾ ਟ੍ਰੈਂਡ ਚੱਲਿਆ, ਬਚੋ ਠੀਕ ਹੈ ਚਲੋ ਬਾਹਾਂ ਹੱਥਾਂ ਤੇ ਗੱਲ ਮੰਨਿਆ, ਹੁਣ ਤੇ ਸ਼ਰਮ ਆਉਂਦੀ ਹੈ ਕਈ ਨਾ ਬੋਲਦਿਆਂ ਵੀ ਸ਼ਰਮ ਆਉਂਦੀ ਹੈ।
ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਉਹ ਤੋਂ ਗੱਲਾਂ ਗਾਂਹ ਵੱਧ ਗਈਆਂ ਹੁਣ, ਵੀ ਚਲੋ ਪਹਿਲਾਂ ਹੁੰਦਾ ਸੀ ਵੀ ਛਾਪੇ ਲੱਗਦੇ, ਇਹ ਚਲੋ ਇਹ ਹੈ ਤੇ ਪੁਰਾਣਾ ਹੀ ਹੈ, ਪਹਿਲਾਂ ਛਾਪੇ ਲੱਗਦੇ ਹੁੰਦੇ ਸੀ ਮੇਲਿਆਂ ਦੇ ਵਿੱਚ, ਉਹਨਾਂ ਨੇ ਏਦਾਂ ਛਾਪ ਉੱਤੇ ਕਿਸੇ ਨੇ ਏਦਾਂ ਮੋਰਨੀ ਪਵਾ ਲੈਣੀ ਕਿਸੇ ਨੇ ਖੁਦ, ਹੈ ਨਾ। ਉਹ ਤੋਂ ਕੰਮ ਉਹੋ ਹੀ ਹੈ, ਉਹਨੂੰ ਹੀ ਕਹਿੰਦੇ ਨੇ ਟੈਟੂ। ਪਹਿਲਾਂ ਪੁਰਾਣੇ ਬਜ਼ੁਰਗ ਵੀ ਪੱਟਾਂ ਦੇ ਉੱਤੇ ਮੋਰਨੀ ਪਵਾਈ ਫਿਰਦੇ ਹੁੰਦੇ ਸੀ, ਜਦੋਂ ਜਵਾਨੀ ਜਦੋਂ ਪਵਾ ਲਈ ਤੇ ਮੁੜ ਕੇ ਉਹ ਫਿਰ ਜਦੋਂ ਨਾਲ ਮਾਸ ਸੁੰਗੜ ਗਿਆ ਉਹ ਫਿਰ ਮੋਰਨੀ ਪਤਾ ਹੀ ਨਹੀਂ ਲੱਗਦੀ, ਉਹ ਚਿੜੀ ਵੀ ਨਹੀਂ ਰਹਿੰਦੀ ਮੁੜ ਕੇ, ਉਹ ਇਕੱਠੀ ਹੋ ਗਈ ਨਾ ਨਾਲ, ਕਿਸੇ ਨੇ ਇੱਥੇ ਪਾ ਲਈ। ਚਲੋ ਇਹ ਵੀ ਬੰਦੇ ਦੀਆਂ ਬਿਰਤੀਆਂ ਹੁੰਦੀਆਂ ਨੇ, ਸੁਭਾਅ ਹੁੰਦਾ, ਪਤਾ ਲੱਗ ਜਾਂਦਾ ਬੰਦੇ ਦਾ। ਹੁਣ ਇਹ ਟੈਟੂ ਵਾਲਾ ਰਿਵਾਜ ਇੰਨਾ ਗਾਂਹ ਤੁਰਿਆ ਵੀ ਵਾਹਿਗੁਰੂ ਬਚਾਵੇ, ਸਤਿਗੁਰੂ ਮਹਾਰਾਜ ਕਿਰਪਾ ਕਰੇ, ਸਮੱਤ ਬਖਸ਼ੇ ਧੀਆਂ ਨੂੰ ਪੁੱਤਾਂ ਨੂੰ। ਅੱਗੇ ਤੋਂ ਅੱਗੇ ਚੱਲ ਪਿਆ ਗੋਰਿਆਂ ਦੀ ਰੀਸੇ ਜਾਂ ਮਤਲਬ, ਹਾਲਾਂਕਿ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਗੋਰੇ ਇੱਦਾਂ ਕਰਦੇ ਨੇ, ਉਹ ਵੀ ਬੜੇ ਨੇਕ ਇਖਲਾਕ ਵਾਲੇ ਬੰਦੇ ਹੈਗੇ। ਸੋ ਮਹਾਰਾਜ ਨੇ ਆਖਿਆ ਸਤੀ ਕਿਹਨੂੰ ਕਹਿੰਦੇ ਨੇ, ਜਿਹਦੇ ਜੀਵਨ ਵਿੱਚ ਸੱਚ ਆ ਗਿਆ ਨਾ ਜੀ, ਉਹ ਸਤੀ ਹੈ। ਜਿਹੜੀ ਇਖਲਾਕ ਵਾਲੀ ਹੋ ਗਈ ਸਤੀ ਹੈ, ਉਹਨੂੰ ਸਾਬਤ ਕਰਨ ਦੀ ਲੋੜ ਨਹੀਂ, ਉਹਨੂੰ ਸਾਬਤ ਉਹਨੂੰ ਕਿਸੇ ਇਮਤਿਹਾਨ ਦੀ ਲੋੜ ਨਹੀਂ ਹੈ। ਅੱਛਾ ਇਹਨੂੰ ਹੋਰ ਸਮਝ ਲਓ, ਇਹਦਾ ਮੰਨ ਲਓ ਹੁਣ ਤੁਹਾਨੂੰ ਪਤੀ ਨੂੰ ਪਤਾ ਹੈ ਵੀ ਮੇਰੀ ਪਤਨੀ ਨੇ ਉਹਨਾਂ ਸਮਿਆਂ 'ਚ ਵੀ ਮੇਰਾ ਸਾਥ ਦਿੱਤਾ ਜਦੋਂ ਸਾਡੇ ਚੁੱਲ੍ਹੇ 'ਚ ਇੱਕ ਵਕਤ ਦੀ ਅੱਗ ਵੀ ਮੁਸ਼ਕਲ ਨਾਲ ਬਲਦੀ ਸੀ, ਵੀ ਇਹਨੇ ਉਦੋਂ ਮਾਂ ਦੀ ਧੀ ਨੇ ਮੱਥੇ 'ਤੇ ਕਦੀ ਸ਼ਿਕਨ ਨਹੀਂ ਪਾਇਆ, ਕਦੀ ਵੱਟ ਨਹੀਂ ਪਾਇਆ। ਅਤੇ ਉਸ ਤੋਂ ਬਾਅਦ ਫਿਰ ਅੱਜ ਸੁੱਖਾਂ ਦਾ ਵੇਲਾ ਆ ਗਿਆ, ਅੱਜ ਵੀ ਨਾਲ ਖਲੋਤੀ ਉੱਦਾਂ ਹੀ। ਹੁਣ ਕੀ ਉਹ ਪਤੀ ਇਹ ਕਵੇਗਾ ਵੀ ਜਾ ਮੇਰੇ ਬਦਲੇ ਛਾਲ ਮਾਰ ਕੇ ਵਿਖਾ? ਉਹਨਾਂ ਦੇ ਛਾਲ ਮਾਰੀ ਸੀ ਉਦਨ ਹੀ ਜਿੱਦਣ ਉਹਨੂੰ ਪਤਾ ਸੀ ਨਾ ਵੀ ਤੇਰੇ ਹੱਥ ਪੱਲੇ ਹੈ ਕੁਝ ਨਹੀਂ, ਪਰ ਫਿਰ ਵੀ ਤੇਰੇ ਨਾਲ ਆ ਗਈ ਸੀ, ਉਹਨੇ ਛਾਲ ਹੀ ਮਾਰੀ ਸੀ। ਹੁਣ ਬਾਬੇ ਨੇ ਆਖਿਆ ਬਿਨ ਸੱਤ ਸਤੀ ਹੋਏ ਕੈਸੇ ਨਾਰ, ਜੇ ਸੱਤ ਨਹੀਂ ਤੇ ਸਤੀ ਕਿਵੇਂ ਕੋਈ ਹੋ ਗਿਆ? ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬੜਾ ਪਰਉਪਕਾਰ ਕੀਤਾ, ਉਹਨਾਂ ਦੇ ਕੁਝ ਬੋਲ ਨੇ, ਉਹ ਕਹਿੰਦੇ ਸਤੀਆਂ ਏ ਨਾ ਆਖੀਅਨ, ਆਖਿਆ ਉਹਨਾਂ ਨੂੰ ਸਤੀਆਂ ਨਹੀਂ ਕਿਹਾ ਜਾਂਦਾ। ਮਹਾਰਾਜ ਕਿਹਨਾਂ ਨੂੰ? ਆਖਿਆ ਜੋ ਮੜਿਆਂ ਲੱਗ ਜਲਾਨ, ਜਿਹੜੀਆਂ ਮੜੀਆਂ ਵਿੱਚ ਜਾ ਕੇ ਸੜ ਜਾਂਦੀਆਂ ਨੇ ਉਹ ਸਤੀਆਂ ਨਹੀਂ। ਸਤੀਆਂ ਏ ਨਾ ਆਖੀਅਨ, ਜੋ ਮੜਿਆ ਲੱਗ ਜਲਾਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ, ਜਿਹੜੀਆਂ ਬਿਰੇ ਦੇ ਚੋਟ ਨਾਲ ਹੀ ਮਰ ਗਈਆਂ ਸਤੀਆਂ ਉਹ ਨੇ, ਉਹਨੂੰ ਸਤੀ ਕਹਿ ਜਾਂਦਾ। ਜਿਹੜੀ ਵਿਛੋੜੇ ਦੀ ਅੱਗ ਨਾਲ ਹੀ ਮਰ ਜਾਂਦੀ ਸਤੀ ਤੇ ਉਹ ਹੈ। ਫਿਰ ਬਾਬੇ ਗੁਰੂ ਅਮਰਦਾਸ ਨੇ ਕਿਹਾ ਵੀ ਸੋ ਸਤੀਆਂ ਜਾਣੀਆਂ, ਉਹਨਾਂ ਨੂੰ ਸਤੀਆਂ ਜਾਣੋ, ਉਹ ਹੈ ਅਸਲੀ ਸਤੀ। ਸੀਲ ਸੰਤੋਖ ਰਹਾਨ, ਜਿਹੜੀਆਂ ਮਿੱਠੇ ਸੁਭਾਅ ਦੀਆਂ ਨੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੰਤੋਖ ਹੈ ਉਹਨੂੰ ਸਤੀ ਕਹਿੰਦੇ ਨੇ, ਉਹ ਹੈ ਸਤੀ ਜਿਹੜੀ ਸਬਰ ਵਾਲੀ ਹੈ। ਸੀਲ ਸੰਤੋਖ ਰਹਾਨ ਸੇਵਨ ਸਾਈ ਆਪਣਾ, ਸੰਤੋਖ ਬੜੀ ਵੱਡੀ ਚੀਜ਼ ਹੈ। ਇੱਥੇ ਦੁਨੀਆਂ ਦੀਆਂ ਔਰਤਾਂ ਤੇ ਮਰਦ ਭਟਕ ਜਾਂਦੇ ਨੇ ਇਹ ਸੋਚ ਕੇ ਵੀ ਬੜਾ ਚਿਰ ਹੋਇਆ ਅਸੀਂ ਆਪਣੇ ਪਰਿਵਾਰ ਨਾਲੋਂ ਵਿਛੜੇ ਹੋਏ ਹਾਂ, ਭਟਕ ਜਾਂਦੇ ਨੇ, ਗਲਤ ਰਸਤਾ ਚੂਜ਼ ਕਰ ਲੈਂਦੇ ਨੇ। ਜਿਹਨੂੰ ਇੱਕ ਨਵਾਂ ਸ਼ਬਦ ਆਪਾਂ ਦਿੰਦੇ ਜੀ, ਇਕੱਲੇ ਰਹਿ ਰਹੇ ਸੀ ਫਿਰ ਗਲਤ ਪਾਸੇ ਤੁਰ ਪਏ, ਨਹੀਂ। ਵੀ ਇੱਥੇ ਜ਼ਿੰਮੇਵਾਰੀ ਹੈ ਵੀ ਜੇ ਪਤਨੀ ਨੂੰ ਕੰਮ ਤੇ ਭੇਜਿਆ ਗਿਆ ਹੈ ਤੇ ਉਹਨੂੰ ਖਿਆਲ ਹੁੰਦਾ ਹੈ ਵੀ ਮੇਰਾ ਪਿੱਛੇ ਘਰ ਦੇ ਵਿੱਚ ਟੱਬਰ ਹੈ, ਮੇਰਾ ਪਤੀ ਹੈ, ਤੇ ਜੇ ਪਤੀ ਗਿਆ ਹੈ ਤੇ ਉਹਨੂੰ ਖਿਆਲ ਹੈ ਵੀ ਪਿੱਛੇ ਮੇਰੀ ਪਤਨੀ ਸਬਰ ਰੱਖ ਕੇ ਬੈਠੀ ਹੈ। ਸਿੱਖੀ ਦਾ ਰਾਹ ਤੇ ਇਹੋ ਹੀ ਹੈ। ਹਾਂ ਦੁਨੀਆਂ ਦੀਆਂ ਗੱਲਾਂ ਵੱਖਰੀਆਂ ਨੇ, ਉਹ ਤਾਂ ਫਿਰ ਦੁਨੀਆਂ ਕਰੀ ਜਾ ਰਹੀ ਹੈ, ਕਿਹੜਾ ਕਿਸੇ ਨੇ ਡੱਕ ਲੈਣਾ। ਸਤਿਗੁਰੂ ਨੇ ਕਿਹਾ ਸੀਲ, ਸੀਲ ਦਾ ਮਤਲਬ ਹੈ ਚੰਗੇ ਸੁਭਾਅ ਵਾਲੀ, ਸੰਤੋਖ ਦਾ ਮਤਲਬ ਹੈ ਵੀ ਜਿਹਨੇ ਸੰਤੋਖ ਸਬਰ ਹੀ ਰੱਖਿਆ ਹੋਇਆ,

0: ਸੰਭਾਲਣ ਉਹ ਆਪਣੇ ਸਾਈਂ ਨੂੰ ਸੇਵਦੀਆਂ ਰਹਿੰਦੀਆਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਦੁੱਖ ਸੁੱਖ ਵੇਲੇ ਆਪਣੇ ਰੱਬ ਨੂੰ ਚੇਤੇ ਰੱਖਣਾ, ਇਹ ਹੈ ਸਤੀ। ਤੇ ਮਹਾਰਾਜ ਕਹਿੰਦੇ ਨੇ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਹਿਰਦੈ ਵਿਚਾਰ। ਹੇ ਪੰਡਿਤ, ਹਿਰਦੇ ਵਿੱਚ ਇਸ ਗੱਲ ਨੂੰ ਵਿਚਾਰ ਕੇ ਵੇਖ, ਸਤ ਤੋਂ ਬਿਨਾਂ ਸਤੀ ਹੋਇਆ ਨਹੀਂ ਜਾ ਸਕਦਾ। ਅਗਲਾ ਬੋਲ ਹੈ ਜੀ, ਸਾਹਨ ਸਤ ਕਰੈ ਜੀ ਆਪਣੇ। ਸਾਹਣ ਕਿਹਨੂੰ ਕਹਿੰਦੇ ਨੇ? ਜਿਹਨੂੰ ਆਪਾਂ ਛਾਣੀ ਨਹੀਂ ਕਹਿੰਦੇ, ਸ਼ਾਹ ਦੀ ਵਹੁਟੀ ਛਾਣੀ, ਉਹਨੂੰ ਬਾਬੇ ਨੇ ਕਿਹਾ ਸਾਹਨ। ਸਾਹਨ ਸਤ ਕਰੈ ਜੀ ਆਪਣੇ, ਸੋਰ ਮਈਏ ਕੋ ਮਿਲੇ ਨਾ ਸੁਪਨੇ। ਤੇ ਜਿਹੜੇ ਮਾਇਆ ਨੂੰ ਹਿਰਦੇ ਵਿੱਚ ਵਸਾ ਕੇ ਆਪਣੇ ਆਪ ਨੂੰ ਸ਼ਾਹ ਸਮਝਦੇ ਨੇ, ਉਹ ਰੱਬ ਨੂੰ ਸੁਪਨੇ ਵਿੱਚ ਵੀ ਨਹੀਂ ਮਿਲ ਸਕਦੇ। ਸਾਹਨ ਸਤ ਕਰੈ ਜੀ ਆਪਣੇ, ਸੋਰ ਮਈਏ ਕੋ ਮਿਲੇ ਨਾ ਸੁਪਨੇ। ਅਖੀਰਲੀ ਪੰਕਤੀ ਹੈ, ਤਨ ਮਨ ਧਨ ਗਰੇ ਸੌਂਪ ਸਰੀਰ। ਆਪਣਾ ਤਨ ਮਨ ਧਨ ਅਕਾਲ ਪੁਰਖ ਨੂੰ ਸੌਂਪ। ਸੋਈ ਸੁਹਾਗਣ ਕਹੇ ਕਬੀਰ। ਕਬੀਰ ਜੀ ਕਹਿੰਦੇ ਨੇ ਉਹ ਸੁਹਾਗਣ ਹੈ ਜਿਹਨੇ ਆਪਣੇ ਆਪੇ ਨੂੰ ਭੇਟਾ ਕਰ ਦਿੱਤਾ, ਉਹਨੂੰ ਸੁਹਾਗਣ ਕਹਿੰਦੇ। ਕੱਲਾ ਸੁਹਾਗ ਦੇ ਚੇਨ ਪਾਉਣ ਨਾਲ, ਸੁਹਾਗ ਦੇ ਕੱਪੜੇ ਪਾਉਣ ਨਾਲ ਕੋਈ ਸੁਹਾਗਣ ਨਹੀਂ ਬਣਦੀ। ਬਾਬੇ ਨੇ ਆਖਿਆ ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਣ ਕਹੇ ਕਬੀਰ। ਧਨ ਸੁਹਾਗਣ ਜੋ ਪ੍ਰਭੂ ਪਛਾਣੈ, ਮਾਨੈ ਹੁਕਮ ਤਜੈਬ ਮਾਨੈ। ਬਾਬੇ ਨੇ ਆਖਿਆ ਧਨ ਹੈ ਉਹ ਸੁਹਾਗਣ, ਧਨ ਸੁਹਾਗਣ ਜੋ ਪ੍ਰਭੂ ਪਛਾਣੈ, ਜਿਹਨੇ ਪ੍ਰਭੂ ਦੀ ਪਛਾਣ ਕਰ ਲਈ, ਮਾਨੈ ਹੁਕਮ ਜਿਹਨੇ ਹੁਕਮ ਨੂੰ ਮੰਨ ਲਿਆ, ਤਜੈ ਅਭਮਾਨੈ ਜਿਹਨੇ ਅਭਿਮਾਨ ਨੂੰ ਛੱਡ ਦਿੱਤਾ, ਪ੍ਰੇਸਿਓ ਰਾਤੀ ਰਲੀਆਂ ਮਾਨੈ। ਬਾਬੇ ਨੇ ਆਖਿਆ ਆਪਣੇ ਨਾਲ ਖਸਮੈ ਰਤੀਆਂ, ਮਾਣੈ ਸੁੱਖ ਰਲੀਆਂ। ਗੁਰੂ ਕਿਰਪਾ ਕਰੇ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕਥਾ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਹੈ। ਜਿੰਨੇ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰ ਨੇ ਅੰਕਿਤ ਕੀਤੀ ਹੈ, ਇਸਤਰੀ ਰੂਪ 'ਚ ਆ, ਕਿਉਂਕਿ ਇਸ ਜੱਗ ਮੈਂ ਇੱਕ ਪੁਰਖ ਹੈ ਹੋਰ ਸਗਲੀ ਨਾਰ ਸਬਾਈ। ਅਸੀਂ ਸਾਰੀਆਂ ਹੀ ਉਹਦੀਆਂ ਜੀਵ ਰੂਪੀ ਇਸਤਰੀ ਹਾਂ। ਜਦੋਂ ਇਹ ਸ਼ਬਦ ਪੜ੍ਹਿਆ ਜਾਂਦਾ, ਕਈ ਵਾਰ ਭੁਲੇਖਾ ਪਾਉਂਦੇ ਹਾਂ, ਔਰ ਕਈ ਵਾਰ ਅਸੀਂ ਕਹਿ ਵੀ ਦਿੰਦੇ ਵੀ ਖਸਮ ਵਸਾ ਰਹੇ ਤੇ ਕਮਜ਼ਾਤ। ਇਹ ਸਾਡੇ ਵਾਸਤੇ ਜਦੋਂ ਆਤਮਾ ਜੀਵ ਆਤਮਾ ਪਤੀ ਪਰਮਾਤਮਾ ਪਰਮਾਤਮਾ ਨੂੰ ਭੁੱਲਦੀ ਹੈ। ਸੋ ਇਸ ਕਰਕੇ ਗੁਰਮੁਖ ਪਿਆਰੋ, ਗੁਰਬਾਣੀ ਸਰਬ ਸਾਂਝੀ ਹੈ, ਉਸ ਦੇ ਘਰ ਵਿੱਚ ਅਸੀਂ ਸਾਰੀਆਂ ਹੀ ਉਹਦੀਆਂ ਜੀਵ ਰੂਪੀ ਇਸਤਰੀਆਂ ਵਾਂ। ਤੋ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਜਿਵੇਂ ਕਹਿੰਦੇ ਨੇ ਸਭਨਾ ਸਹੁਰੇ ਵੰਜਣਾ ਤੇ ਸਭ ਮਕਲਾਵਣ ਹਾਰ, ਕਿਉਂਕਿ ਹਰ ਇੱਕ ਨੇ ਜਾਣਾ ਇਸ ਸੰਸਾਰ ਤੋਂ। ਜਿਵੇਂ ਸਹੁਰੇ ਘਰ ਬੱਚੀ ਜਾਂਦੀ ਹੈ, ਇਸੇ ਤਰ੍ਹਾਂ ਇੱਕ ਆਤਮਾ ਵੀ ਜਿਹੜੀ ਪਰਮਾਤਮਾ ਤੋਂ ਵਿਛੜੀ ਹੈ, ਕਿਤੇ ਨੇ ਵੀ ਉਹ ਪਰਮਾਤਮਾ ਦੇ ਨਾਲ ਅਭੇਦ ਹੋਣਾ। ਸੋ ਗੁਰੂ ਕਿਰਪਾ ਕਰੇ, ਗਿਆਨੀ ਜੀ ਦਾ ਧੰਨਵਾਦ, ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਸੋ ਆਓ ਹੁਣ ਆਪਾਂ ਸਰਵਣ ਕਰੀਏ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ, ਦੁਨਿਆਵੀ ਧੰਦਿਆਂ ਨੂੰ ਕੁਝ ਪਲ ਵਾਸਤੇ ਤਿਆਗਦੇ ਹੋਏ ਸਤਿਗੁਰਾਂ ਦੇ ਚਰਨ ਨਸੀਬ ਹੋਏ ਨੇ, ਭਾਗਾਂ ਦੀਆਂ ਚੰਗੇ ਭਾਗਾਂ ਦੀਆਂ ਨਿਸ਼ਾਨੀਆਂ ਨੇ ਗੁਰੂ ਪਿਆਰਿਓ। ਨਹੀਂ ਤੇ ਕੈਨੇਡਾ ਦੀਆਂ ਸਰਕਾਰਾਂ ਨੇ, ਇਹ ਸਰਕਾਰ ਨੇ, ਪਹਿਲਾਂ ਵੀ ਆ ਸਰਕਾਰਾਂ ਜਿਹੜੀਆਂ ਨਾ, ਜਦੋਂ ਬੰਦੇ ਬਜ਼ੁਰਗ ਹੋ ਜਾਂਦੇ ਆ ਤੇ ਉਹਨਾਂ ਦੇ ਬੈਠਣ ਵਾਸਤੇ ਥਾਂ ਥਾਂ ਦੇ ਉੱਤੇ ਜਿੱਥੇ ਕਿਤੇ ਪਾਰਕਾਂ ਬਣੀਆਂ ਹੁੰਦੀਆਂ ਨਾ, ਉਹਨਾਂ ਜਗ੍ਹਾ ਦੇ ਉੱਤੇ ਕੁਰਸੀਆਂ ਡਾਹ ਕੇ ਤੇ ਆਪਸ ਵਿੱਚ ਗੱਲਾਂ ਬਾਤਾਂ ਕਰਨ ਵਾਸਤੇ ਕੁਝ ਇੱਕ ਸਹੂਲਤ ਦਿੱਤੀ ਹੋਈ ਆ। ਤੇ ਸਤਸੰਗ ਜੀ, ਉੱਥੇ ਫਿਰ ਸਾਡੇ ਬਜ਼ੁਰਗ ਜਿਹਨਾਂ ਨੇ ਤੁਹਾਡੇ ਵਾਂਗ ਗੁਰੂ ਘਰ ਆਉਣਾ ਸੀ ਜਿੱਦਾਂ ਤੁਸੀਂ ਬੈਠੇ ਹੋ, ਔਰ ਉੱਥੇ ਫਿਰ ਉਹ ਸੱਜਣ ਰਾਜਨੀਤੀ ਦੀਆਂ ਗੱਲਾਂ ਘੋਟਦੇ ਨੇ, ਇਸ ਵੇਲੇ ਜੀ ਪੰਜਾਬ ਚ ਕੀ ਹੋ ਰਿਹਾ, ਐਤਕੀ ਕਿਹਦੀ ਸਰਕਾਰ ਬਣੂਗੀ, ਔਰ ਕਈ ਤੇ ਗੁਰੂ ਪਿਆਰਿਓ ਚਿਹਰਿਆਂ ਦੇ ਉੱਤੇ ਚਿੱਟੇ ਦਾੜੇ ਹੁੰਦੇ ਆ, ਲਾਗੇ ਬੈਠ ਕੇ ਤੇ 2 ਮਿੰਟ ਦੇਖ ਲਈਏ ਅਸ਼ਲੀਲ ਗੱਲਾਂ, ਬੰਦੇ ਨੂੰ ਸ਼ਰਮ ਜੀ ਆਉਣ ਲੱਗ ਪੈਂਦੀ ਵੀ ਬਾਬਿਆਂ ਦੇ ਕੋਲ ਤੇ ਬੈਠੀ ਦਾ ਕੋਈ ਸਿਆਣੀ ਗੱਲ ਸੁਣਾਗੇ, ਬਾਬਾ ਜੀ ਤੁਸੀਂ ਏਦਾਂ ਦੀਆਂ ਗੱਲਾਂ, ਏਦਾਂ ਦੀਆਂ ਗੱਲਾਂ ਤੇ ਨੌਜਵਾਨ ਉਹ ਨਹੀਂ ਕਰਦੇ ਜਿੱਦਾਂ ਦੀਆਂ ਤੁਸੀਂ ਕਰਦੇ ਹੋ। ਮੈਂ ਕਹਿੰਦਾ ਤੁਸੀਂ ਭਾਗਾਂ ਵਾਲੇ ਹੋ, ਸਤਿਕਾਰਯੋਗ ਚਿੱਟਿਆਂ ਦਾੜਿਆਂ ਵਾਲੇ, ਮੇਰੇ ਸਤਿਕਾਰਯੋਗ ਮੇਰੇ ਪਿਤਾ ਸਮਾਨ, ਜਿਹਨਾਂ ਤੇ ਸੱਚੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਤਿਗੁਰ ਤੁਹਾਨੂੰ ਖਿੱਚ ਕੇ ਲੈ ਕੇ ਆਏ, ਭਾਈ ਨਹੀਂ ਛੱਡੋ ਦੁਨਿਆਵੀ ਧੰਦਿਆਂ ਨੂੰ, ਆ ਛੱਡੋ ਰਾਜਨੀਤੀ ਦੀਆਂ ਝੂਠੀਆਂ ਗੱਲਾਂ ਨੂੰ, ਆਓ ਸਤਸੰਗ ਸੁਣੀਏ, ਉੱਥੇ ਸਤਸੰਗ ਹੁੰਦਾ ਹੈ, ਗੁਰੂ ਘਰ ਜਾ ਕੇ ਆਪਾਂ ਇਤਿਹਾਸ ਗੁਰਬਾਣੀ ਦੀਆਂ ਗੱਲਾਂ ਸੁਣੀਆਂ ਕਰਨੀਆਂ, ਔਰ ਸਤਿਗੁਰਾਂ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਆ। ਔਰ ਗੁਰੂ ਮਹਾਰਾਜ ਸਾਨੂੰ ਇੱਕ ਹਦਾਇਤ ਕਰਦੇ ਨੇ, ਕਹਿੰਦੇ ਬੰਦਿਆ ਤੇਰੇ ਆਉਣ ਦਾ ਕੋਈ ਮਕਸਦ ਹੈ, ਤੂੰ ਦੁਨੀਆਂ ਦੇ ਉੱਤੇ ਆਇਆ ਕਾਹਦੇ ਵਾਸਤੇ ਆਇਆ। ਅੱਜ ਤੱਕ ਜ਼ਿਆਦਾ ਤੌਰ ਤੇ ਬੰਦਾ ਇਹੀ ਸੋਚਦਾ ਹੈ ਕਿ ਮਨੁੱਖਾ ਜਨਮ ਮਿਲਿਆ ਸਾਨੂੰ ਔਰ ਅਸੀਂ ਇਹਨਾਂ ਨੌਹਾਂ ਦਸਾਂ ਨੌਹਾਂ ਦੇ ਨਾਲ ਆਪਣੇ ਆਉਣ ਵਾਲੇ ਖਾਨਦਾਨ ਦੇ ਵਾਸਤੇ ਇੰਨੀਆਂ ਸਮਾਜ ਦੇ ਵਿੱਚ ਲੁੱਟਾਂ ਖੂਹਾਂ ਕਰੀਏ, ਇੰਨਾ ਧੱਕਾ ਕਰੀਏ ਕਿ ਆਉਣ ਵਾਲੀਆਂ 5-7 ਪੀੜ੍ਹੀਆਂ ਦੇ ਪਾਸੋਂ ਸਾਡਿਆਂ ਦੇ ਪਾਸੋਂ ਪੈਸੇ ਨਾ ਮੁੱਕਣ। ਕਈ ਵਾਰ ਤੇ ਬੰਦਾ ਇਹੀ ਸੋਚਦਾ ਵੀ ਸਾਡੇ ਆਉਣ ਦਾ ਖਰਿਆ ਮਕਸਦ ਇਹੀ ਹੈ, ਭਾਵੇਂ ਕਿਸੇ ਨਾਲ ਧੱਕਾ ਕਰਨਾ ਪਵੇ, ਬੇਈਮਾਨੀਆਂ ਕਰਨੀਆਂ ਪੈਣ, ਜੋ ਵੀ ਕਰਨਾ ਪਵੇ ਬੰਦਾ ਕਰਨ ਵਾਸਤੇ ਤਿਆਰ ਹੋ ਜਾਂਦਾ ਵੀ ਸਾਡੇ ਨਿਆਣਿਆਂ ਵਾਸਤੇ ਅਸੀਂ ਧਨ ਜੋੜ ਜਾਈਏ। ਪਤਾ ਨਹੀਂ ਕਿਉਂ ਅਸੀਂ ਇਹ ਸੋਚ ਲਿਆ, ਕਿਉਂ ਸਾਡੀ ਬਿਰਤੀ ਇੰਨੀ ਨੀਵੀਂ ਚਲੀ ਗਈ, ਜੇ ਰੱਬ ਨੇ ਤੁਹਾਨੂੰ ਹੱਥ ਪੈਰ ਸਾਨੂੰ ਹੱਥ ਪੈਰ ਦਿੱਤੇ ਆ ਤੇ ਨਿਆਣਿਆਂ ਨੂੰ ਕਿਉਂ ਨਹੀਂ ਦਿੱਤੇ। ਜੇ ਅਸੀਂ ਆਪਣੀ ਰੋਟੀ ਪਾਣੀ ਵਾਸਤੇ ਅਸੀਂ 80-90 ਸਾਲ ਜੀ ਕੇ ਪਰਮਾਤਮਾ ਨੇ ਸਾਨੂੰ ਇਹ ਉਮਰ ਦਿੱਤੀ ਹੈ ਵੀ 80-85-90 ਸਾਲਾਂ ਤੱਕ ਸੱਜਣਾ ਤੂੰ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਤੂੰ ਆਪਣੀ ਕਮਾਈ ਕਰੇਗਾ ਨਾ ਤੇ ਕੋਈ ਪਰਵਾਹ ਨਹੀਂ ਆਵੇਗੀ, ਤੂੰ ਇਹਨੂੰ ਰੱਜ ਕੇ ਖਾਵੇਂਗਾ। ਜੇ ਤੇਰੇ ਵਾਸਤੇ ਰੱਬ ਨੇ ਇਹ ਏਦਾਂ ਦੀ ਯੁਗਤ ਬਣਾ ਲਈ ਹੈ ਤੇ ਤੁਹਾਡੇ ਸਾਡੇ ਬੱਚਿਆਂ ਵਾਸਤੇ ਕਾਹਤੋਂ ਨਹੀਂ। ਗੁਰੂ ਪਿਆਰਿਓ ਰਹਿਣ ਦਈਏ ਉਹਨਾਂ ਨੂੰ, ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਜੀਣ ਦਈਏ, ਔਰ ਫਰੇਬ ਕਰ ਕਰਕੇ ਇਕੱਠੀ ਕੀਤੀ ਹੋਏ ਮਾਇਆ ਜਿਹੜੀ ਹੈ ਨਾ, ਪੈਸਾ ਜਿਹੜਾ ਧਾਨਿਆ, ਔਰ ਉਹ
ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਨਿਸ਼ਈ ਬਣਾ ਦਿੰਦਾ ਹੈ, ਉਹਨਾਂ ਨੂੰ ਗਲਤ ਰਸਤਿਆਂ ਦੇ ਉੱਤੇ ਲੈ ਜਾਂਦਾ ਹੈ, ਔਰ ਫਿਰ ਬੰਦਾ ਪਛਤਾਉਂਦਾ, ਦਾਤਾ ਮੈਂ ਜਿਨ੍ਹਾਂ ਦੀ ਖਾਤਰ ਇਹ ਪਾਪ ਕਰਦਾ ਰਿਹਾ ਉਹ ਕਿਹੋ ਜਿਹਾ ਨਿਕਲੇ, ਉਹਨਾਂ ਨੇ ਸਾਨੂੰ ਕੀ ਕੀਤਾ, ਇੱਕ ਸਾਡਾ ਬੱਚਾ ਸੀ ਉਹ ਨਸ਼ਿਆਂ ਵਿੱਚ ਗਰਕ ਹੋ ਗਿਆ, ਔਰ ਉਹ ਵੀ ਟਾਈਮ ਤੋਂ ਪਹਿਲਾਂ ਸੰਸਾਰ ਨੂੰ ਛੱਡ ਕੇ ਚਲੇ ਗਿਆ, ਤੇ ਇਹ ਜਿਹੜੀ ਮਾਇਆ ਕੱਟੀ ਕੀਤੀ, ਗਰੀਬਾਂ ਨਾਲ ਧੱਕਾ ਕੀਤਾ, ਔਰ ਉਹ ਮੇਰੇ ਕੇਸ ਕੰਮ ਰਹਿ ਗਈ, ਔਰ ਹੁਣ ਮੈਂ ਕਾਸੇ ਜੋਗਾ ਵੀ ਨਹੀਂ ਰਹਿ ਗਿਆ, ਬੰਦਾ ਇੱਦਾਂ ਫਿਰ, ਔਰ ਉਦੋਂ ਸੋਚਦਾ ਜਦੋਂ ਸਭ ਕੁਝ ਅਸੀਂ ਗਵਾ ਚੁੱਕੇ ਹੁੰਦੇ ਹਾਂ। ਤੁਸੀਂ ਗੁਰੂ ਘਰ ਦੇ ਵਿੱਚ ਆਏ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਇਸੇ ਤਰ੍ਹਾਂ ਗੁਰੂ ਮਹਾਰਾਜ ਰਹਿਮਤਾਂ ਬਣਾਈ ਰੱਖਣ, ਤੋਂ ਇਤਿਹਾਸ ਦੇ ਨਾਲ ਜੁੜਨ ਦਾ ਆਪਾਂ ਯਤਨ ਕਰੀਏ। ਤੁਸੀਂ ਰੱਬੀ ਰੂਹਾਂ, ਮੈਂ ਹਮੇਸ਼ਾ ਬੇਨਤੀ ਕਰਿਆ ਕਰਦਾ ਹੈ ਕਿ ਜਦੋਂ ਕੋਈ ਪ੍ਰਚਾਰਕ, ਜਦੋਂ ਕੋਈ ਬੁਲਾਰਾ ਬੋਲਦਾ ਹੁੰਦਾ ਹੈ ਨਾ, ਗੱਲ ਕਰਦਾ ਹੈ, ਔਰ ਉਹਦੀ ਹਾਂ ਵਿੱਚ ਹਾਂ ਮਿਲਾਉਣਾ, ਹੁੰਗਾਰਾ ਦੇਣਾ, ਸਿਰ ਹਿਲਾ ਕੇ ਵੀ ਇਹ ਜਿਹੜੀ ਤੂੰ ਗੱਲ ਕੀਤੀ ਹੈ ਇਹ ਸਾਨੂੰ ਚੰਗੀ ਲੱਗੀ ਹੈ, ਤੁਸੀਂ ਹੰਗਾਰਾ ਦਿਓਗੇ, ਅਸੀਂ ਤੁਹਾਡੇ ਨਾਲ ਢਿੱਡੋਂ ਗੱਲਾਂ ਕਰਨ ਦਾ ਯਤਨ ਕਰਿਆ ਕਰਦੇ ਹਾਂ। ਸੋ ਸਿੱਖ ਰਾਜ ਦੀ ਗੱਲ ਕਰਾਂਗੇ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਖੰਡੇ ਦੀ ਪੌਲ ਦੇ ਕੇ ਤੇ ਨਾਲ ਇੱਕ ਬਚਨ ਕਰ ਗਏ, ਕਹਿੰਦੇ ਇਨਹੀਂ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਇਹਨਾਂ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਹੈ। ਦਰਅਸਲ ਇਹ ਗਰੀਬ ਲੋਕ ਜਿਨ੍ਹਾਂ ਦੇ ਉੱਤੇ ਸਦੀਆਂ ਤੋਂ ਭਾਰਤ ਦੀ ਧਰਤੀ ਦੇ ਉੱਤੇ ਧੱਕਾ ਆਉਂਦਾ ਰਿਹਾ ਨਾ, ਹੁਣ ਅਸੀਂ ਧੱਕਾ ਨਹੀਂ ਕਰਨ ਦੇਣਾ, ਇਹਨਾਂ ਨੂੰ ਆਪਣੇ ਆਸਰੇ ਦੇ ਉੱਤੇ ਜੀਣ ਦੇਣਾ, ਇਹਨਾਂ ਨੂੰ ਕਿਸੇ ਦੇ ਮੁਹਤਾਜ ਨਹੀਂ ਬਣ ਦੇਣਾ, ਇਹਨਾਂ ਨੂੰ ਬਾਦਸ਼ਾਹਾਂ ਬਣਾਉਂਗੇ। ਔਰ ਗੁਰੂ ਪਿਆਰਿਓ, ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਾਬੋ ਕੀ ਤਲਵੰਡੀ ਤੋਂ ਅੱਗੇ ਨੰਦੇੜ ਵੱਲ ਨੂੰ ਜਾਣ ਵਾਸਤੇ ਤਿਆਰੀ ਕਰਦੇ ਨੇ, ਤੇ ਸਤਸੰਗਤ ਜੀ ਜਦੋਂ ਥੋੜਾ ਜਿਹਾ ਦਿੱਲੀ ਵੱਲ ਨੂੰ ਗਏ ਨਾ, ਤੇ ਗੁਰੂ ਮਹਾਰਾਜ ਜੀ ਨੂੰ ਇਹ ਖਬਰ ਪਹੁੰਚ ਚੁੱਕੀ ਸੀ ਕਿ ਔਰੰਗਜ਼ੇਬ ਬਾਦਸ਼ਾਹ, ਜਿਹੜਾ ਹਿੰਦੁਸਤਾਨ ਦਾ ਇੱਕ ਕੱਟੜ ਤੇ ਜ਼ਨੂਨੀ ਬਾਦਸ਼ਾਹ ਸੀ, ਉਹ ਮੌਤ ਉਹਦੀ ਹੋ ਗਈ ਹੈ, ਉਹ ਫੌਤ ਹੋ ਚੁੱਕਿਆ, ਔਰ ਉਹਦੇ ਦੋਹਾਂ ਮੁੰਡਿਆਂ ਦੇ ਵਿੱਚ ਆਪਸ ਵਿੱਚ ਤਖਤ ਹਾਸਲ ਕਰਨ ਵਾਸਤੇ ਜੱਜੋਦਿਆ ਚੱਲ ਰਹੀ ਸੀ, ਬਹਾਦਰ ਸ਼ਾਹ ਤੇ ਤਾਰਾ ਆਜ਼ਮ। ਹੁਣ ਸਤਸੰਗ ਜੀ, ਤਾਰਾ ਆਜ਼ਮ ਆਗਰੇ ਦੇ ਵਿੱਚ ਹੈ ਤੇ ਬਹਾਦਰ ਸ਼ਾਹ ਇੱਧਰ ਅਫਗਾਨਿਸਤਾਨ ਵੱਲ ਗਿਆ ਸੀ, ਕਾਬਲ ਵੱਲ, ਤੇ ਜਦੋਂ ਉਹਨਾਂ ਦੋਨਾਂ ਨੂੰ ਪਿਤਾ ਦੀ ਮੌਤ ਦਾ ਪਤਾ ਲੱਗਾ ਤੇ ਜਲਦੀ ਤੋਂ ਜਲਦੀ ਇਹ ਦਿੱਲੀ ਵੱਲ ਨੂੰ ਰਵਾਨਾ ਹੋਏ ਨੇ ਆਪੋ ਆਪਣੀਆਂ ਫੌਜਾਂ ਲੈ ਕੇ। ਹੁਣ ਇਹ ਬਹਾਦਰ ਸ਼ਾਹ ਇੱਕ ਸਿਫਾਰਿਸ਼ ਕਰਦਾ ਗੁਰੂ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਨੰਦ ਲਾਲ ਜੀ ਦੇ ਰਾਹੀਂ, ਕਿਉਂਕਿ ਭਾਈ ਨੰਦ ਲਾਲ ਜੀ ਦਾ ਬੜਾ ਉਪਾਚਕ ਸੀ ਇਹ ਬਹਾਦਰ ਸ਼ਾਹ। ਔਰ ਇਹ ਦਾਸਤਾਨ ਤੁਸੀਂ ਸੁਣੀ ਹੋਣੀ ਹੈ ਕਿ ਇੱਕ ਵਾਰ ਆਇਤ ਦੇ ਕੋਈ ਅਰਥ ਕਰਾਉਣੇ ਸਨ ਔਰੰਗਜ਼ੇਬ ਬਾਦਸ਼ਾਹ ਨੇ, ਆਇਤ ਦੇ ਅਰਥ ਕਰਨੇ ਸਨ, ਪਰ ਵਿਦਵਾਨਾਂ ਨੂੰ ਸਾਦਾ ਬੁਲਾਉਂਦਾ ਕੋਈ ਆਇਤ ਦੇ ਇਹਦੇ ਅਰਥ ਮੈਨੂੰ ਕਰਕੇ ਦਿਖਾਓ, ਮੇਰੀ ਤਸੱਲੀ ਨਹੀਂ ਹੋ ਰਹੀ। ਬੜੇ ਬੜੇ ਕਾਜ਼ੀ, ਮੁਸਲਮਾਨ ਸੱਜਦ, ਬੜੇ ਬੜੇ ਵਿਦਵਾਨ ਗੁਰੂ ਪਿਆਰਿਓ ਅਰਥ ਕਰਕੇ ਦੱਸਦੇ ਰਹੇ, ਪਰ ਬਾਦਸ਼ਾਹ ਦੇ ਤਸੱਲੀ ਨਹੀਂ ਹੁੰਦੀ। ਫਿਰ ਕਹਿੰਦਾ ਹੈ, ਪਹਿਲਾਂ ਤੇ ਉਹ ਅਸਲਾਮ ਵੱਲੋਂ ਆਖਿਆ ਜਾਂਦਾ ਕਿ ਅਸਲਾਮ ਦਾ ਕੋਈ ਬੰਦਾ ਮੈਨੂੰ ਅਰਥ ਕਰਕੇ ਦਿਖਾਵੇ, ਔਰ ਫਿਰ ਇਹ ਸ਼ਰਤ ਜਿਹੜੀ ਨਾ ਮਨਜ਼ੂਰ ਕਰਤੀ, ਕਹਿੰਦਾ ਕੋਈ ਗੱਲ ਨਹੀਂ, ਅਸਲਾਮ ਤੋਂ ਬਗੈਰ ਦੂਸਰੇ ਧਰਮ ਦਾ ਵੀ ਕੋਈ ਹਿੰਦੂ ਵੀ ਹੋਵੇ ਉਹ ਅਰਥ ਕਰਕੇ ਮੇਰੀ ਤਸੱਲੀ ਕਰਾ ਦੇਵੇ, ਔਰ ਮੈਂ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਔਰ ਗੁਰੂ ਪਿਆਰਿਓ, ਫਿਰ ਬਹਾਦਰ ਸ਼ਾਹ ਨੂੰ ਇਹ ਵਿੱਦਿਆ ਪੜ੍ਹਾਇਆ ਕਰਦੇ ਸਨ, ਉਹਨਾਂ ਨੂੰ ਤਾਲੀਮ ਦਿੰਦੇ ਸਨ, ਤਾਂ ਇਹ ਗੱਲ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਦੱਸੀ ਹੈ, ਕਹਿੰਦੇ ਮੇਰੇ ਪਿਤਾ ਜੀ ਦਾ ਆਹ ਫਰਮਾਨ ਹੈ, ਔਰ ਕਿਸੇ ਦੇ ਕੋਲ ਆਇਤ ਦੇ ਉਹਦੀ ਤਸੱਲੀ ਕਰਵਾਉਣ ਵਾਸਤੇ ਅਰਥ ਨਹੀਂ ਹੋ ਸਕੇ, ਤੇ ਤੁਸੀਂ ਬੜੇ ਵਿਦਵਾਨ ਹੋ, ਕਿਰਪਾ ਕਰੋ ਤੁਸੀਂ ਆਇਤ ਅਰਥ ਕਰਕੇ ਦੱਸ ਦੇਵੋ। ਕਹਿੰਦੇ ਠੀਕ ਹੈ। ਅਗਲਾ ਦਿਨ ਚੜਿਆ,
ਆਏ ਨੇ ਦਰਬਾਰ ਦੇ ਅੰਦਰ। ਆਇਤ ਦੇ ਗੁਰੂ ਪਿਆਰਿਓ ਅਰਥ ਜਿਹੜੇ ਕਰਕੇ ਦਿਖਾ ਉਹਨਾਂ ਨੇ ਸੁਣਾਏ ਨਾ, ਮੁਕੰਮਲ ਤੌਰ ਤੇ ਔਰੰਗਜ਼ੇਬ ਬਾਦਸ਼ਾਹ ਦੀ ਤਸੱਲੀ ਹੋ ਜਾਂਦੀ ਹੈ। ਫਿਰ ਪਤਾ ਕਰਦਾ ਇਹ ਕੌਣ ਹੈ, ਇਹ ਬੰਦਾ ਕੌਣ ਹੈ ਜਿਹਨੇ ਇੰਨੇ ਵਧੀਆ ਅਰਥ ਆਇਤ ਦੇ ਸੁਣਾਏ, ਇਹ ਕੌਣ ਹੈ। ਤੇ ਫਿਰ ਕਿਸੇ ਨੇ ਦੱਸਿਆ ਕਿ ਤੁਹਾਡੇ ਪੁੱਤਰ ਬਹਾਦਰ ਸ਼ਾਹ ਦਾ ਇਹ ਉਹਨਾਂ ਦਾ ਟੀਚਰ ਹੈ, ਉਹਨਾਂ ਦਾ ਮਾਸਟਰ ਹੈ, ਉਹਨਾਂ ਨੂੰ ਵਿਦਿਆ ਹਾਸਲ ਕਰਾਉਂਦਾ ਹੈ, ਉਹਨਾਂ ਨੂੰ ਤਾਲੀਮ ਦਿੰਦਾ ਹੈ। ਔਰ ਇਹਦਾ ਨਾਂ ਨੰਦ ਲਾਲ ਹੈ। ਔਰ ਉਸ ਵੇਲੇ ਬਾਦਸ਼ਾਹ ਕ੍ਰੋਧ ਹੋਇਆ, ਕਿੱਥੇ ਇਨਾਮ ਦੇਣਾ ਸੀ, ਇਨਾਮ ਮੰਨਿਆ, ਮੇਰੀ ਤਸੱਲੀ ਕਰਾ ਦਿਓ, ਕ੍ਰੋਧ ਹੋਇਆ, ਕ੍ਰੋਧ ਵਿੱਚ ਆ ਗਿਆ। ਕਹਿੰਦੇ ਹੈ ਏਡਾ ਵੱਡਾ ਵਿਦਵਾਨ ਹੋਵੇ ਔਰ ਉਹ ਕਾਫਰਾਂ ਦੇ ਧਰਮ ਦੇ ਵਿੱਚ ਅਜੇ ਤੱਕ ਉਹ ਹੋਵੇ, ਇਹਨੂੰ ਜਲਦੀ ਤੋਂ ਜਲਦੀ ਇਸਲਾਮ ਦੇ ਵਿੱਚ ਲੈ ਕੇ ਆਓ, ਜੇ ਨਹੀਂ ਆਉਂਦਾ ਤੇ ਇਹਨੂੰ ਕਤਲ ਕਰ ਦੇਵੋ। ਕਿੱਦਾਂ ਦਾ ਗੁਰੂ ਪਿਆਰਿਓ ਬਾਦਸ਼ਾਹ ਹੋਵੇਗਾ? ਇੱਕ ਪਾਸੇ ਵਿਦਵਾਨਾਂ ਦੀ ਕਦਰ ਕਰਨਾ ਚਾਹੁੰਦਾ ਵੀ ਮੈਂ ਮੂੰਹੋਂ ਮੰਗਿਆ ਇਨਾਮ ਦੇਵਾਂਗਾ, ਮੈਨੂੰ ਆਇਤ ਦੇ ਦਰਸ਼ਨ ਕਰਾ, ਇਹਦੇ ਅਰਥ ਕਰਾਓ। ਤੇ ਗੁਰੂ ਪਿਆਰਿਓ ਦੂਸਰੇ ਪਾਸੇ ਜਦੋਂ ਅਰਥ ਦੱਸ ਦਿੱਤੇ ਵੀ ਆਹ ਮਤਲਬ ਹੈ ਇਹ ਇਹਦਾ, ਤੇ ਗੁਰੂ ਪਿਆਰਿਓ ਜਦੋਂ ਪਤਾ ਲੱਗਦਾ ਵੀ ਅਰਥ ਕਰਨ ਵਾਲਾ ਇਹ ਸੱਜਣ ਇਹ ਦੂਸਰੇ ਧਰਮ ਦਾ, ਇਹ ਹਿੰਦੂ ਆ, ਤੇ ਕ੍ਰੋਧਵਾਨ ਹੋ ਕੇ ਕਹਿੰਦਾ ਇਹਨੂੰ ਇਸਲਾਮ ਦੇ ਵਿੱਚ ਲੈ ਕੇ ਆਓ, ਜੇ ਨਹੀਂ ਆਉਂਦਾ ਤਾਂ ਫਿਰ ਕਤਲ ਕਰ ਦੇਵੋ ਇਹਨੂੰ। ਔਰ ਇਹ ਗੱਲ ਬਹਾਦਰ ਸ਼ਾਹ ਨੂੰ ਵੀ ਇਹ ਪਤਾ ਲੱਗਦੀ ਹੈ, ਤੇ ਬਹਾਦਰ ਸ਼ਾਹ ਆਪਣੇ ਉਸਤਾਦ ਨੂੰ, ਆਪਣੇ ਟੀਚਰ ਨੂੰ ਰਾਤੋ ਰਾਤ ਭਜਾ ਦਿੰਦਾ, ਕਹਿੰਦਾ ਉਸਤਾਦ ਮੇਰੇ ਪਿਤਾ ਦਾ ਆਹ ਫਰਮਾਨ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀ ਕਿਤੇ ਤੈਨੂੰ ਕਤਲ ਨਾ ਕਰ ਦੇਵੇ, ਤੂੰ ਇੱਥੋਂ ਨਿਕਲ ਜਾ। ਤੇ ਦਿੱਲੀ ਤੋਂ ਫਿਰ ਭਾਈ ਨੰਦ ਲਾਲ ਜੀ ਅਨੰਦਪੁਰ ਆ ਜਾਂਦੇ ਨੇ। ਕਿਸੇ ਨੇ ਦੱਸ ਦਿੱਤਾ, ਕਹਿੰਦਾ ਬਸ ਇੱਕੋ ਹੀ ਭਾਰਤ ਦੇ ਅੰਦਰ ਇੱਕੋ ਹੀ ਅਸਥਾਨ ਹੈ ਜਿਹੜਾ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਝੁਕਦਾ ਨਹੀਂ, ਉਹ ਹੈ ਗੁਰੂ ਨਾਨਕ ਦਾ ਦਰਬਾਰ, ਤੂੰ ਉੱਥੇ ਚਲੇ ਜਾ। ਔਰ ਉਹ ਜਿਹਦੀ ਬਾਂਹ ਫੜਦਾ ਹੈ ਕਦੀ ਛੱਡਦਾ ਨਹੀਂ, ਉਹ ਸਿਰ ਭਾਵੇਂ ਦੇ ਦੇਵੇ, ਬਾਹੇ ਜਿਹਨਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋਟੀਐ, ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋਟੀਐ। ਔਰ ਇਹ ਜਿਹਨਾਂ ਦੀ ਬਾਂਹ ਫੜ ਲੈਂਦਾ ਇਹ ਆਪਣਾ ਸਿਰ ਦੇ ਦਿੰਦਾ, ਆਪਣਾ ਸਭ ਕੁਝ ਵਾਰ ਦਿੰਦਾ ਗੁਰੂ ਨਾਨਕ ਦਾ ਘਰ, ਉਹ ਇਹ ਬਾਂਹ ਨਹੀਂ ਛੱਡਦਾ, ਤੇ ਤੂੰ ਉੱਥੇ ਚੱਲਿਆ ਜਾਓ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਏ, ਉਹਨਾਂ ਨੇ ਬਾ ਕਮਾਲ ਸੇਵਾਵਾਂ ਕੀਤੀਆਂ, ਇਹ ਇੱਕ ਵੱਖਰਾ ਇਤਿਹਾਸ ਹੈ। ਪਰ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸਾਂ ਕਿ ਭਾਈ ਨੰਦ ਲਾਲ ਜੀ ਦੇ ਰਾਹੀਂ ਇਸ ਬਹਾਦਰ ਸ਼ਾਹ ਨੇ ਇੱਕ ਸਿਫਾਰਿਸ਼ ਭੇਜੀ ਹੈ ਕਿ ਬਹਾਦਰ ਸ਼ਾਹ ਜੀ ਕਿਰਪਾ ਕਰੋ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਆਖੋ ਕਿ ਮੇਰੀ ਹਿੰਦੁਸਤਾਨ ਦੇ ਤਖਤ ਨੂੰ ਹਾਸਲ ਕਰਨ ਵਾਸਤੇ ਮੇਰੀ ਮਦਦ ਕਰਨ। ਤੇ ਗੁਰੂ ਪਿਆਰਿਓ ਭਾਈ ਨੰਦ ਲਾਲ ਜੀ ਹੋਣਾ ਨੇ ਵਿੱਚ ਪੈ ਕੇ ਤੇ ਇਹ ਸਾਰੀ ਗੱਲਬਾਤ ਕਰਵਾ ਦਿੱਤੀ, ਤੇ ਕੁਝ ਸ਼ਰਤਾਂ ਤੈਅ ਹੋਈਆਂ ਸਨ, ਕਿਸੇ ਦੀ ਮਦਦ ਕਰਨੀ ਹੋਵੇ ਖਾਸ ਕਰਕੇ ਰਾਜ ਭਾਗ ਵਾਸਤੇ ਸ਼ਰਤਾਂ ਤੈਅ ਹੁੰਦੀਆਂ। ਅੱਜ ਵੀ ਜਦੋਂ ਕੋਈ ਨਵੀਆਂ ਸਰਕਾਰਾਂ ਬਣਦੀਆਂ ਤੇ ਵੋਟਰ ਜਿਹੜੇ ਆ ਆਪਣੀਆਂ ਸ਼ਰਤਾਂ ਤੈਅ ਕਰਵਾਉਂਦੇ ਨੇ ਵੀ ਆਹ ਸਾਡੇ ਆਹ ਪਿੰਡ ਨੂੰ ਸਾਡੇ ਆਹ ਸੜਕ ਟੁੱਟੀ, ਆਹ ਫਲਾਨਾ ਕੰਮ ਹੋਣ ਵਾਲਾ, ਔਰ ਇਹ ਕਰੋਗੇ ਅਸੀਂ ਤੁਹਾਨੂੰ ਵੋਟਾਂ ਪਾ ਦਾਂਗੇ, ਤੁਹਾਡੀ ਸਰਕਾਰ ਬਣਾ ਦਾਂਗੇ। ਤੇ ਗੁਰੂ ਮਹਾਰਾਜ ਜੀ ਨੇ ਇਹਦੇ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਸਨ, ਉਹ ਸ਼ਰਤਾਂ ਕੀ ਸਨ ਕਿ ਜਿਨ੍ਹਾਂ ਨੇ ਸਾਡੇ ਪੁੱਤਰਾਂ ਨੂੰ ਨਜਾਇਜ਼ ਸ਼ਹੀਦ ਕੀਤਾ ਔਰ ਜਿਨ੍ਹਾਂ ਨੇ ਬਿਨਾਂ ਕਾਰਨ ਅਨੰਦਪੁਰ ਸਾਹਿਬ ਦੇ ਉੱਤੇ ਚੜ੍ਹਾਈਆਂ ਕਰ ਕਰਕੇ ਸਾਡੇ ਘਰ ਨੂੰ ਬਰਬਾਦ ਕਰਨ ਦਾ ਯਤਨ ਕੀਤਾ, ਜਿਨ੍ਹਾਂ ਨੇ ਨਿਹੱਤੇ ਤੇ ਮਾਸੂਮ ਬੱਚਿਆਂ ਦੇ ਉੱਤੇ ਵਾਰ ਕੀਤੇ ਔਰ ਜਿਨ੍ਹਾਂ ਨੇ ਹੋਰ ਕਈ ਤਰ੍ਹਾਂ ਦੇ ਜ਼ੁਲਮ ਕੀਤੇ, ਔਰ ਕਹਿੰਦੇ ਇਤਿਹਾਸ ਦੇ ਵਿੱਚ ਉਹਨਾਂ ਦੀ ਲਿਸਟ ਜਿਹੜੀ ਹੈ ਨਾ, ਜਿਹੜੀ ਗੁਰੂ ਮਹਾਰਾਜ ਜੀ ਨੇ ਇਹ ਲਿਸਟ ਦਿੱਤੀ, ਇਹ 23 ਕੁ ਬੰਦਿਆਂ ਦੀ ਸੀ। ਕਹਿੰਦੇ ਜਦੋਂ ਤੂੰ ਰਾਜ ਤਖਤ ਦੇ ਉੱਤੇ ਬੈਠ ਜਾਵੇਂਗਾ ਸਾਡੇ ਨਾਲ ਪ੍ਰਣ ਕਰ ਕਿ ਤੂੰ ਇਹਨਾਂ ਬੰਦਿਆਂ ਨੂੰ ਸਾਡੇ ਹਵਾਲੇ ਕਰੇਗਾ ਔਰ ਇਹਨਾਂ ਨੂੰ ਬਣਦੀਆਂ ਯੋਗ ਜਿਹੜੀਆਂ ਸਜਾਵਾਂ ਇਹਨਾਂ ਨੂੰ ਤੂੰ ਦੇਵੇਂਗਾ। ਔਰ ਫਸਿਆ ਹੋਇਆ ਬਾਦਸ਼ਾਹ ਬਹਾਦਰ ਸ਼ਾਹ ਇਹ ਸਾਰੀ ਗੱਲ ਮੰਨ ਜਾਂਦਾ, ਕਹਿੰਦੇ ਸਤਿਗੁਰੂ ਗੱਲ ਹੀ ਕੋਈ ਨਹੀਂ, ਇੱਕ ਵਾਰ ਮੈਂ ਰਾਜ ਤਖਤ ਦੇ ਉੱਤੇ ਬੈਠ ਜਾਵਾਂ, ਜੋ ਕਹੋਗੇ ਉਹੀ ਆਪਾਂ ਕਰਨ ਵਾਸਤੇ ਤਿਆਰ ਹਾਂ। ਫਿਰ ਜਾਜੋ ਦੇ ਮੈਦਾਨ ਦੇ ਲਾਗੇ, ਜਾਜੋ ਦੇ ਮੈਦਾਨ ਦੇ ਵਿੱਚ ਦਿੱਲੀ ਤੋਂ
ਲੈਂਦੇ ਵੱਲ ਦੇ ਪਾਸੇ ਰਾਜਸਥਾਨ ਦਾ ਕੁਝ ਏਰੀਆ ਹੈ, ਉੱਥੇ ਫਿਰ ਇਹ ਜੰਗ ਹੁੰਦੀ ਹੈ ਦੋਨਾਂ ਭਰਾਵਾਂ ਦੀ। ਔਰ ਕਹਿੰਦੇ ਮੱਚੀ ਜੰਗ ਦੇ ਵਿੱਚ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਤੀਰ ਛੱਡਿਆ ਤੇ ਤਾਰਾ ਆਜ਼ਮ ਦੇ ਮੱਥੇ ਦੇ ਵਿੱਚ ਵੱਜਾ, ਉਹ ਮਰ ਗਿਆ, ਉਹਦੀਆਂ ਫੌਜਾਂ ਦੇ ਵਿੱਚ ਭਾਜੜ ਪੈ ਗਈ ਤੇ ਬਹਾਦਰ ਸ਼ਾਹ ਦੀ ਫਤਿਹ ਹੁੰਦੀ ਹੈ। ਹੁਣ ਗੁਰੂ ਪਿਆਰਿਓ, ਬਹਾਦਰ ਸ਼ਾਹ ਜਿੱਤ ਗਿਆ, ਰਾਜ ਤਖ਼ਤ ਉਹਨੂੰ ਮਿਲ ਗਿਆ, ਗੁਰੂ ਮਹਾਰਾਜ ਜੀ ਦੀ ਉਹਨੇ ਬੜੀ ਸੇਵਾ ਕੀਤੀ, ਉੱਚੇ ਤਾਂ ਬਹਾਲ ਕੇ ਬੜਾ ਮਾਣ ਸਨਮਾਨ ਸੱਚੇ ਸਤਿਗੁਰਾਂ ਦਾ ਕਰਦਾ ਹੈ। ਆਖਰ ਇਹ ਕਹਿੰਦਾ, ਮਹਾਰਾਜ ਮੈਂ ਨੰਦੇੜ ਵੱਲ ਨੂੰ ਜਾਣਾ ਚਾਹੁੰਦਾ, ਤੁਸੀਂ ਮੇਰੇ ਨਾਲ, ਹਾਂ ਮੈਂ ਦੱਖਣ ਵੱਲ ਨੂੰ ਜਾਣਾ ਚਾਹੁੰਦਾ, ਤੁਸੀਂ ਮੇਰੇ ਨਾਲ ਚੱਲਣ ਦਾ ਕਿਰਪਾ ਕਰੋਗੇ? ਤੇ ਸਤਿਗੁਰ ਕਹਿੰਦੇ, ਕੋਈ ਨੀ, ਸਾਨੂੰ ਵੀ ਉੱਧਰ ਇੱਕ ਕੰਮ ਆ, ਅਸੀਂ ਵੀ ਉੱਧਰ ਜਾਣਾ ਚਾਹੁੰਦੇ ਹਾਂ, ਠੀਕ ਹੈ ਆਪਾਂ ਨਾਲ ਨਾਲ ਚੱਲਦੇ ਹਾਂ। ਤੇ ਗੁਰੂ ਪਿਆਰਿਓ, ਇਸ ਰਾਜਸਥਾਨ ਦੇ ਪਰਲੇ ਕੋਨੇ ਦੇ ਉੱਤੇ ਜਦੋਂ ਜਾਂਦੇ ਨੇ ਨਾ, ਤੇ ਉੱਥੇ ਦਾਦੂ ਪੰਥੀਆਂ ਦਾ ਇੱਕ ਸੇਵਕ ਜਿਹਦਾ ਨਾਂ ਇਸ ਦਾਦੂ ਪੰਥੀਆਂ ਦਾ ਅਜਿੱਤ ਦਾਦੂ, ਔਰ ਗੁਰੂ ਪਿਆਰਿਓ ਇਹ ਗੁਰਦੇਵ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ ਤੇ ਨਾਲ ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਜੀ ਦੀ ਵਡਿਆਈ ਜਦੋਂ ਸੁਣਦਾ ਹੈ ਨਾ ਕਿ ਸੱਚੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਇੱਥੇ ਆਈ ਹੈ, ਤੇ ਇਹ ਅੱਗੇ ਦੱਖਣ ਵੱਲ ਨੂੰ ਜਾਣਾ ਚਾਹੁੰਦੇ ਨੇ, ਤੇ ਸੱਚੇ ਸਤਿਗੁਰਾਂ ਨੂੰ ਕਹਿੰਦਾ ਹੈ, ਕਹਿੰਦਾ ਮਹਾਰਾਜ ਤੁਸੀਂ ਉੱਧਰ ਚੱਲੇ ਹੋ, ਜੀ ਸਦਕੇ ਜਾਓ, ਸਿੱਖੀ ਦੇ ਪ੍ਰਚਾਰ ਪ੍ਰਵਾਸ ਵਾਸਤੇ ਜਾਣਾ ਚਾਹੁੰਦੇ ਹੋ, ਪਰ ਸਤਿਗੁਰੂ ਉੱਥੇ ਇੱਕ ਵਿਗੜਿਆ ਹੋਇਆ ਸਾਧ ਬੈਠਾ ਹੈ ਔਰ ਉਹਦਾ ਨਾਮ ਮਾਧੋ ਦਾਸ ਹੈ। ਮਹਾਰਾਜ ਬਚ ਕੇ ਉਹ ਆਇਆ ਗਿਆਂ ਦੀ ਬੇਇੱਜ਼ਤੀ ਕਰਦਾ, ਸਤਿਗੁਰੂ ਤੁਸੀਂ ਰੱਬੀ ਰੂਪ ਹੋ, ਅਸੀਂ ਨਹੀਂ ਚਾਹੁੰਦੇ ਤੁਹਾਡੇ ਵਰਗੀ ਇਸ ਰੱਬੀ ਰੂਪ ਸ਼ਖਸੀਅਤ ਦੀ ਕੋਈ ਏਦਾਂ ਦਾ ਪਖੰਡੀ, ਏਦਾਂ ਦਾ ਸਾਧ ਬੇਇੱਜ਼ਤੀ ਕਰੇ। ਮਹਾਰਾਜ ਉਹਦੇ ਡੇਰੇ ਤੋਂ ਥੋੜ੍ਹਾ ਜਿਹਾ ਬਚ ਬੁੱਚ ਕੇ ਰਿਹੋ। ਤੇ ਸਤਿਗੁਰੂ ਕਹਿੰਦੇ, ਗੱਲ ਹੀ ਕੋਈ ਨਹੀਂ ਜੈਤ ਰਾਮ ਜੀ, ਗੱਲ ਹੀ ਕੋਈ ਨਹੀਂ। ਔਰ ਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਜੈਤ ਰਾਮ, ਦਰ ਅਸਲ ਤੈਨੂੰ ਦੱਸ ਦਈਏ, ਅਸੀਂ ਮਿਲਣੀ ਉਸ ਸਾਧ ਨੂੰ ਚੱਲੇ ਹਾਂ, ਅਸੀਂ ਉਹਨੂੰ ਹੀ ਮਿਲਣਾ ਚਾਹੁੰਦੇ ਹਾਂ। ਹੁਣ ਗੁਰੂ ਪਿਆਰਿਓ, ਗੁਰੂ ਮਹਾਰਾਜ ਜੀ ਤੇ ਬਹਾਦਰ ਸ਼ਾਹ ਅੱਗੇ ਅੱਗੇ ਵੱਧਦੇ ਨੇ ਤੇ ਨਾਲ ਨਾਲ ਗੱਲਾਂ ਬਾਤਾਂ ਹੁੰਦੀਆਂ, ਤੇ ਗੁਰੂ ਮਹਾਰਾਜ ਜੀ ਨੇ ਆਖ ਦਿੱਤਾ, ਬਹਾਦਰ ਸ਼ਾਹ ਜਿਹੜੇ ਤੂੰ ਬਚਨ ਕੀਤੇ ਸੀ, ਜਿਹੜੇ ਤੂੰ ਵਾਅਦੇ ਕੀਤੇ ਸੀ, ਉਹਦੇ ਬਾਰੇ ਕਿੱਦਾਂ ਹੋਣ, ਜਿਹੜੇ ਤੂੰ ਆਖਿਆ ਸੀ ਬਈ ਜਿਹਨਾਂ ਨੇ ਜ਼ੁਲਮ ਕੀਤਾ, ਤਸ਼ੱਦਦ ਕੀਤਾ, ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ, ਤੂੰ ਆਖਦਾ ਸੀ ਉਹਨਾਂ ਨੂੰ ਹਵਾਲੇ ਕਰਾਂਗੇ ਤੁਹਾਡੇ, ਕੀ ਹੁਣ ਤੁਹਾਡਾ ਕੀ ਖਿਆਲ ਹੈ? ਤੇ ਇਹਨੇ ਨਾ ਨੁੱਕਰ ਜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਪਿਆਰਿਓ, ਜਾਣਦੇ ਹੋ ਆਪਾਂ ਸਾਰੇ ਕਿ ਜਦੋਂ ਕਿਸੇ ਨੇ ਆਪਣੇ ਪਾਸੋਂ ਰਾਜ ਤਖ਼ਤ ਵਾਸਤੇ ਮਦਦ ਲੈਣੀ ਆ, ਭਾਵ ਵੋਟਾਂ ਲੈਣੀਆਂ, ਉਦੋਂ ਉਹਨਾਂ ਦਾ ਚਿਹਰਾ ਕੋਈ ਹੋਰ ਤਰ੍ਹਾਂ ਦਾ ਹੁੰਦਾ ਤੇ ਜਦੋਂ ਬਣ ਜਾਂਦੇ ਨੇ ਉਦੋਂ ਕੁਝ ਹੋਰ ਤਰ੍ਹਾਂ ਦਾ ਹੁੰਦਾ। ਹੁਣ ਇਹ ਬਹਾਦਰ ਸ਼ਾਹ ਆੜੇ ਟਾਲੇ ਜੇ ਵੱਟਣ ਲੱਗ ਪਿਆ, ਕਹਿੰਦਾ ਮਹਾਰਾਜ ਛੱਡੋ ਪਰਾਂ, ਜੋ ਹੋਣਾ ਸੀ ਹੋ ਗਿਆ, ਹੁਣ ਆਪਾਂ ਕੀ ਕਰ ਸਕਦੇ ਹਾਂ? ਉਸ ਵਾਹਿਗੁਰੂ ਖੁਦਾ ਦੇ ਅੱਲਾ ਦੇ ਰੰਗ ਸਨ, ਉਹ ਜਿੱਦਾਂ ਦਾ ਹੋ ਗਿਆ, ਪਰ ਮੈਂ ਆਪਣੇ ਰਾਜ ਦੇ ਵਿੱਚ, ਜੇ ਮੈਂ ਤੁਹਾਨੂੰ ਵਜ਼ੀਰ ਖਾਂ ਤੁਹਾਡੇ ਹਵਾਲੇ ਕਰ ਦਿੰਦਾ, ਮੇਰੇ ਰਾਜ ਦੇ ਸਭ ਤੋਂ ਵੱਡੀ ਜਿਹੜੀ ਗੁਰੂ ਮਹਾਰਾਜ ਜੀ ਦੀ ਮੰਗ ਸੀ ਨਾ ਕਿ ਵਜ਼ੀਰ ਖਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ। ਕਹਿੰਦੇ ਜੇ ਵਜ਼ੀਰ ਖਾਂ ਨੂੰ ਮਹਾਰਾਜ ਤੁਹਾਡੇ ਹਵਾਲੇ ਕਰ ਦਿਆਂ ਨਾ, ਮੇਰੇ ਰਾਜ ਦੇ ਵਿੱਚ ਤਸੱਲੀ ਪੈ ਜਾਵੇਗੀ, ਬਗਾਵਤਾਂ ਸ਼ੁਰੂ ਹੋ ਜਾਣਗੀਆਂ, ਭਾਵ ਮੁੱਕਦੀ ਗੱਲ। ਕਿ ਬਹਾਦਰ ਸ਼ਾਹ ਨੇ ਨਾ ਨੁੱਕਰ ਕਰ ਦਿੱਤੀ। ਫਿਰ ਸੱਚੇ ਸਤਿਗੁਰ ਕਹਿੰਦੇ, ਬਹਾਦਰ ਸ਼ਾਹ ਤੂੰ ਆਪਣੇ ਰਸਤੇ ਪੈ, ਅਸੀਂ ਆਪਣੇ ਰਸਤੇ ਜਾਂਦੇ ਹਾਂ, ਠੀਕ ਹੈ, ਜੇ ਤੂੰ ਇਨਸਾਫ ਨਹੀਂ ਕਰੇਗਾ ਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਖਾਲਸਾ ਆਪ ਖੁਦ ਇਨਸਾਫ ਕਰੇਗਾ। ਤੇ ਸਤਸੰਗ ਜੀ ਮੁੱਕਦੀ ਗੱਲ ਕਿ ਕਲਗੀਆਂ ਵਾਲੇ ਪਾਤਸ਼ਾਹ ਨੰਦੇੜ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਮਹਾਰਾਸ਼ਟਰ ਦੇ ਵਿੱਚ, ਔਰ ਇੱਥੇ ਹੀ ਉਹ ਮਾਧੋ ਦਾਸ ਵੈਰਾਗੀ ਧੂਣੇ ਲਾ ਕੇ ਬਹਿਣ ਵਾਲਾ, ਰਿਧੀਆਂ ਸਿੱਧੀਆਂ ਦਾ ਮਾਲਕ, ਆਪਣੀਆਂ ਕਰਾਮਾਤਾਂ ਦੇ ਜ਼ਰੀਏ ਉਹ ਮੱਥੇ ਟਿਕਾਉਂਦਾ ਸੀ, ਪੂਜਾ ਦਾ ਧਾਨ ਚੜਵਾਉਂਦਾ ਸੀ, ਇੱਕ ਖੁੱਲਾ ਡੇਰਾ ਵੀ ਉਹਨੇ ਬਣਾ ਲਿਆ ਸੀ। ਔਰ ਗੁਰਦੇਵ ਪਾਤਸ਼ਾਹ, ਕਲਗੀਆਂ ਵਾਲੇ ਪਾਤਸ਼ਾਹ ਇਹਦੇ ਡੇਰੇ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਭਾਈ ਜੈਤ ਰਾਮ ਨੇ ਗੁਰੂ ਮਹਾਰਾਜ ਜੀ ਨੂੰ ਦੱਸ ਦਿੱਤਾ ਸੀ, ਮਹਾਰਾਜ ਉਹ ਜਿਹੜਾ ਸਾਧ ਹੈ ਨਾ, ਇੰਨਾ ਵਿਗੜਿਆ ਹੋਇਆ ਵੀ ਜਿਹੜਾ ਕੋਈ ਮਹਾਂਪੁਰਸ਼ ਇਹਦੇ ਡੇਰੇ ਦੇ ਵਿੱਚ ਜਾਂਦਾ ਉਹਨੂੰ ਪਹਿਲਾਂ ਮਾਣ ਸਤਿਕਾਰ ਦੇ ਨਾਲ, ਬੜੇ ਅਦਬ ਦੇ ਨਾਲ ਇਹਦੇ ਡੇਰੇ ਦੇ ਵਿੱਚ ਇੱਕ ਪਣਗ ਡਿੱਟਾ ਹੋਇਆ
ਤੇ ਉਸ ਪਣਗ ਦੇ ਉੱਤੇ ਬਹਾਉਂਦਾ ਹੈ ਮਾਣ ਸਤਿਕਾਰ ਦੇ ਨਾਲ, ਤੇ ਬੈਠਣ ਵਾਲਾ ਸੋਚਦਾ ਵੀ ਮੇਰੀ ਬੜੀ ਆਓ ਭਗਤ ਕਰ ਰਿਹਾ, ਪਰ ਸਤਿਗੁਰੂ ਉਹ ਬਾਅਦ ਵਿੱਚ ਆਪਣੀਆਂ ਕਰਾਮਾਤਾਂ ਦੇ ਦੁਆਰਾ ਉਸ ਪਣਗ ਨੂੰ ਉਲਟਾ ਦਿੰਦਾ, ਤੇ ਪਣਗ ਤੇ ਬੈਠਣ ਵਾਲਾ ਪਣਗ ਦੇ ਜਦੋਂ ਹੇਠਾਂ ਪਿਆ ਹੁੰਦਾ ਤੇ ਫਿਰ ਤਾੜੀਆਂ ਮਾਰ ਮਾਰ ਕੇ ਹੱਸ ਰਿਹਾ ਹੁੰਦਾ, ਏਦਾਂ ਦਾ ਮਜ਼ਾਕ ਕੀ ਇਸ ਬਾਤ ਦਾ ਹੈ। ਤੇ ਗੁਰੂ ਮਹਾਰਾਜ ਇਸ ਜੈਤ ਰਾਮ ਦੇ ਦੱਸੇ ਹੋਏ ਮੁਤਾਬਕ ਉਸ ਡੇਰੇ ਦੇ ਵਿੱਚ ਜਿਹੜਾ ਪਣਗ ਡਿੱਟਿਆ ਹੋਇਆ ਸੀ ਨਾ, ਗੁਰੂ ਮਹਾਰਾਜ ਉਸ ਪਣਗ ਦੇ ਉੱਤੇ ਆਪਣੇ ਆਪ ਜਾ ਕੇ ਬਿਰਾਜਮਾਨ ਹੋ ਜਾਂਦੇ ਨੇ। ਔਰ ਇਹ ਬਾਹਰ ਗਦਾਵਰੀ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਗਿਆ ਸੀ, ਤੇ ਨਾਲ ਸੱਚੇ ਸਤਿਗੁਰਾਂ ਨੇ ਇਤਿਹਾਸ ਮੁਤਾਬਕ ਜਿਹੜੇ ਕਹਿੰਦੇ ਡੇਰੇ ਦੇ ਵਿੱਚ ਬੱਕਰੇ ਘੁੰਮ ਰਹੇ ਸਨ ਨਾ, ਇਹਨੂੰ ਚੰਡਾਉਣ ਵਾਸਤੇ, ਇਹਨੂੰ ਦੁਖੀ ਕਰਨ ਵਾਸਤੇ, ਭਾਵ ਇਹਨੂੰ ਚੜਾਉਣ ਵਾਸਤੇ, ਗੁਰੂ ਮਹਾਰਾਜ ਕਹਿੰਦੇ ਆਪਣੇ ਸਿੱਖਾਂ ਨੂੰ ਹੁਕਮ ਕੀਤੇ ਕਰਦੇ ਨੇ, ਕਹਿੰਦੇ ਬੱਕਰੇ ਚਟਕਾਏ ਜਾਣ। ਬੱਕਰੇ ਚਟਕਾਏ ਗਏ, ਕਿਸੇ ਨੇ ਜਾ ਕੇ ਦੱਸ ਦਿੱਤਾ, ਕਹਿੰਦੇ ਮਾਧੋਦਾਸ ਤੇਰੇ ਤੋਂ ਵੱਡਾ ਕੋਈ ਰਿਧੀਆਂ ਸਿੱਧੀਆਂ ਦਾ ਮਾਲਕ ਆ ਗਿਆ ਤੇਰੇ ਡੇਰੇ ਦੇ ਵਿੱਚ, ਔਰ ਤੇਰੇ ਬੱਕਰੇ ਜਿਹੜੇ ਡੇਰੇ ਦੇ ਵਿੱਚ ਸਨ ਉਹਨਾਂ ਨੂੰ ਚਟਕਾ ਦਿੱਤਾ ਹੈ, ਕੋਈ ਕਰ ਕਰਾਮਾਤ ਇਸ ਵੇਲੇ ਆਪਣੀ ਕਰਾਮਾਤ ਦਿਖਾ। ਕਹਿੰਦੇ ਉੱਥੇ ਨਦੀ ਦੇ ਕਿਨਾਰੇ ਦੇ ਉੱਤੇ ਇਹ ਮਾਧੋਦਾਸ ਜੰਤਰਾਂ ਮੰਤਰਾਂ ਦਾ ਪਾਠ ਕਰਨ ਲੱਗਾ, ਪਰ ਕੋਈ ਅਸਰ ਨਾ ਹੋਇਆ, ਫਿਰ ਭੱਜ ਕੇ ਦਵਾ ਦਵ ਡੇਰੇ ਦੇ ਵਿੱਚ ਆਉਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਦੇ ਨੂਰਾਨੀ ਚਿਹਰੇ ਨੂੰ ਤੱਕਦਾ, ਕੀ ਆ, ਕੋਈ ਬਾਦਸ਼ਾਹਾਂ ਦਾ ਬਾਦਸ਼ਾਹ, ਹੱਥ ਦੇ ਵਿੱਚ ਤਲਵਾਰ ਹੈ, ਮੋਢੇ ਦੇ ਉੱਤੇ ਬਾਜ ਹੈ, ਸੀਸ ਦੇ ਉੱਤੇ ਦਸਤਾਰ ਹੈ, ਤੇ ਦਸਤਾਰ ਦੇ ਉੱਤੇ ਹੀਰਿਆਂ ਲੱਦੀ ਹੋਈ ਕਲਗੀ ਸੋਭਦੀ ਹੈ, ਬਾਦਸ਼ਾਹਾਂ ਦਾ ਕੋਈ ਬਾਦਸ਼ਾਹ ਨਜ਼ਰ ਆਉਂਦਾ ਹੈ। ਤੇ ਇਹਨੇ ਦੂਰੋਂ ਆਖ ਦਿੱਤਾ, ਕਹਿੰਦੇ ਮਹਾਂ ਜਦੋਂ ਇਹਨੇ ਦੇਖਿਆ ਨਾ ਬੱਕਰੇ ਝਟਕਾ ਰਿੱਧੀਆਂ ਸਿੱਧੀਆਂ ਪੜਦਾ ਆ ਰਿਹਾ, ਪਰ ਗੁਰੂ ਪਿਆਰੇ ਉਹ ਕੋਈ ਅਸਰ ਨਹੀਂ ਕਰਦੀਆਂ, ਮੰਜਾ ਨਹੀਂ ਪਲਟਾ ਸਕਿਆ, ਇਹ ਤਖਤ ਨੂੰ ਨਹੀਂ ਪਲਟਾ ਸਕਿਆ। ਤੇ ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਆਖਦਾ, ਕਹਿੰਦਾ ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਹੱਥੋਂ ਮੇਰਾ ਆਸ਼ਰਮ ਪਿੱਟਿਆ ਗਿਆ। ਸਤਿਗੁਰ ਕਹਿੰਦੇ ਕਾਹਦੇ ਨਾਲ, ਤੇਰਾ ਆਸ਼ਰਮ ਕਾਹਦੇ ਨਾਲ ਪਿੱਟਿਆ ਗਿਆ? ਮਹਾਰਾਜ ਤੁਸੀਂ ਜਾਣੀ ਜਾਣੋ, ਮੈਨੂੰ ਪਤਾ ਤੁਸੀਂ ਕੋਈ ਮਹਾਨ ਰਹਿਬਰ ਹੋ, ਪਰ ਤੁਸੀਂ ਇਸ ਗੱਲ ਨੂੰ ਤੇ ਜਾਣਦੇ ਹੋ ਨਾ ਕਿ ਜਿਸ ਡੇਰੇ ਦੇ ਵਿੱਚ ਖੂਨ ਡੁੱਲ ਜਾਵੇ ਉਹ ਡੇਰਾ ਪਵਿੱਤਰ ਨਹੀਂ ਰਹਿ ਸਕਦਾ, ਉਹ ਡੇਰਾ ਪਿੱਟਿਆ ਜਾਂਦਾ ਹੈ। ਤੇ ਸਤਿਗੁਰ ਕਹਿੰਦੇ ਵੀ ਤੇਰਾ ਅਸੀਂ ਤੇਰੇ ਡੇਰੇ ਵਿੱਚ ਕੀ ਕਰ ਦਿੱਤਾ? ਕਹਿੰਦੇ ਮਹਾਰਾਜ ਬੱਕਰੇ ਝਟਕਾਏ ਨੇ ਮੇਰੇ ਡੇਰੇ ਦੇ ਵਿੱਚ, ਮੇਰਾ ਡੇਰਾ ਅਪਵਿੱਤਰ ਹੋ ਗਿਆ, ਔਰ ਡੇਰੇ ਦੀ ਕਿਸੇ ਨੁਕਰੇ ਬੱਕਰੇ ਇਹ ਖੂਨ ਡੁੱਲ ਜਾਵੇ, ਡੇਰਾ ਪਵਿੱਤਰ ਕਿਵੇਂ ਰਹਿ ਸਕਦਾ? ਤੇ ਗੁਰੂ ਮਹਾਰਾਜ ਜੀ ਨੇ ਆਖ ਦਿੱਤਾ, ਕਹਿੰਦੇ ਬੱਕਰੇ ਉਸ ਨੁਕਰੇ ਝਟਕਾਏ, ਤੇਰਾ ਡੇਰਾ ਇੱਧਰ ਹੈ, ਤੇਰੇ ਡੇਰੇ ਨੂੰ ਕੀ ਹੋ ਗਿਆ? ਮਹਾਰਾਜ ਨੂੰ ਫਿਰ ਆਖਣ ਲੱਗਾ, ਕਹਿੰਦੇ ਮਹਾਰਾਜ ਤੁਸੀਂ ਜਾਣੀ ਜਾਣੋ, ਕਿਸੇ ਵੀ ਨੁਕਰੇ ਖੂਨ ਡੁੱਲ ਜਾਵੇ ਤੇ ਡੇਰਾ ਪਵਿੱਤਰ ਨਹੀਂ ਰਹਿ ਸਕਦਾ। ਫਿਰ ਸੱਚੇ ਸਤਿਗੁਰ ਇਹਦੀ ਬਾਂਹ ਫੜ ਕੇ ਕਹਿੰਦੇ, ਓਏ ਸੱਜਣਾ, ਉਹ ਡੇਰੇ ਨੂੰ ਪਵਿੱਤਰ ਰੱਖਣ ਵਾਲਿਆ, ਅੱਜ ਇਸ ਛੋਟੇ ਜਿਹੇ ਡੇਰੇ ਦੀ ਇੱਕ ਨੁਕਰੇ ਖੂਨ ਡੁੱਲਾ ਤੇ ਤੇਰਾ ਡੇਰਾ ਭ੍ਰਿਸ਼ਟਿਆ ਗਿਆ, ਅਪਵਿੱਤਰ ਹੋ ਗਿਆ, ਤੇ ਜਿਸ ਭਾਰਤ ਦੇ ਅੰਦਰ ਮਸੂਮਾਂ ਦਾ ਖੂਨ ਡੁੱਲਾ ਹੈ, ਔਰ ਉਸ ਭਾਰਤ ਦੇ ਅੰਦਰ ਇੱਕ ਤੇਰਾ ਜਿਹਾ ਛੋਟਾ ਜਿਹਾ ਡੇਰਾ ਪਵਿੱਤਰ ਕਿਵੇਂ ਰਹਿ ਸਕਦਾ? ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਇਹਨੂੰ ਫੜ ਕੇ ਬਾਂਹ ਤੋਂ, ਤੇ ਫਿਰ ਸਾਰਾ ਕੁਝ ਦੱਸਦੇ ਨੇ ਕਿ ਭਾਰਤ ਦੇ ਅੰਦਰ ਕੀ ਕੁਝ ਬੀਤ ਰਿਹਾ। ਆ ਸੁਣੋ ਪਿਆਰ ਨਾਲ ਟਾੜੀ।

ਧੂਏ ਦਾ ਚੁੱਕ ਲੈ ਤਲਵਾਰਾ ਛੱਡ ਦੇ ਖੜਾ ਧੂਏ ਦਾ ਚੁੱਕ ਲੈ

ਗੁਰੂ ਪਿਆਰਿਓ, ਕਸ਼ਮੀਰ ਦੇ ਵਿੱਚ ਇੱਕ ਜ਼ਿਲ੍ਹਾ ਹੈ ਪੁੰਛ, ਔਰ ਉਹਦੇ ਵਿੱਚ ਇੱਕ ਕਸਬਾ ਹੈ ਰਜੌੜੀ, ਔਰ ਉਸ ਰਜੌੜੀ ਪਿੰਡ ਦੇ ਵਿੱਚ ਰਾਜਪੂਤਾਂ ਦਾ ਇੱਕ ਟੱਬਰ ਰਹਿੰਦਾ ਸੀ, ਔਰ ਉਸ ਪਰਿਵਾਰ ਦੇ ਵਿੱਚ ਇਸ ਬੱਚੇ ਦਾ ਜਨਮ ਹੋਇਆ। ਤਕਰੀਬਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਇਹ ਸਮਕਾਲੀ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ 2166 ਈਸਵੀ ਦਾ, ਤੇ ਜਿਹਦਾ ਆਪਾਂ ਜ਼ਿਕਰ ਕਰਦੇ ਹਾਂ ਮਾਧੋ ਦਾਸ, ਇਹਦਾ ਜਨਮ ਵੀ 1666 ਈਸਵੀ ਦਾ ਹੀ ਆ। ਤਕਰੀਬਨ ਹਮ ਉਮਰ ਸਨ ਕਲਗੀਆਂ ਵਾਲੇ ਪਾਤਸ਼ਾਹ ਦੇ। ਔਰ ਸਤਸੰਗ ਜੀ, ਰਾਜਪੂਤਾਂ ਦਾ ਇਹ ਟੱਬਰ ਸੀ, ਔਰ ਉਸ ਵੇਲੇ ਚੰਗੇ ਖਾਨਦਾਨ ਦੇ ਲੋਕ ਜਿਹੜੇ ਸੀ ਨਾ, ਆਪਣੇ ਨਿਆਣਿਆਂ ਨੂੰ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਕਰਦੇ ਸੀ, ਔਰ ਇਸ ਪਰਿਵਾਰ ਨੇ ਵੀ, ਇਹਦੇ ਬਾਪ ਰਾਮਦੇਵ ਭਾਰਦਵਾਜ, ਆਪਣੇ ਬੱਚੇ ਨੂੰ ਜਿੱਥੇ ਹੋਰ ਵਿੱਦਿਆ ਹਾਸਲ ਕਰਵਾਈ, ਉੱਥੇ ਤੀਰ ਅੰਜ਼ਾਦੀ, ਘੋੜ ਸਵਾਰੀ ਤੇ ਨੇਜੇ ਸ਼ਾਸਤਰ, ਇੱਦਾਂ ਦੇ ਚੀਜ਼ਾਂ ਚਲਾਉਣ ਦਾ, ਹਥਿਆਰ ਚਲਾਉਣ ਦਾ, ਉਹਦੇ ਵੀ ਇਹਨੂੰ ਵੱਲ ਸੁਕਾਉਣ ਦਾ ਯਤਨ ਕਰ ਰਿਹਾ। ਇੱਕ ਘੋੜਾ ਲੈ ਕੇ ਦਿੱਤਾ, ਤੀਰ ਲੈ ਕੇ ਦਿੱਤੇ ਹੈ, ਪੱਥਾ ਲੈ ਕੇ ਦਿੱਤਾ, ਹਰ ਸਹੂਲਤ ਮੁਹੱਈਆ ਕਰਵਾਈ ਹੈ, ਬਈ ਤੂੰ ਸ਼ਿਕਾਰ ਖੇਡਿਆ ਕਰ। ਔਰ 15 ਕੁ ਸਾਲ ਦਾ ਇਹ ਬੱਚਾ ਸ਼ਿਕਾਰ ਖੇਡਦਾ, ਨਿੱਤ ਕਿਸੇ ਨਾ ਕਿਸੇ ਜੀਵ ਨੂੰ ਇਹ ਮਾਰਦਾ ਹੈ, ਨਿੱਤ ਕਤਲ ਕਰਦਾ, ਨਿੱਤ ਕਿਸੇ ਨਾ ਕਿਸੇ ਦੇ ਉੱਤੇ ਆਪਣੇ ਤੀਰ ਦਾ ਨਿਸ਼ਾਨਾ ਲਾਉਂਦਾ ਹੈ। ਔਰ ਇਹਦਾ ਮਨ ਜਿਹੜਾ ਹੈ ਨਾ, ਬੜਾ ਬਲਵਾਨ ਹੁੰਦਾ ਜਾ ਰਿਹਾ। ਕੁਦਰਤੀ ਗੱਲ ਹੈ ਕਿ ਗੁਰੂ ਪਿਆਰਿਓ, ਸਾਡੇ ਗੁਰੂ ਸਾਹਿਬਾਨਾਂ ਨੇ ਇਹ ਜਿਹੜੇ ਸ਼ਿਕਾਰ ਖੇਡਣ ਦੀ ਪਰੰਪਰਾ ਚਲਾਈ ਸੀ ਨਾ, ਸਿਰਫ ਇਸੇ ਕਰਕੇ ਸੀ ਵੀ ਜਿੰਨਾ ਚਿਰ ਤੁਸੀਂ ਆਪਣੇ ਹੱਥੀਂ ਕਿਸੇ ਜੀਵ ਦੇ ਉੱਤੇ ਵਾਰ ਨਹੀਂ ਕਰੋਗੇ, ਤੁਹਾਨੂੰ ਦੁਸ਼ਮਣ ਦੇ ਉੱਤੇ ਵਾਰ ਕਰਨਾ ਕਿਵੇਂ ਆਜੂਗਾ। ਇਹ ਇੱਕ ਵਾਰ ਕਰਨ ਦਾ ਤਰੀਕਾ। ਤੇ ਸਤਸੰਗ ਜੀ, ਇਹ 15-16 ਸਾਲ ਦਾ ਹੋਇਆ, ਬੜੇ ਜੀਵਾਂ ਨੂੰ ਇਹਨੇ ਕਤਲ ਕੀਤਾ, ਮਾਰੇ ਨੇ, ਬੜਾ ਨਡਰ ਹੋ ਗਿਆ। ਜਿਹੜਾ ਵੀ ਜੀਵ ਆਉਂਦਾ, ਔਰ ਗੁਰੂ ਪਿਆਰੇ ਉਹ ਐਨ ਡਰ ਹੋ ਕੇ ਵਾਰ ਕਰਦਾ ਹੈ। ਔਰ ਇੱਕ ਦਿਨ ਕਹਿੰਦੇ ਇਹਨੇ ਵਾਰ ਚਲਾਇਆ, ਉਹ ਵਾਰ ਹਿਰਨੀ ਦੇ ਉੱਤੇ ਜਾ ਕੇ ਲੱਗਾ, ਤੀਰ ਦਾ ਬਿਲਕੁਲ ਨੇੜੇ ਜਾ ਪਹੁੰਚਦਾ ਹੈ, ਵੀ ਜਿਹੜਾ ਜਾਨਵਰ ਮਰਿਆ ਉਹ ਦੇਖਾਂ ਕੀ ਹੈ, ਜੀਂਦਾ ਕਿ ਮਰਿਆ। ਤੇ ਸਤਸੰਗ ਜੀ ਜਦੋਂ ਕੋਲ ਗਿਆ, ਉਹ ਹਿਰਨੀ ਤੜਫ ਰਹੀ ਸੀ, ਇਹਨੇ ਛੁਰਾ ਕੱਢਿਆ, ਉਸ ਹਿਰਨੀ ਦਾ ਪੇਟ ਚਾਕ ਕੀਤਾ, ਪੇਟ ਨੂੰ ਪਾੜ ਦਿੱਤਾ। ਦੇਖੋ ਕਿੰਨਾ ਨਡਰ ਹੋਵੇਗਾ ਬੱਚਾ 15-16 ਸਾਲ ਦਾ। ਪਹਿਲਾਂ ਤੇ ਤੀਰ ਮਾਰ ਕੇ ਉਸ ਹਿਰਨੀ ਨੂੰ ਘਾਇਲ ਕੀਤਾ, ਜ਼ਖਮੀ ਕੀਤਾ, ਨੇੜੇ ਗਿਆ ਜਾਂ ਤੜਫ ਰਹੀ ਸੀ, ਫੇਰ ਵੀ ਮਨ ਦੇ ਵਿੱਚ ਕੋਈ ਤਰਸ ਨਾ ਆਇਆ, ਛੁਰਾ ਕੱਢਿਆ, ਉਹਦਾ ਪੇਟ ਚਾਕ ਕਰ ਦਿੱਤਾ, ਪੇਟ ਪਾੜਿਆ। ਹੁਣ ਕੀ ਭਾਣਾ ਵਰਤਦਾ, ਜਦੋਂ ਪੇਟ ਪਾੜਿਆ ਗਿਆ ਨਾ, ਉਹਦੇ ਵਿੱਚੋਂ ਕਹਿੰਦੇ ਜਿਉਂਦੇ ਦੋ ਬੱਚੇ ਨਿਕਲੇ ਨੇ, ਔਰ ਦੋਵੇਂ ਬੱਚੇ ਤੜਫ ਤੜਫ ਕੇ ਇਹਦੀਆਂ ਨਜ਼ਰਾਂ ਦੇ ਸਾਹਮਣੇ ਮਰ ਗਏ। ਅੱਜ ਜ਼ਿੰਦਗੀ ਬਦਲ ਗਈ ਹੈ ਇਹਦੀ। ਉਹ ਬੱਚਾ ਜਿਹੜਾ ਇੰਨਾ ਨਡਰ, ਗੁਰੂ ਪਿਆਰੇ ਉਹ ਵੈਰਾਗ ਦੇ ਵਿੱਚ ਆ ਗਿਆ, ਵੈਰਾਗ ਦੇ ਆਪਣਾ ਤੀਰ ਤੋੜ ਦਿੱਤੇ, ਕਮਾਨ ਤੋੜ ਦਿੱਤੀ, ਸਭ ਕੁਝ ਆਪਣਾ ਜੋ ਵੀ ਇਹ ਸ਼ਿਕਾਰ ਖੇਡਣ ਦੇ ਜਿੰਨੇ ਵੀ ਸਾਧਨ ਸੀ ਸਾਰੇ ਖਤਮ ਕਰ ਦਿੱਤੇ, ਆਪਣੇ ਬਾਪ ਨੂੰ ਆਖ ਦਿੱਤਾ, ਕਹਿੰਦਾ ਨਹੀਂ ਅੱਜ ਤੋਂ ਮੈਂ ਤੇਰੇ ਨਾਲ ਕੋਈ ਕੰਮ ਨਹੀਂ ਕਰਾਵਾਂਗਾ, ਮੈਂ ਘਰੋਂ ਨਿਕਲ ਜਾਵਾਂਗਾ। ਭਾਵ ਵੈਰਾਗੀ ਬਣ ਗਿਆ, ਵੈਰਾਗ ਵਿੱਚ ਰਹਿਣ ਲੱਗ ਪਿਆ। ਆਖਰ ਕਈਆਂ ਦਾ ਇਹ ਚੇਲਾ ਬਣਿਆ, ਤੇ ਸਤਸੰਗ ਜੀ ਰਾਮ ਥੰਬਣ ਦੇ ਮੇਲੇ ਦੇ ਉੱਤੇ ਵੀ ਇਹ ਰਾਮਦਾਸ ਦਾ ਚੇਲਾ ਬਣਦਾ ਹੈ, ਪਰ ਇਹਨੂੰ ਤਸੱਲੀ ਨਾ ਹੁੰਦੀ, ਇਹ ਫਿਰ ਇੱਧਰ ਦੱਖਣ ਵੱਲ ਨੂੰ ਨਿਕਲ ਤੁਰਦਾ ਹੈ। ਜਿਹੜੇ ਜੋਗੀਆਂ ਦੇ ਇਕੱਠ ਆਉਂਦੇ ਸਨ, ਗਰੁੱਪ ਆਉਂਦੇ ਸੀ, ਉਹਨਾਂ ਦੇ ਨਾਲ ਇਹ ਉੱਧਰ ਨੂੰ ਚਲੇ ਗਿਆ, ਕਿਸੇ ਆਤਮਕ ਗਿਆਨ ਵਾਸਤੇ। ਤੇ ਹੁਣ ਇਹ ਜਦੋਂ ਮਹਾਰਾਸ਼ਟਰ ਦੇ ਜੰਗਲਾਂ ਦੇ ਵਿੱਚ ਘੁੰਮਦਾ ਫਿਰਦਾ ਹੈ, ਔਰ ਉੱਥੇ ਇੱਕ ਇਹਨੂੰ ਜੋਗੀ ਦੇ ਦਰਸ਼ਨ ਹੁੰਦੇ ਨੇ, ਉਹਦਾ ਨਾਂ ਹੈ ਔਗੜ ਨਾਥ। ਕਹਿੰਦੇ ਬੜਾ ਕਰਾਮਾਤਾਂ ਦਾ ਮਾਲਕ ਸੀ, ਰਿਧੀਆਂ ਸਿੱਧੀਆਂ ਦਾ ਮਾਲਕ ਸੀ, ਬੜੇ ਗ੍ਰੰਥ ਲਈ ਫਿਰਦਾ ਸੀ ਉਹ ਕੋਲ, ਔਰ ਇਹਦਾ ਉਚੇਲਾ ਬਣ ਜਾਂਦਾ ਹੈ। ਔਰ ਇਹਨੇ ਆਪਣਾ ਨਾਮ ਮਾਧੋ ਦਾਸ ਰੱਖ ਲਿਆ ਸੀ, ਮਾਧੋ ਦਾਸ। ਇਹ ਮਾਧੋ ਦਾਸ ਔਗੜ ਨਾਥ ਦਾ ਚੇਲਾ ਬਣ ਜਾਂਦਾ ਹੈ, ਤੇ ਗੁਰੂ ਪਿਆਰਿਓ ਇੰਨੀ ਸੇਵਾ ਕਰਦਾ ਵੀ ਆਪਣੇ ਗੁਰੂ ਦੀ,
ਉਹ ਗੁਰੂ ਖੁਸ਼ ਹੋ ਕੇ ਇਹਨੂੰ ਜਿੱਥੇ ਕਰਾਮਾਤਾਂ ਦੀਆਂ ਜਾਚਾਂ ਸਿਖਾਉਂਦਾ ਉਹ ਸਾਰੇ ਗ੍ਰੰਥ ਜਿਹੜੇ ਸੀ ਕਰਾਮਾਤਾਂ ਦੇ ਉਹ ਇਹਦੇ ਹਵਾਲੇ ਕਰ ਦਿੰਦਾ ਹੈ। ਔਰ ਉਹ ਜੋਗੀ ਮਰ ਜਾਂਦਾ ਔਰ ਉਹਦੀ ਜਗ੍ਹਾ ਦੇ ਉੱਤੇ ਫਿਰ ਇਹ ਬੈਠਦਾ ਹੈ, ਫਿਰ ਇਹ ਆਪਣਾ ਇੱਕ ਡੇਰਾ ਬਣਾ ਲੈਂਦਾ। ਤੇ ਡੇਰਾ ਕਿੱਥੇ ਬਣਾਉਂਦਾ ਹੈ? ਨੰਦੇੜ ਸਾਹਿਬ ਜਿਹਨੂੰ ਅਸੀਂ ਅੱਜ ਆਖਦੇ ਹਾਂ, ਸਾਡਾ ਤਖਤ ਹੈ ਉਸ ਜਗ੍ਹਾ ਦੇ ਉੱਤੇ, ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਇਹਨੇ ਡੇਰਾ ਬਣਾ ਲਿਆ। ਇਹਦੇ ਚੇਲੇ ਚਾਟੜੇ, ਇਹਦੇ ਪੂਜਾ ਕਰਨ ਵਾਲੇ, ਮੱਥੇ ਟੇਕਣ ਵਾਲੇ ਬਹੁਤ ਸਾਰੇ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਬਸ ਇੱਥੇ ਦੀ ਗੱਲ ਸੀ, ਇਹ ਸਾਧਾਂ ਦੇ ਨਾਲ ਫਕੀਰਾਂ ਦੇ ਨਾਲ ਮਸ਼ਕਰੀਆਂ ਕਰਿਆ ਕਰਦਾ ਸੀ, ਤਖ ਤੇ ਉਲਟਾ ਦਿੰਦਾ ਸੀ। ਤੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਇਹਨੂੰ ਚੰਗੀ ਸੇਧ ਦੇਣ ਵਾਸਤੇ ਇਹਨਾਂ ਦੇ ਕੋਲ ਪਹੁੰਚ ਜਾਂਦੇ ਨੇ ਤੇ ਸੱਚੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ। ਕਹਿੰਦੇ ਮਹਾਰਾਜ ਤੁਸੀਂ ਕੌਣ ਹੋ? ਤੇ ਸੱਚੇ ਸਤਿਗੁਰੂ ਆਖਦੇ, ਗੌਰ ਨਾਲ ਤੱਕ ਤੈਨੂੰ ਪਤਾ ਲੱਗ ਜਾਵੇਗਾ ਅਸੀਂ ਕੌਣ ਆ। ਗੁਰੂ ਮਹਾਰਾਜ ਦੀਆਂ ਨਜ਼ਰਾਂ ਦੇ ਨਾਲ ਨਜ਼ਰਾਂ ਮਿਲਾ ਕੇ ਤੇ ਸੱਚੇ ਸਤਿਗੁਰਾਂ ਦੇ ਨਾਲ ਗੌਰ ਨਾਲ ਤੱਕਦਾ, ਕਹਿੰਦਾ ਸਤਿਗੁਰੂ ਜੇ ਮੈਂ ਭੁੱਲਦਾ ਨਾ ਹੋਵਾਂ ਕਿਤੇ ਤੁਸੀਂ ਗੁਰੂ ਗੋਬਿੰਦ ਸਿੰਘ ਤੇ ਨਹੀਂ? ਕਹਿੰਦੇ ਹਾਂ ਬਿਲਕੁਲ ਸੱਚ ਪਛਾਣਿਆ, ਹੁਣ ਤੂੰ ਦੱਸ ਕੌਣ ਹੈ? ਮੇਰੇ ਬਾਰੇ ਤੇ ਤੂੰ ਪਛਾਣ ਲਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਆ, ਬਿਲਕੁਲ ਤੂੰ ਸੱਚ ਪਛਾਣਿਆ, ਹੁਣ ਤੂੰ ਆਪਣੇ ਬਾਰੇ ਦੱਸ ਕਾ ਵੀ ਤੂੰ ਕੌਣ ਹੈ, ਤੂੰ ਆਪਣਾ ਤਾਲਕਤ ਕਰਾ। ਕਹਿੰਦਾ ਮਹਾਰਾਜ ਬਸ ਮੈਂ ਤੁਹਾਡਾ ਬੰਦਾ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨ ਪਰਸ ਕੇ ਕਹਿੰਦਾ ਮਹਾਰਾਜ ਮੈਂ ਤੁਹਾਡਾ ਬੰਦਾ ਹੈ। ਤੇ ਸਤਿਗੁਰਾਂ ਮਹਾਰਾਜ ਜੀ ਨੇ ਆਪਣੀ ਰਸਨਾ ਦੇ ਵਿੱਚੋਂ ਇੱਕ ਸ਼ਬਦ ਆਖਿਆ, ਸੱਜਣਾ ਜੇ ਬੰਦਾ ਹੈ ਨਾ ਤੇ ਕੰਮ ਬੰਦਿਆਂ ਵਾਲੇ ਕਰ, ਆ ਜਿਹੜਾ ਤੂੰ ਕੰਮ ਕਰਦਾ ਫਿਰਦਾ ਇਹ ਇਨਸਾਨਾਂ ਵਾਲੇ ਨਹੀਂ, ਇਹ ਤਖ ਤੇ ਪਲਟਾ ਦੇਣੇ ਔਰ ਰਿਧੀਆਂ ਸਿੱਧੀਆਂ ਇਹ ਦਿਖਾ ਕੇ ਤੂੰ ਕਿਹਨੂੰ ਜਿੱਤ ਲੈਂਗਾ? ਆ ਦੇਖ ਪੰਜਾਬ ਦੀ ਧਰਤੀ ਦੇ ਉੱਤੇ ਬੇਦੋਸ਼ਾਂ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਗੁਰੂ ਪਿਆਰਿਓ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਫਿਰ ਇਹਨੂੰ ਖੰਡੇ ਦੀ ਪੌਲ ਦਿੱਤੀ ਹੈ। ਖੰਡੇ ਦੀ ਪੌਲ ਦੇ ਕੇ ਇਹਨੂੰ ਤਿਆਰ ਬਰ ਤਿਆਰ ਸਿੰਘ ਸਜਾਇਆ ਔਰ ਨਾਂ ਇਹਦਾ ਗੁਰਬਖਸ਼ ਸਿੰਘ ਰੱਖਿਆ। ਪਰ ਇਹ ਬੰਦਾ ਸਿੰਘ ਦੇ ਨਾਂ ਦੇ ਨਾਲ ਬਹਾਦਰ ਮਸ਼ਹੂਰ ਹੋਇਆ ਔਰ ਬਹਾਦਰ ਦਾ ਖਿਤਾਬ ਸਾਡੀ ਕੌਮ ਨੇ ਦਿੱਤਾ, ਬਾਬਾ ਬੰਦਾ ਸਿੰਘ ਬਹਾਦਰ। ਔਰ ਸਤਸੰਗ ਜੀ ਫਿਰ ਨਿੱਤ ਦੀਵਾਨ ਸੱਜਦੇ ਤੇ ਗੁਰੂ ਕੇ ਸਿੱਖਾਂ ਦੇ ਪਾਸੋਂ ਇਹ ਸੁਣਦਾ ਰਹਿੰਦਾ ਕੁਝ ਨਾ ਕੁਝ ਗੱਲਾਂ ਬਾਤਾਂ ਵੀ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਇਸ ਸਿੱਖੀ ਦੇ ਪੈਰੋਕਾਰ ਦੁਨੀਆਂ ਦੇ ਉੱਤੇ ਆਏ, ਉਹਨਾਂ ਨੇ ਕਿਵੇਂ ਸਿੱਖ ਧਰਮ ਦੀ ਨੀਂਹ ਰੱਖੀ ਔਰ ਪੰਜਵੇਂ ਪਾਤਸ਼ਾਹ ਨੂੰ ਕਿੱਦਾਂ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ, ਇਹ ਸਾਰਾ ਇਤਿਹਾਸ ਸਿੱਖਾਂ ਦੇ ਪਾਸੋਂ ਸੁਣਦਾ ਰਹਿੰਦਾ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਹਕੂਮਤ ਦੇ ਨਾਲ ਚਾਰ ਜੰਗਾਂ ਲੜੀਆਂ ਔਰ ਚੌਵਾਂ ਜੰਗਾਂ ਦੇ ਵਿੱਚ ਵਿਜੇ ਪ੍ਰਾਪਤ ਕੀਤੀ ਹੈ, ਇਹ ਸਿੱਖਾਂ ਨੇ ਸਾਰੀ ਗੱਲਬਾਤ ਦੱਸੀ ਹੈ। ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਬਾਰੇ ਵੀ ਦੱਸ ਦਿੱਤਾ ਕਿ ਹਿੰਦੁਸਤਾਨ ਦੇ ਇਹਨਾਂ ਹਿੰਦੂ ਲੋਕਾਂ ਦੀ ਬਾਂਹ ਫੜਨ ਦੇ ਇਵਜ਼ ਦੇ ਵਿੱਚ ਗੁਰੂ ਮਹਾਰਾਜ ਜੀ ਨੂੰ ਆਪਣਾ ਸੀਸ ਕਟਵਾਉਣਾ ਪਿਆ। ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਮਹਾਰਾਜ ਜੀ ਨੂੰ ਕਤਲ ਕਰ ਦਿੱਤਾ, ਇਕੱਲੇ ਗੁਰੂ ਸਾਹਿਬ ਨੂੰ ਨਹੀਂ ਔਰ ਗੁਰੂ ਸਾਹਿਬ ਦੇ ਤਿੰਨ ਸਿੱਖਾਂ ਨੂੰ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ, ਇੱਕ ਨੂੰ ਆਰੇ ਦੇ ਨਾਲ ਚੀਰਿਆ, ਇੱਕ ਨੂੰ ਰੂੰ ਦੇ ਵਿੱਚ ਬੰਨ ਕੇ ਔਰ ਇੱਕ ਗੁਰੂ ਕੇ ਸਿੱਖ ਨੂੰ ਆਲੂਆਂ ਵਾਂਗ ਉਬਾਲ ਕੇ ਪਾਣੀ ਵਿੱਚ ਉਬਲਦੇ ਦੇਗਾਂ ਵਿੱਚ ਪਾ ਕੇ ਸ਼ਹੀਦ ਕੀਤਾ। ਕਿੰਨੇ ਕੁ ਜ਼ੁਲਮਾਂ ਦੇ ਕਹਿੰਦੇ ਅੰਤਹਾ ਕਰੀਏ। ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਤੇ ਗੱਲ ਆਉਂਦੀ ਹੈ ਇਹ ਆਪੇ ਤੋਂ ਬਾਹਰ ਹੋ ਜਾਂਦਾ, ਕਹਿੰਦਾ ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਇਹਨਾਂ ਜ਼ਾਲਮਾਂ ਦਾ ਕੋਰਾ ਕੋਜ ਮਿਟਾ ਦੇਵਾਂਗਾ। ਗੁਰੂ ਮਹਾਰਾਜ ਇਸ ਬਹਾਦਰ ਯੋਧੇ ਨੂੰ ਇਧਰਲੇ ਪਾਸੇ ਲਾਉਣ ਵਾਸਤੇ ਵਿਗੜੇ ਕੰਮਾਂ ਕਾਰਾਂ ਨੂੰ ਛੱਡ ਕੇ ਆ, ਕਹਿੰਦੇ ਤੈਨੂੰ ਧਰਮ ਦੇ ਕੰਮ ਦੱਸੀਏ ਕਿ ਧਰਮ ਦੇ ਕੰਮ ਵੀ ਕੀਤੇ ਜਾ ਸਕਦੇ ਨੇ ਔਰ ਇਨਸਾਨ ਬਣ ਕੇ ਤੂੰ ਧਰਮ ਦੇ ਕੰਮ ਵੀ ਕਰ ਸਕਦਾ ਔਰ ਰਹਿੰਦੀ ਦੁਨੀਆਂ ਤੱਕ ਕੋਈ ਨਾਮ ਕਮਾ ਸਕਦਾ। ਔਰ ਗੁਰੂ ਪਿਆਰਿਓ ਫਿਰ ਕਲਗੀਆਂ ਵਾਲੇ ਪਾਤਸ਼ਾਹ ਇਹਨੂੰ ਪੰਜਾਬ ਨੂੰ ਤੋਰਨ ਲੱਗੇ ਨੇ। ਤੋਰਨ ਦਾ ਤਰੀਕਾ ਪਤਾ ਕੀ ਹੈ? ਕੀ ਦਿੱਤਾ? ਔਰ ਦਿੱਲੀ ਦੀ ਏਡੀ ਵੱਡੀ ਹਕੂਮਤ, ਪੰਜਾਬ ਦੀ ਏਡੀ ਵੱਡੀ ਹਕੂਮਤ, ਵਜ਼ੀਰ ਖਾਂ ਦੇ ਨਾਲ ਮੱਥਾ ਲਾਉਣ ਵਾਸਤੇ ਗੁਰੂ ਮਹਾਰਾਜ ਤੋਰ ਲੱਗੇ ਨੇ ਇਸ ਮਾਧੋ ਦਾਸ ਨੂੰ, ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ। ਤੇ ਦਿੰਦੇ ਪਤਾ ਕੀ ਆ? ਪੰਜ ਤੀਰ ਦਿੰਦੇ ਨੇ, ਪੰਜ ਤੀਰ, ਇੱਕ ਨਗਾਰਾ ਦਿੰਦੇ ਨੇ, ਹੁਕਮਨਾਮੇ ਦਿੰਦੇ ਨੇ, ਇੱਕ ਨਿਸ਼ਾਨ ਸਾਹਿਬ ਦਿੰਦੇ ਨੇ। ਤੇ ਗੁਰੂ ਪਿਆਰਿਓ ਆਮ ਬੰਦਾ ਹੁੰਦਾ ਕਹਿੰਦਾ
ਪਹਿਲੇ ਪੰਜ ਪੰਜ ਸਿੰਘ ਦਿੰਦੇ ਨੇ, ਪੰਜਾਂ ਪਿਆਰਿਆਂ ਦਾ ਇੱਕ ਜਥਾ ਨਾਲ ਦਿੱਤਾ, 20 ਸਿੰਘ ਹੋਰ ਦਿੱਤੇ, ਭਾਵ ਮੁੱਕ ਦੀ ਗੱਲ ਕਿ 25 ਸਿੰਘਾਂ ਦਾ ਜਥਾ ਦੇ ਦਿੱਤਾ। ਕਹਿੰਦੇ ਜਾਓ ਛੋਟੇ ਸਾਹਿਬਜ਼ਾਦਿਆਂ ਦੇ, ਉਹਨਾਂ ਨੇ ਜਿਹੜੀ ਦੀਵਾਰ ਹੈ ਨਾ ਤੁਹਾਨੂੰ ਆਵਾਜ਼ਾਂ ਮਾਰ ਰਹੀ ਹੈ ਜ਼ਾਲਮਾਂ ਦਾ ਸਤਿਆਨਾਸ਼ ਖੁਰਾ ਖੋਜ ਮਿਟਾਉਣ ਵਾਸਤੇ, ਔਰ ਪੰਜਾਬ ਨੂੰ ਇਕੱਠਾ ਕਰੋ ਔਰ ਇੱਕ ਸਿੱਖ ਰਾਜ ਦੀ ਤੁਸੀਂ ਨੀਂਹ ਰੱਖਣੀ ਹੈ। ਹੁਣ ਗੁਰੂ ਪਿਆਰਿਓ ਜੇ ਆਮ ਬੰਦਾ ਹੁੰਦਾ ਕਹਿੰਦੇ ਮਹਾਰਾਜ ਏਡੀ ਵੱਡੀ ਏਸ਼ੀਆ ਦੀ ਏਡੀ ਵੱਡੀ ਸਲਤਨਤ ਮੁਗਲ ਬਾਦਸ਼ਾਹ ਔਰ ਤੁਸੀਂ ਪੰਜ ਤੀਰ ਦੇ ਕੇ ਤੇ 25 ਖਜ਼ਾਨਿਆਂ ਨੂੰ ਸਾਨੂੰ ਦੇ ਕੇ ਤੇ ਤੁਸੀਂ ਹਕੂਮਤ ਨਾਲ ਲੜਾਉਣ ਵਾਸਤੇ ਤੋਰ ਲੱਗੇ ਹੋ, ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਇਹ ਬੰਨ ਕੇ ਹੁਕਮ ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਪੰਜਾਬ ਵੱਲ ਨੂੰ ਰਵਾਨਾ ਹੋ ਤੁਰਿਆ, ਢਾਡੀ ਜੱਥਾ ਇਉਂ ਕਹਿਣ ਲੱਗਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇਹ ਸਨ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ ਵਾਲੇ, ਤਿਨ੍ਹਾਂ ਦਾ ਢਾਡੀ ਜਥਾ। ਭਾਈ ਸਾਹਿਬ ਨੇ ਆਪ ਜੀ ਨੂੰ ਬਹੁਤ ਹੀ ਵਿਸਥਾਰ ਪੂਰਵਕ ਜੋ ਕਿ ਇਤਿਹਾਸ ਦੇ ਨਾਲ ਜੋੜਿਆ, ਭਾਈ ਸਾਹਿਬ ਜੀ ਦਾ, ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਗੁਰੂ ਪੰਥ, ਗੁਰੂ ਸਾਹਿਬ ਦੀ ਸੇਵਾ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨ, ਆਪਣੇ ਦਰੋ ਕਰੋ ਚੜ੍ਹਦੀ ਕਲਾ ਨਾਲ ਨਿਵਾਜਨ। ਹੁਣ ਸਮਾਂ ਹੈ ਲੜੀਵਾਰ ਸ੍ਰੀ ਸਾਹਿਬ ਪਾਠ ਦਾ। ਇਹ ਸੇਵਾ ਵੀ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ ਵਾਲੇ, ਤਿੰਨਾਂ ਦੇ ਜਥੇ ਵੱਲੋਂ ਕੀਤੀ ਜਾਣੀ ਹੈ। ਭਾਈ ਸਾਹਿਬ ਜੀ ਦੇ ਜਥੇ ਦੇ ਸਿੰਘ ਸ੍ਰੀ ਸਾਹਿਬ ਪਾਠ ਦੀ ਬਾਣੀ ਨਾਲ ਆਪ ਜੀ ਨੂੰ ਜੋੜਨਗੇ। ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭਸ ਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋਲਾ ਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਿਤ ਪਾਲੈ ਸਤਿਗੁਰ ਮੇਰਾ ਮਾਰਜੀ ਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀਵਾਨ ਸਤਿਗੁਰ ਕਹਿ ਹਉ ਸਦਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਾਉ ਨਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ ਨਾਨਕ ਸੋਧੇ ਸਿਮਰਤ ਵੇਦੋਂ ਪਾਰ ਬ੍ਰਹਮ ਗੁਰ ਨਾਹੀ ਭੇਦੋਂ ਭੈਰੋ ਮਹੱਲਾ ਪੰਜਵਾ ਨਾਮ ਲੈ ਤੋ ਮਾਨੋ ਪ੍ਰਗਟ ਭਇਆ ਨਾਮ ਲੈ ਤੋ ਪਾਪ ਤਨ ਤੇ ਗਇਆ ਨਾਮ ਲੈ ਤੋ ਸਗਲ ਪੁਰਬਾਇਆ ਨਾਮ ਲੈ ਤੋ 68 ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰੂ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈ ਤੋ ਦੁਖ ਦੂਰ ਪਰਾਨਾ ਨਾਮ ਲੈ ਤੋ ਮਤ ਮੂੜ ਸੁਗਿਆਨਾ ਨਾਮ ਲੈ ਤੋ ਪ੍ਰਗਟ ਉਜਿਆਰਾ ਨਾਮ ਲੈ ਤੋ ਛੁੱਟੇ ਜੰਜਾਰਾ ਨਾਮ ਲੈ ਤੋ ਜਮ ਨੇੜ ਨ ਆਵੈ ਨਾਮ ਲੈ ਤੋ ਦਰਗਹਿ ਸੁਖ ਪਾਵੈ ਨਾਮ ਲੈ ਤੋ ਪ੍ਰਭ ਕਹਿ ਸਵਾਸ ਨਾਮ ਹਮਾਰੀ ਸਾਚੀ ਰਾਸ ਗੁਰ ਉਪਦੇਸ਼ ਕਹਿਓ ਇਹੋ ਸਾਰ ਹਰ ਕੀਰਤ ਮਨ ਨਾਮ ਉਧਾਰ ਨਾਨਕ ਉਦਰੇ ਨਾਮ ਪੁਨਹ ਚਾਰ ਅਵਰ ਕਰਮ ਲੋਕ ਹੋ ਪਤਿਆਰੂ ਭੈਰੋ ਮਹੱਲਾ ਪੰਜਵਾ ਨਮਸਕਾਰ ਤਾ ਕੋ ਲਖ ਬਾਰ ਇਹੋ ਮਨ ਦੀਜੈ ਤਾ ਕੋ ਵਾਰ ਸਿਮਰਨ ਤਾ ਕੈ ਮਿਟੈ ਸੰਤਾਪ ਹੋਏ ਆਨੰਦ ਬਿਆਪੈ।

ਮਾਰੇ ਗੁਰ ਕੀ ਸੀਬ। ਗੁਰਪੂਰ ਹੈ ਇੰਦ੍ਰਿਓ ਹਰ ਨਾਮ, ਸਭ ਤੇ ਉੱਤਮ ਹਰ ਹਰ ਕਾਮ ਰਹਾਓ। ਨਾਮ ਹਮਾਰੈ ਮਜਨ ਇਸ਼ਨਾਨ, ਨਾਮ ਹਮਾਰੈ ਪੂਰਨ ਦਾਨ। ਨਾਮ ਲੈ ਤੇ ਸਗਲ ਪਵੀਤ, ਨਾਮ ਜਪਤ ਮੇਰੇ ਭਾਈ ਮੀਤ।

ਭੈਰੋ ਮਹੱਲਾ ਪੰਜਵਾ। ਨਿਰਧਨ ਕੋ ਤੁਮ ਦੇਵ ਹੋ ਧਨਾ, ਨਿਕ ਪਾਪ ਜਾਹੇ ਨਿਰਮਲ ਮਨਾ, ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕੋ ਦੇਵ ਹੋ ਨਾਮ। ਸਫਲ ਸੇਵਾ ਗੋਪਾਲ ਰਾਏ, ਕਰਨ ਕਰਾਵਨ ਹਾਰ ਸੁਆਮੀ, ਤਾਤੇ ਬਿਰਥਾ ਕੋਇ ਨਾ ਜਾਇ ਰਹਾਓ।

ਨਾਨਕ ਸਾਧੂ ਸੰਗ ਸੋ ਮਾਈ ਭੈਰੋ ਮਹਲਾ ਪੰਜਵਾ। ਸੰਤ ਮੰਡਲ ਮਹਿ ਹਰ ਮਨ ਵਸੈ, ਸੰਤ ਮੰਡਲ ਮਹਿ ਦੁਰਤ ਸਭ ਨਸੈ, ਸੰਤ ਮੰਡਲ ਮਹਿ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਸੰਤ ਮੰਡਲ ਤਹਾਂ ਕਾ ਨਾਓ, ਪਾਰ ਬ੍ਰਹਮ ਕੇਵਲ ਗੁਣ ਗਾਓ ਰਹਾਓ, ਸੰਤ ਮੰਡਲ ਮਹਿ ਜਨਮ ਮਰਨ ਰਹਿ, ਸੰਤ ਮੰਡਲ ਮਹਿ ਜਮ ਕਿਛੂ ਨਾ ਕਹਿ। ਸੰਤ ਸੰਗ ਹੋਏ ਨਿਰਮਲ ਬਾਣੀ, ਸੰਤ ਮੰਡਲ ਮਹਿ ਨਾਮ ਬਖਾਣੀ, ਸੰਤ ਮੰਡਲ ਕਾ ਨਿਹਚਲ ਆਸਨ, ਸੰਤ ਮੰਡਲ ਮਹਿ ਪਾਪ ਬਿਨਾਸਨ। ਸੰਤ ਮੰਡਲ ਮਹਿ ਨਿਰਮਲ ਕਥਾ, ਸੰਤ ਸੰਗ ਹਮੈ ਦੁਖ ਨਸਾ, ਸੰਤ ਮੰਡਲ ਕਾ ਨਹੀਂ ਬਿਨਾਸ, ਸੰਤ ਮੰਡਲ ਮਹਿ ਹਰ ਗੁਣਤਾਸ। ਸੰਤ ਮੰਡਲ ਠਾਕੁਰ ਵਿਸਰਾਮ, ਨਾਨਕ ਓਤ ਪੋਤ ਭਗਵਾਨ ਭੈਰੋ ਮਹਲਾ ਪੰਜਵਾ। ਰੋਗ ਕਵਨ ਜਾਂ ਰੱਖੈ ਆਪ, ਤਿਸ ਜਨ ਹੋਏ ਨਾ ਦੁਖ ਸੰਤਾਪ, ਜਿਸ ਉਪਰ ਪ੍ਰਭ ਕਿਰਪਾ ਕਰੈ, ਤਿਸ ਉਪਰ ਤੇ ਕਾਲ ਪਰਹਰੈ। ਸਦਾ ਸਖਾਈ ਹਰ ਹਰ ਨਾਮ, ਜਿਸ ਚੀਤ ਆਵੈ ਤੇ ਸਦਾ ਸੁਖ ਹੋਵੈ, ਨਿਕਟ ਨ ਆਵੈ ਤਾਂ ਕੈ ਜਾਮ ਰਹਾਓ। ਜਬ ਇਹੋ ਨਾ ਸੋ ਤਬ ਕਿਨਹੇ ਉਪਾਇਆ, ਕਵਨ ਮੂਲ ਤੇ ਕਿਆ ਪ੍ਰਗਟਾਇਆ, ਆਪੈ ਮਾਰ ਆਪ ਜੀ ਬਾਲੈ, ਆਪਣੇ ਭਗਤ ਕੋ ਸਦਾ ਪ੍ਰਤ ਪਾਲੈ। ਸਭ ਕੁਛ ਜਾਣ ਹੋ ਤਿਸ ਕੈ ਹਾਥ, ਪ੍ਰਾ ਮੇਰੋ ਅਨਾਥ ਕੋ ਨਾਥ, ਦੁਖ ਭੰਜਨ ਤਾਕਾ ਹੈ ਨਾਉ, ਸੁਖ ਪਾਵੈ ਤਿਸ ਕੇ ਗੁਣ ਗਾਓ। ਸੁਣ ਸਵਾਮੀ ਸੰਤਨ ਅਰਦਾਸ, ਜੀਓ ਪ੍ਰਾਨ ਧਨ ਤੁਮਰੈ ਪਾਸ, ਇਹੋ ਜਗ ਤੇਰਾ ਸਭ ਤੁਜਹਿ ਧਿਆਈ, ਕਰ ਕਿਰਪਾ ਨਾਨਕ ਸੁਖ ਪਾਈ, ਭੈਰੋ ਮਹਲਾ ਪੰਜਵਾ।

ਕੋ ਬਿਨਸੈ ਜੰਜਾਲ। ਦੀਨ ਦੁਨੀਆ ਤੇਰੀ ਟੇਕ, ਸਮੈ ਰਹਿਆ ਰਵਿਆ ਸਹਿਵੇਕ, ਰਹਾਉ ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ, ਤੇਰੀ ਟੇਕ ਤਰੀਐ ਪਉ ਸਾਗਰ, ਰਾਖਣ ਹਾਰੂੰ ਪੂਰਾ ਸੁਖ ਸਾਗਰ, ਤੇਰੀ ਟੇਕ ਨਾਹੀ ਭਉ ਕੋਈ, ਅੰਤਰ ਜਾਮੀ ਸਾਚਾ ਸੋਇ, ਤੇਰੀ ਟੇਕ ਤੇਰਾ ਮਨ ਤਾਣ, ਇਹਾਂ ਊਹਾਂ ਤੂੰ ਦੀਵਾਨ, ਤੇਰੀ ਟੇਕ ਤੇਰਾ ਪਰਵਾਸਾ, ਸਗਲ ਤੇ ਆਵੈ ਪ੍ਰਭ ਗੁਣਤਾਸਾ, ਜਪ ਜਪ ਆਨੰਦ ਕਰਹਿ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣਤਾਸਾ, ਭੈਰੋ ਮਹੱਲਾ ਪੰਜਵਾ। ਪ੍ਰਥਮੇ ਚੋਡੀ ਪਰਾਈ ਨਿੰਦਾ, ਉੱਤਰ ਗਈ ਸਮ ਮਨ ਕੀ ਚਿੰਦਾ, ਲੋਭ ਮੋਹ ਸਭ ਕੀਨੋ ਦੂਰ, ਪਰਮ ਵੈਸਨੋ ਪ੍ਰਪੇਖ ਹਜ਼ੂਰ, ਐਸੋ ਤਿਆਗੀ ਬਿਰਲਾ ਕੋਇ, ਹਰ ਹਰ ਨਾਮ ਜਪੈ ਜਨ ਸੋਇ, ਰਹਾਉ ਅਹਮ ਬੁੱਧ ਕਾ ਛੋਡਿਆ ਸੰਗ, ਕਾਮ ਕ੍ਰੋਧ ਕਾ ਉਤਰਿਆ ਰੰਗ, ਨਾਮ ਧਿਆਏ ਹਰ ਹਰ ਹਰੇ, ਸਾਜਨਾ ਕੈ ਸੰਗ ਨਿਸਤਰੇ, ਬੈਰੀ ਮੀਤ ਹੋਏ ਸੋਮਾਨ, ਸਰਬ ਮਹਿ ਪੂਰਨ ਭਗਵਾਨ, ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਕਰ ਕਿਰਪਾ ਜਿਸ ਰਾਖੈ ਆਪ, ਸੋਈ ਭਗਤ ਜਪੈ ਨਾਮ ਜਾਪ, ਮਾਨੋ ਪ੍ਰਗਾਸ ਗੁਰ ਤੇ ਮਤ ਲਈ, ਕਹੋ ਨਾਨਕ ਤਾਕੀ ਪੂਰੀ ਪਈ, ਭੈਰੋ ਮਹੱਲਾ ਪੰਜਵਾ। ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੀਕੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇ ਸੁਖ ਮਾਏ, ਸਰਬ ਸੁਖਾ ਹਰ ਹਰ ਗੁਣ ਗਾਏ, ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਐ ਬੜਭਾਗੀ, ਗੁਰਮੁਖ ਹਰ ਹਰ ਨਾਮ ਕਹੋ ਰਹਾਓ, ਬੰਧਨ ਮਾਤ ਪਿਤਾ ਸੁਤ ਬਨੰਤਾ, ਬੰਧਨ ਕਰਮ ਧਰਮ ਹਉ ਕਰਤਾ, ਬੰਧਨ ਕਾਟਣ ਹਾਰ ਮਨ ਵਸੈ, ਤਉ ਸੁਖ ਪਾਵੈ ਨਿਜ ਘਰ ਵਸੈ, ਸਭ ਜਾਚਕ ਪ੍ਰਭ ਦੇਵ ਨਹਾਰ, ਗੁਣ ਦਾਨ ਬੇਅੰਤ ਅਪਾਰ, ਜਿਸਨੂੰ ਕਰਮ ਕਰੇ ਪ੍ਰਭ ਆਪਣਾ, ਹਰ ਹਰ ਨਾਮ ਤਿਨੈ ਜਨ ਜਪਣਾ, ਗੁਰ ਆਪਣੇ ਆਗੈ ਅਰਦਾਸ, ਕਰ ਕਿਰਪਾ ਪੁਰਖ ਗੁਣਤਾਸ, ਕਹੁ ਨਾਨਕ ਤੁਮਰੀ ਸਰਣਾਈ, ਜੋ ਭਾਵੇ ਤੋ ਰਖਹੁ ਗੁਸਾਈ, ਭੈਰੋ ਮਹੱਲਾ ਪੰਜਵਾ।

ਨਾਮ ਉਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਕਰ ਕਿਰਪਾ ਆਪਣੀ ਸੇਵਾ ਲਾਏ, ਸਾਧੂ ਸੰਗ ਸਰਬ ਸੁਖ ਪਾਏ ਰਹਾਉ। ਰੋਗ ਦੁਖ ਗੁਰ ਸ਼ਬਦ ਨਿਵਾਰੇ, ਨਾਮ ਔਖਦ ਮਨ ਭੀਤਰ ਸਾਰੀ, ਗੁਰ ਭੇਟ ਤੋਂ ਮਨ ਪਿਆ ਆਨੰਦ।

ਕਾਲਾ ਪੰਜਵਾ ਜਿਸ ਸਿਮਰਤ ਮਨ ਹੋਏ ਪ੍ਰਗਾਸ ਮਿਟ ਹੈ ਕਲੇਸ਼ ਸੁਖ ਸਹਿਜ ਨਿਵਾਸ ਤਿਸੈ ਪ੍ਰਾਪਤ ਜੈਸੋ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾ ਪ੍ਰਭ ਤੇਰੋ ਨਾਓ ਆਠ ਪਹਿਰ ਮੇਰੇ ਮਨ ਗਾਓ ਰਹਾਓ ਜੋ ਇੱਛੈ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਵਣ ਜਾਣ ਰਹੇ ਹਰ ਧਿਆਏ ਭਗਤ ਭਾਏ ਪ੍ਰਭ ਕੀ ਲਿਵ ਲਾਏ ਬਿਨਸੇ ਕਾਮ

ਗਤਿ ਚਾਹੈ, ਮੂਲ ਬਿਨਾ ਸਾਖਾ ਕਤਿਆ ਹੈ। ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੈ, ਬੰਧਨ ਕਾਟ ਹਰ ਸੰਗ ਮਲਾਇ ਰਹਾਉ। ਤੀਰਥ ਨਾਏ ਕਹਾਂ ਸੁਚ ਸੈਲ, ਮਨ ਕੋ ਵਿਆਪੈ ਹੋਮੈ ਮੈਲ, ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ। ਬਿਨ ਖਾਏ ਬੂਝੇ ਨਹੀਂ ਭੂਖ, ਰੋਗ ਜਾਏ ਤਾਂ ਉਤਰੈ ਦੁਖ, ਕਾਮ ਕ੍ਰੋਧ ਲੋਭ ਮੋਹ ਬੇ ਆਪਿਆ, ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਧਨ ਧਨ ਸਾਧ ਧਨ ਹਰ ਨਾਉ, ਆਠ ਪਹਿਰ ਕੀਰਤਨ ਗੁਣ ਗਾਉ, ਧਨ ਹਰ ਭਗਤ ਧਨ ਕਰਨੈ ਹਾਰ, ਸਰਨ ਨਾਨਕ ਪ੍ਰਪੁਰਖ ਅਪਾਰ, ਭੈਰੋ ਮਹੱਲਾ ਪੰਜਵਾ। ਗੁਰ ਸੋ ਪ੍ਰਸੰਨ ਹੋਏ ਭਉ ਗਏ, ਨਾਮ ਨਿਰੰਜਨ ਮਨ ਮਹਿਲੈ, ਦੀਨ ਦਿਆਲ ਸਦਾ ਕਿਰਪਾਲ, ਬਿਨਸ ਗਏ ਸਗਲੇ ਜੰਜਾਲ। ਸੂਖ ਸਹਿਜ ਆਨੰਦ ਘਨੇ, ਸਾਧ ਸੰਗ ਮਿਟੇ ਭੈ ਭਰਮਾ, ਅੰਮ੍ਰਿਤ ਹਰ ਹਰ ਰਸਨ ਭਨੇ ਰਹਾਉ। ਚਰਨ ਕਮਲ ਸਿਉਂ ਲਾਗੋ ਹੇਤ, ਖਿਨ ਮੈਂ ਬਿਨਸਿਉ ਮਹਾਂਪਰੇਤ, ਆਠ ਪਹਿਰ ਹਰ ਹਰ ਜਪ ਜਾਪ, ਰਾਖਨ ਹਾਰ ਗੋਬਿੰਦ ਗੁਰ ਆਪ। ਆਪਣੇ ਸੇਵ ਕੋ ਸਦਾ ਪ੍ਰਿਤ ਪਾਰੈ, ਭਗਤ ਜਨਾ ਕੇ

ਸੋ ਨਾਮ ਜਪ ਤੋ ਹਰ ਚਰਨ ਨਿਵਾਸ ਨਿਰਵਿਘਨ ਭਗਤ ਭਜ ਹਰ ਹਰ ਨਾਉ ਰਸਕ ਰਸਕ ਹਰ ਕੀ ਗੁਣ ਗਾਉ ਰਹਾਉ ਹਰ ਸਿਮਰਤ ਕਿਛੁ ਚਾਖ ਨਾ ਜੋ ਹੈ ਹਰ ਸਿਮਰਤ ਦੈਤ ਦੇਉ ਨਾ ਪੋ ਹੈ ਹਰ ਸਿਮਰਤ ਮੋਹ ਮਾਨ ਨਾ ਵਧੈ ਹਰ ਸਿਮਰਤ ਗਰਭ ਜੋ ਨਾ ਰੁਦੈ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਹੁ ਮਹਿ ਅਕੇਲਾ ਜਾਤ ਅਜਾਤ ਜਪੈ ਜਨ ਕੋਇ ਜੋ ਜਪੈ ਤਿਸ ਕੀ ਗਤ ਹੋਏ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕੋ ਪ੍ਰਭ ਕਿਰਪਾ ਧਾਰ ਸਾ ਸਾਸ ਹਰ ਦੇਹੁ ਚਿਤਾਰ ਭੈਰੋ ਮਹੱਲਾ ਪੰਜਵਾ ਆਪੇ ਸਾਸਤ ਆਪੇ ਵੇਦ ਆਪੇ ਘਟ ਘਟ ਜਾਣੈ ਭੇਦ ਜੋਤ ਸਰੂਪ ਜਾਕੀ ਸਵਤ ਕਰਨ ਕਾਰਨ ਪੂਰਨ ਸਮਰਥ ਪ੍ਰਭ ਕੀ ਓਟ ਗਹੋ ਮਨ ਮੇਰੇ ਚਰਨ ਕਮਲ ਗੁਰਮੁਖ ਅਰਾਧ ਹੋ ਦੁਸੁਮਨ ਦੁਖ ਨ ਆਵੈ ਨੇਰੇ ਰਹਾਉ ਆਪੇ ਬਣ ਤ੍ਰਿੰ ਤ੍ਰਿਭਵਨ ਸਾਰ ਜਾਕੈ ਸੂਤ ਪੁਰੋਇਆ ਸੰਸਾਰ ਆਪੇ ਸਿਵ ਸ਼ਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਤ ਕਤ

ਸਤਸੰਗ ਮੁਕਤੰ ਭੁਗਤ ਜੁਗਤ ਵਸ ਜਾ ਕੈ ਊਣਾ ਨਾਹੀ ਕਛ ਜਨ ਤਾ ਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸੇਈ ਜਨ ਧਨ ਭੈਰੋ ਮਹੱਲਾ ਪੰਜਵਾ ਭਗਤਾਂ ਮਨ ਆਨੰਦ ਗੋਬਿੰਦ ਅਸਤਿਤ ਭਏ।

ਪ੍ਰਿਤ ਪਾਲੋਂ ਪ੍ਰਭ ਕਿਰਪਾਲੋਂ ਕਵਨ ਗੁਣ ਗਨੀ ਅਨੇਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ। ਅਨੇਕ ਗਿਆਨ ਅਨੇਕ ਧਿਆਨ ਅਨੇਕ ਜਾਪੋ ਜਾਪੋ ਤਾਪੁ ਅਨੇਕ ਗੁਣੰਤ ਤੁਨੰਤ ਲਲਿਤ ਅਨੇਕ ਧਾਰ ਮੁਨੀ ਅਨੇਕ ਨਾਦ ਅਨੇਕ ਬਾਜ ਨਿਮਖ ਨਿਮਖ ਅਨੇਕ ਸੁਆਦ ਅਨੇਕ ਦੋਖ ਅਨੇਕ ਰੋਗ ਮਿਟੈ ਜਸ ਸੁਨੀ। ਨਾਨਕ ਸੇਵ ਅਪਾਰ ਦੇਵ ਤਟਹਿ ਖਟਹਿ ਵਰਤ ਪੂਜਾ ਗਬਨ ਭਵਨ ਜਤ੍ਰਹ ਕਰਨ ਸਗਲ ਫਲ ਪੁਨੀ। ਭੈਰੋ ਅਸ਼ਟਪਦੀਆ ਮੁਹੱਲਾ ਪਹਿਲਾ ਕਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦਿ।

ਮਾਇਆ ਕਉ ਮੋਹਤਾਜ ਪਿਆ। ਗੁਰਮੁਖ ਸਾਚਾ ਸਬਦ ਸਲਾਹੇ, ਮਨ ਸਾਚਾ ਤਿਸ ਰੋਗ ਗਿਆ। ਨਾਨਕ ਹਰ ਜਨ ਅਨ ਧਨ ਨਿਰਮਲ, ਜਿਨ ਕੋ ਕਰਮ ਨਿਸਾਨ ਪਿਆ। ਭੈਰੋ ਮੁਹੱਲਾ ਤੀਜਾ ਕਰ ਦੂਜਾ, ਏਕੋ ਅੰਕਾਰ ਸਤਿਗੁਰ ਪ੍ਰਸਾਦ। ਤਿੰਨ ਕਰਤੇ ਇੱਕ ਚਲਤੀ ਉਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। ਮਨਮੁਖ ਭੁੱਲੇ ਗੁਰਮੁਖ ਬੁਝਾਇਆ, ਕਾਰਨ ਕਰਤਾ ਕਰਦਾ ਆਇਆ। ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ, ਹਾਉ ਕਬਹੂ ਨਾ ਛੋਡੋ, ਹਰਿ ਕਾ ਨਾਮ ਰਹਾਉ। ਪਿਤਾ ਪ੍ਰਹਿਲਾਦ ਪੜ੍ਹਨ ਪਠਾਇਆ, ਲੈ ਪਾਟੀ ਪਾਂਦੇ ਕੇ ਆਇਆ। ਨਾ ਬਿਨਾ ਨੈ ਪੜੋ ਆਚਾਰ, ਮੇਰੀ ਪਟਿਆ ਲਿਖ ਦਿਓ ਗੋਬਿੰਦ ਮੁਰਾਰ। ਪੁੱਤਰ ਪ੍ਰਹਿਲਾਦ ਸਿਉਂ ਕਹਿਆ ਮਾਈ, ਪਰ ਬਿਰਤ ਨਾ ਪੜੋ ਰਹੀ ਸਮਝਾਏ। ਨਿਰਭਉ ਦਾਤਾ ਹਰ ਜੀਉ ਮੇਰੇ ਨਾਲ, ਜੇ ਹਰ ਛੋਡੋ ਹੋ ਤਉ ਕੁਲ ਲਾਗੈ ਗਾਲ। ਪ੍ਰਹਿਲਾਦ ਸਭ ਚਾਟੜੀ ਬਿਗਾਰੇ, ਹਮਾਰਾ ਕਹਿ ਨਾ ਸੁਣੈ ਆਪਣੇ ਕਾਰਜ ਸੁਭਾਰੇ। ਸਭ ਨਗਰੀ ਮੈਂ ਭਗਤ ਦ੍ਰਿੜਾਈ, ਦੁਸ਼ਟ ਸਭਾ ਕਾ ਕਿਛ ਨਾ ਬਸਾਈ। ਸੰਧੈ ਮਰ ਕੈ ਕੀ ਪੁਕਾਰ, ਸਭੈ ਦੇਤ ਰਹਿ ਚਖਮਾਰ। ਭਗਤ ਜਨਾ ਕੀ ਪਤ ਰਾਖੈ ਸੋਈ, ਕੀਤੇ ਕੈ ਕਹੀਐ ਕਿਆ ਹੋਈ। ਕਿਰਤ ਸੰਜੋਗੀ ਦੈਤ ਰਾਹ ਚਲਾਇਆ, ਹਰ ਨਾਮ ਬੂਝੈ ਤਨੇ ਆਪੂ ਭੁਲਾਇਆ। ਪੁੱਤਰ ਪ੍ਰਹਿਲਾਦ ਸਿਉ ਬਾਦ ਰਚਾਇਆ, ਅੰਧਾ ਨਾ ਬੂਝੈ ਕਾਲ ਨੇੜੈ ਆਇਆ। ਪ੍ਰਹਿਲਾਦ ਕੋਠੇ ਵਿੱਚ ਰਾਖੀਆਂ, ਬਾਹਰ ਦੀਆ ਤਾਲਾ। ਨਿਰਭਉ ਬਾਲਕ ਮੂਲ ਨਾ ਡਰੀ, ਮੇਰੇ ਅੰਤਰ ਗੁਰ ਗੋਪਾਲਾ। ਕੀਤਾ ਹੋਵੈ ਸ੍ਰੀ ਕੀ ਕਰੈ, ਅਨਹੋਂਦਾ ਨਾ ਉਤਰਾਇਆ। ਜੋ ਤੁਰ ਲਿਖਿਆ ਸੋ ਆਏ, ਬਹੁਤਾ ਜਨ ਸਿਉ ਬਾਦ ਰਚਾਇਆ। ਪਿਤਾ ਪ੍ਰਹਿਲਾਦ ਸਿਉ ਗੁਰ ਜੀ ਉਠਾਈ, ਕਹਾਂ ਤੁਮਾਰਾ ਜਗਦੀਸ ਗੁਸਾਈ। ਜਗ ਜੀਵਨ ਦਾ

ਕਾਰੀ ਦੈ ਤੋ ਮਾਰ ਪਚਾਇਆ। ਭਗਤਾਂ ਮਨ ਆਨੰਦ ਬਜੀ ਵਧਾਈ, ਆਪਣੇ ਸੇਵਕ ਕੋ ਦੇ ਵਡਿਆਈ। ਜੰਮਣ ਮਰਨਾ ਮੋਹ ਅਪਾਇਆ, ਆਵਣ ਜਾਣਾ ਕਰਤੈ ਲਿਖ ਪਾਇਆ।

ਸਤਿਗੁਰ ਪ੍ਰਸਾਦ। ਇਹੋ ਤੁਹਾਨੂੰ ਮੇਰੇ ਹਰ ਕੋ ਨਾਉ, ਗਾਂਠ ਨਾ ਵਾਧੋ, ਵੇਚ ਨਾ ਖਾਓ ਰਹਾਓ। ਨਾਉ ਮੇਰੇ ਖੇਤੀ ਨਾਉ ਮੇਰੇ ਵਾਰੀ, ਭਗਤ ਕਰੋ ਜਨ ਸਰਨ ਤੁਮਾਰੀ। ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ, ਤੁਮੈ ਛੋਟ ਜਾਨੋ ਨਹੀਂ ਦੂਜੀ। ਨਾਉ ਮੇਰੇ ਬੰਧਪ ਨਾਉ ਮੇਰੇ ਭਾਈ, ਨਾਉ ਮੇਰੇ ਸੰਗ ਅੰਤ ਹੋਏ ਸਖਾਈ। ਮਾਇਆ ਮਹਿ ਜਿਸ ਰੱਖੇ ਉਦਾਸ, ਕਹਿ ਕਵੀ ਰਹਾਓ ਤਾਕ ਉਦਾਸ। ਨਾਂਗੇ ਆਵਨ ਨਾਂਗੇ ਜਾਨਾ, ਕੋਈ ਨਾ ਰਹੇ ਰਾਜਾ ਰਾਣਾ। ਰਾਮ ਰਾਜਾ ਨਾਉ ਨਿਧ ਮੇਰੇ, ਸੰਪੈ ਹੇਤ ਕਲਤ ਧਨ ਤੇਰੇ ਰਹਾਓ। ਆਵਤ ਸੰਗ ਨਾ ਜਾਤ ਸੰਗਾਤੀ, ਕਹਾਂ ਪਇਓ ਦਰਬਾਂਦੇ ਹਾਥੀ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿ ਕਬੀਰ ਕਿਛ ਗੁਣ ਵਿਚਾਰ, ਚਲੇ ਜੁਆਰੀ ਦੋ ਹਥਿਆਰ। ਮਹਿਲਾ ਬ੍ਰਹਮਾ ਮਹਿਲਾ ਇੰਦ, ਰੱਬ ਮਹਿਲਾ ਮਹਿਲਾ ਹੈ ਚੰਦ। ਮਹਿਲਾ ਮਲਤਾ ਉਹ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ। ਰਹਾਓ ਮਹਿਲੇ ਬ੍ਰਹਮੰਡਾ ਇੰਕ ਈਸ, ਮਹਿਲੇ ਨਿਸ ਵਸਰ ਦਿਨ ਤੀਸ।

ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਹਿਨ ਸਮਾਨਾ ਪੈਸਤ ਨਜ਼ੀਕ ਰਾਖ ਰਹਿਮਾਨਾ ਸਭ ਕੋਈ ਚਲਨ ਕੈਤ ਹੈ ਊਹਾਂ ਨਾ ਜਾਨੋ ਬੈ ਕੁੰਟ ਹੈ ਕਹਾਂ ਰਹਾਉ ਆਪ ਆਪ ਕਾ ਮਰਮ ਨਾ ਜਾਨਾ ਬਾਤਨ ਹੀ ਬੈ ਕੁੰਟ ਬਖਾਨਾ ਜਬ ਲਗ ਮਨ ਬੈ ਕੁੰਟ ਕੀ ਆਸ ਤਬ ਲਗ ਨਾ ਹੀ ਚਰਨ ਨਿਵਾਸ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਨੋ ਬੈ ਕੁੰਠ ਦੁਆਰਾ ਕਹਿ ਕਮੀਰ ਅਬ ਕਹੀਏ ਕਾਏ ਸਾਧ ਸੰਗਤ ਬੈ ਕੁੰਠ ਆਏ ਕਿਉਂ ਲੀਜੇ ਗੜ ਬੰਕਾ ਭਾਈ ਦੋਵਰ ਕੋਟ ਔਰ ਤੇਵਰ ਜਾਈ ਰਹਾਉ ਪਾਂਚ ਪਚੀਸ ਮੋਹ ਮਦ ਮਤਸਰ ਆਂਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾਂ ਕਰੋ ਰਘੁਰਾਇਆ ਕਾਮ ਕੁਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬੱਡ ਤੁੰਦਰ ਤੈ ਮਨ ਮਾਵਾਸੀ ਰਾਜਾ ਸਵਾਦ ਸਨਾਹ ਟੋ ਮਮਤਾ ਕੋ ਬੈਦ ਕਮਾਨ ਚੜਾਈ ਤਿਸਨਾ ਤੀਰ ਰਹੇ ਘੱਟ ਭੀਤਰ ਇਉਂ ਗੜ ਲਿਓ ਨਾ ਜਾਈ ਪ੍ਰੇਮ ਪਲੀਤ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰਜਾਲੀ ਏਕੇ ਚੋਟ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕਰਿਓ ਗੱਡ ਕੋ ਰਾਜਾ ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੱਡ ਉੱਪਰ ਰਾਜ ਲਿਓ ਅਵਿਨਾਸੀ ਗੰਗ ਗੁਸਾਇਨ ਗੈਰ ਗੰਭੀਰ ਜੰਜੀਰ ਬਾਧ ਕਰ ਖਰੇ ਕਬੀਰ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੋ ਸਮਾਏ ਰਹਾਓ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਹਿ ਕਬੀਰ ਕੋ ਸੰਗ ਨਾ ਸਾਥ ਜਲ ਤਲ ਰੱਖ ਨੈ ਰਘੁਨਾਥ ਭੈਰੋਂ ਕਬੀਰ ਜੀਓ ਅਸ਼ਟਪਦੀ ਘਰ ਪਈ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਗਮ ਦਰਗਮ ਗੜਿਓ ਰਚਿਓ ਬਾਸ ਆਗਮ ਦਰਗਮ ਗੜ ਰਚਿਓ ਬਾਸ ਜਾ ਮੈਂ ਜੋਤ ਕਰੇ ਪ੍ਰਗਾਸ ਬਿਜਲੀ ਚਮਕੇ ਹੋਏ ਆਨੰਦ ਜੈ ਪੌੜੇ ਪ੍ਰਭ ਬਾਲ ਗੋਬਿੰਦ ਏ ਜੀਓ ਰਾਮ ਨਾਮ ਲਿਓ ਲਾਗੈ ਜਰਾ ਮਰਨ ਛੂਟੇ ਭਰਮ ਭਾਗੈ ਰਹਾਓ ਆ ਬਰਨ ਬਰਨ ਸਿਉ ਮਨ ਹੀ ਪ੍ਰੀਤ ਹੋਮੇ ਗਾਵਨ ਗਾਵੈ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਜੈ ਪੌੜੇ ਪ੍ਰਭ ਸ਼੍ਰੀ ਗੋਪਾਲ ਖੰਡ ਮੰਡਲ ਮੰਡਲ ਮੰਡਾ ਤਿਰਿਆ ਅਸਥਾਨ ਤੀਨ ਤਿਰਿਆ ਖੰਡਾ ਆਗਮ ਅਗੋਚਰ ਰਿਆ ਅਬ ਅੰਤ ਪਾਰ ਨਾ ਪਾਵੈ ਕੋ ਧਰਨੀ ਧਰਮੰਤ ਕਦਲੀ ਪੋਪ ਧੂਪ ਪ੍ਰਗਾਸ ਰਜ ਪੰਕਜ ਮੈਂ ਲਿਓ ਨਿਵਾਸ ਦੁਆਦਸ ਦਲ ਅਤ ਅੰਤਰ ਮੰਤ ਜੈ ਪੌੜੇ ਸ਼੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮੈਂ ਕਰ ਪ੍ਰਗਾਸ ਉਹਾਂ ਸੂਰਜ ਨਾਹੀ ਚੰਦ ਆਦਨ ਰਾਂਝਨ ਕਰੇ ਆਨੰਦ ਸੋ ਬ੍ਰਹਿਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰ ਇਸਨਾਨ ਸੁਹੰ ਸੋ ਜਾ ਕੋ ਹੈ ਜਾਪ ਤਾਂ ਕੋ ਲਿਪਤ ਨਾ ਹੋਏ ਪੁੰਨ ਔਰ ਪਾਪ ਆ ਬਰਨ ਬਰਨ ਘਾਮ ਨਹੀਂ ਸ਼ਾਮ ਅਵਰ ਨਾ ਪਾਈਏ ਗੁਰ ਕੀ ਸ਼ਾਮ ਟਾਰੀ ਨਾ ਟਰੇ ਆਵੇ ਨਾ ਜਾਏ ਸੁਨ ਸਹਿਜ ਮੈਂ ਰਹੋ ਸਮਾਏ ਮਨ ਮਦੇ ਜਾਣੇ ਜੇ ਕੋਏ ਜੋ ਬੋਲੇ ਸੋ ਆਪੇ ਹੋਏ ਜੋਤ ਮੰਤਰ ਮਨ ਅਸਥਿਰ ਕਰੇ ਕਹਿ ਕਬੀਰ ਸੋ ਪ੍ਰਾਣੀ ਤਰੇ ਕੋਟ ਸੂਰ ਜਾਂ ਕਹਿ ਪ੍ਰਗਾਸ
कोट महादेव और कबिलास, दुर्गा कोट जाके मर्दन करे, ब्रह्मा कोट वेद उचरे, जो जांचो तो केवल नाम, आन देव सो नाही काम रहाओ, कोट चंद्रमय करे चराक, सूर तेतीसो जे वाक, नैग्रह कोट ठांडे दरबार, धर्म कोट जाके प्रहार, कवन कोट चौबारे फिरे, बासक कोट सेज बिस्तरे, सुमंद कोट जाके पानी हार, रुमावल कोट अठारे पार, कोट कमेर परे भंडार, कोटक लक्ष्मी करे श्रृंगार, कोटक पापन बौ हिरे, इंद्र कोट जाके सेवा करे, शबन कोट जाके प्रतहार, नगरी नगरी खेत अपार, लट छूटी वरते बिकराल, कोट कला खेले गोपाल, कोट जग जाके दरबार, गर्दब कोट करे जयकार, विद्या कोट सबे गुण कहे, तो पार ब्रह्म का अंत न लहे, बावन कोट जाके रोमावली, रावण सेना जयते शली, सहस कोट बौ कहत पुराण, दर्जोधन का मथ्यामान, कंदर्प कोट जाके लवे ना तरे, अंतर अंतर मनसा रहे, कह कबीर सुन सारंग पान, दे अवे पद मांगो दान, भैरों बाणी नाम देव जी की, घर पहला एक ओंकार, सतगुर प्रसाद, रे जेबा करो सतखंड, जाम ना उचरस श्री गोविंद, रंगीले जेबा हर के नाए, सोरंग रंगीले हर हर त्याए राओ, मिथ्या जेबा अवरे काम, निर्वाण पद एक हर को नाम, असंख कोट आन पूजा करी, एक ना पूजस नामे हरी, प्रणवे नाम दियो एक करना, अनंत रूप तेरे नारायणा, पार धन पर दारा पर हरी, ताके निकट बसे नर हरी, जो ना भजंते नारायणा, तिनका मैं ना करो दर्शना रहाओ, जिनके पीतर है अंतरा, जैसे पुश तैसे ओनरा, प्रणवत नाम दियो ना के बिना, ना सोहे बातीस लखना, दूध क टोरे गडवे पानी, कपल गाए नाम में दो आनी, दूध पिए गोबिंदे राए, दूध पियो मेरो मन पते आए, ना ही ता घर को बाप सराए राओ, सोइना कटोरी अमृत भरी, लै नामे हर आगे तरी, एक भगत मेरे हिरदे बसे, नामे देख नारायण हसे, दूध प्याए भगत कर गया, नामे हर का दर्शन पया, मैं बौरी मेरा राम पतार, रच रच ताको करो श्रृंगार, भले निंदो लोग, तन मन राम प्यारे जोग राओ, बाद विवाद का उस्यो ना कीजै, रसना राम रसायन पीजै, अब जी जान ऐसी बने आई, मिलो गोपाल निशान बिजाई, औस्तत निंदा करे नर कोई, नामे श्री रंग भेटल सोई, कबू खीर खांड घ्यो ना पावै, कबू घर घर टूक मंगावै, कबू कुरन चने बेनावै, ज्यो राम राखै त्यो रहिए रे पाई, हर की महिमा कैश कथन ना जाय, रहाओ कबू तुरे तुरंग नचावै, कबू पाए पनी हो ना पावै, कबू खाट सोपेंदी सोवावै, कबू डूम प्यार ना पावै,
ਭੰਤ ਨਾਮ ਦਿਓ ਇੱਕ ਨਾਮ ਨਿਸਤਾਰੇ, ਜੈ ਗੁਰ ਮਿਲੇ ਤੇ ਪਾਰ ਉਤਾਰੇ, ਹਸਤ ਖੇਲਤ ਤੇਰੇ ਦੁਹਰੇ ਆਇਆ, ਭਗਤ ਕਰਤ ਨਾਮੇ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ ਰਹਾ, ਲੈ ਕਮਲੀ ਚੱਲਿਓ ਲਪਟਾਏ, ਦਿਹਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੋਹਰਾ ਫਿਰੈ, ਭੈਰੋਂ ਨਾਮ ਦਿਓ ਜੀ ਜੀਓ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇ ਤੀ ਕਾਜ, ਜੈਸੀ ਮੂੜ ਕੁਟੰਬ ਪੁਰਾਇਣ, ਐਸੀ ਨਾਮੇ ਪ੍ਰੀਤ ਨਰਾਇਣ, ਨਾਮੇ ਪ੍ਰੀਤ ਨਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈਰਾਗੀ ਰਹਾਉ, ਜੈਸੀ ਪਰ ਪੁਰਖਾ ਰਤਨਾਰੀ, ਲੋਭੀ ਔਰ ਧਨ ਕਾ ਹਿਤਕਾਰੀ, ਕਾਮੀ ਪੁਰਖ ਕਾਮ ਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ, ਸਾਈ ਪ੍ਰੀਤ ਜੇ ਆਪੇ ਲਾਏ, ਗੁਰਪ੍ਰਸਾਦੀ ਦੁਬਦਾ ਜਾਏ, ਕਬੂ ਨਾ ਛੂਟਸ ਰਿਹਾ ਸਮਾਏ, ਨਾਮੇ ਚਿੱਤ ਲਾਇਆ ਸਚ ਨਾ ਆਏ, ਜੈਸੀ ਪ੍ਰੀਤ ਬਾਰਕ ਔਰ ਮਾਤਾ, ਐਸਾ ਹਰ ਸੇਤੀ ਮਨ ਰਾਤਾ, ਪ੍ਰਣਵੇ ਨਾਮ ਦਿਓ ਲਾਗੀ ਪ੍ਰੀਤ, ਗੋਬਿੰਦ ਬਸੇ ਨਾਮ ਮੈਂ ਗੋਬਿੰਦ ਬਸੇ ਹਮਾਰੇ ਚੀਤ, ਘਰ ਕੀ ਨਾਰ ਤਿਆਗੇ ਅੰਦਾ, ਪਰ ਨਾਰੀ ਸਿਉਂ ਘਾਲੇ ਧੰਦਾ, ਜੈਸੇ ਸਿੰਬਲ ਦੇਖ ਸੁਆ ਵਿਗਾਨਾ, ਅੰਤ ਕੀ ਬਾਰ ਮੁਆ ਲਪਟਾਨਾ, ਪਾਪੀ ਕਾਕਰ ਅਗਨੇ ਮਾਏ, ਜਲਤ ਰਹੇ ਮਿਟਵੇ ਕਬ ਨਾਏ ਰਾਓ, ਹਰ ਕੀ ਭਗਤ ਨਾ ਦੇਖੇ ਜਾਏ, ਮਾਰਗ ਛੋਟ ਅਮਾਰਗ ਪਾਏ, ਮੂਲੋਂ ਭੂਲਾ ਆਵੇ ਜਾਏ, ਅੰਮ੍ਰਿਤ ਡਾਰ ਲਾਤ ਬਿਖਾਏ, ਜਿਉਂ ਬੇਸਵਾ ਕਹਿ ਪਰੇ ਅਖਾਰਾ, ਘਾਪਰ ਪਹਿਰ ਕਰੇ ਸ਼ਿੰਗਾਰਾ, ਪੂਰੇ ਤਾਲ ਨਿਹਾਲੇ ਸਾਸ, ਵਾਂ ਕੇ ਗਲੇ ਜਮਕਾ ਹੈ ਫਾਸ, ਜਾ ਕੇ ਮਸਤਕ ਲਿਖਿਓ ਕਰਮਾ, ਸੋ ਭੱਜ ਪਰ ਹੈ ਗੁਰ ਕੀ ਸਰਣਾ, ਕਹਿਤ ਨਾਮ ਦਿਓ ਇਹ ਵਿਚਾਰ, ਇਨ ਬਿਦ ਸੰਤੋ ਉਤਰਹੋ ਪਾਰ, ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਾਈ ਹਮ ਹੀ ਪਚਹਾਰੇ, ਰਾਮ ਕਹੇ ਕਰਤਾਲ ਬਜਾਵੇ, ਚਟੀਆ ਸਭੇ ਬਿਗਾਰੇ, ਰਾਮ ਨਾਮਾ ਜਪ ਬੋ, ਰਾਮ ਨਾਮਾ ਜਪ ਬੋ ਕਰੇ, ਹਿਰਦੇ ਹਰ ਜੀ ਕੋ ਸਿਮਰਨ ਧਰੇ ਰਹਾਉ, ਬਸਦਾ ਬਸ ਕੀਨੀ ਸਭ ਰਾਜੇ, ਬੇਨਤੀ ਕਰੇ ਨਿਪਟਾਨੀ, ਪੂਤ ਪ੍ਰਹਲਾਦ ਕਿਆ ਨਹੀਂ ਮਾਨੇ, ਤਿੰਨ ਔ ਤਿੰਨ ਤੋਂ ਔ ਰੋਠਾਨੀ, ਦੁਸ਼ਟ ਸਭਾ ਮੈਂ ਮੰਤਰ ਉਪਾਇਆ, ਕਰਸਨ ਔਦ ਕਨੇਰੀ, ਗਿਰਤਲ ਜਲ ਜੁਆਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ, ਕਾੜ ਖੜਗ ਕਾਲ ਪੈ ਕੋ ਪਿਓ, ਮੋਏ ਬਤਾਓ ਜੋ ਤੋਏ ਰਾਕੇ, ਪੀਤ ਪਤਾਂਬਰ ਤ੍ਰੈ ਭੈਣ ਧਣੀ, ਥੰਮ ਮਾਏ ਹਰ ਭਾਖੇ, ਹਰ ਨਾਕਸ ਜਿਨ ਨਖੇ ਬਦਾਰਿਓ, ਸੁਰਨਰ ਕੀਏ ਸਨਾਥਾ, ਕਹਿ ਨਾਮ ਦਿਓ ਹਮ ਨਰ ਹਰ ਧਿਆਵੋ, ਰਾਮ ਅਵੇ ਪਦਦਾਤਾ, ਸੁਲਤਾਨ ਪੂਛੇ ਸੁਨਰੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਿਲਾ, ਦੇਖੋ ਤੇਰਾ ਹਰ ਬੀਠਲਾ ਰਹਾਓ, ਬਿਸਮਲ ਗਉ ਦਿਓ ਜਵਾਏ, ਨਾਤਰ ਗਰਦਨ ਮਾਰੋ ਠਾਏ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਲ ਕੀਆ ਨ ਜੀਵੈ ਕੋਏ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਸੋ ਹੋਏ, ਬਾਦਸ਼ਾਹ ਚੜਿਓ ਅਹੰਕਾਰ, ਗਜ ਹਸਤੀ ਦੀਨੋ ਚਮਕਾਰ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਨਾਮ ਕੀ ਭਗਤ ਕੁਦਾਏ,
ना हो तेरा पुंगड़ा ना तू मेरी माए, पेंड पड़े तो हर गुण गाए, करे गजेंद सुंड की चोट, ना मां उबरे हर की ओट, काजी मुल्ला करे सलाम, इन हिंदू मेरा मलिया मान, बादशाह बादशाह सोने हो, नामे सर पर सोना ले हो, माल ले हो तो दो जक परो, दीन छोड़ दुनिया को परो, पावो बेड़ी हाथो ताल, ना मां गावे गुण गोपाल, गंग जमन जो उल्टी बहे, तो नामा हार करता रहे, सात कड़ी जब बीती सुनी, अजो सो आयो त्रै भवन तनी, पाखंतन बाज बजायला, गरड़ चढ़े गोबिंद आयला, अपने भगत पर की प्रतपाल, गरड़ चले आए गोपाल, कहे ता धरण कयो डी करो, कहे ते ले कर ऊपर तरो, कहे ता मोए गौ दियो जवाए, सब को देखे पते आए, नामा परणवे सेल मसेल, तो दराई बछरा मेल, दूधे दोए जब पकरे परी, दूधे दोए जब मटकी परी, ले बादशाह के आगे तरी, बादशाह महल में जाए, ओ कटे की काट लागी आए, काजी मुल्ला बेंती फरमाए, बक्सी हिंदू मैं तेरी गाए, नामा कहे सुन बादशाह, एक इस पतिया मुझे दिखाए, इस पतिया का एह परवान, साच सील चालो सुल्तान, नाम देव सब रहा सुमाए, मैल हिंदू सब नाम में पै जाए, जो अब की बार न जीवे गाए, ता नाम दे का पतिया जाए, नामे की कीर्त करी संसार, नामे की कीर्त रही संसार, भगत जना ले उदरे पार, सगल कलेश निंदक भया खेल, नामे नारायण नाही भेद, कर दूजा जो गुरदेव ता मिले मुरार, जो गुरदेव ता उतरे पार, जो गुरदेव ता बैकुंठ तरे, जो गुरदेव ता जीवत मरे, सत सत सत सत गुरदेव, झूठ झूठ झूठ आन सब सेव राव, जो गुरदेव ता नाम दड़ावे, जो गुरदेव ना दे दिसतावे, जो गुरदेव पंच ते दूर, जो गुरदेव न मरबो झूर, जो गुरदेव त अमृत बानी, जो गुरदेव त अकत कहानी, जो गुरदेव त अमृत दे, जो गुरदेव नाम जप ले, जो गुरदेव पवन त्रै सोजे, जो गुरदेव ऊच पद ऊच बूजे, जो गुरदेव त सीस आकाश, जो गुरदेव सदा सहवास, जो गुरदेव सदा बैरागी, जो गुरदेव पर निंदा त्यागी, जो गुरदेव बुरा भला एक, जो गुरदेव ललाटे लेक, जो गुरदेव कांत नहीं रहे, जो गुरदेव देहरा फिरे, जो गुरदेव ता शाह परिशाई, जो गुरदेव सहज निकसाई, जो गुरदेव ता आठ सठ नाया, जो गुरदेव तन चक्र लगाया, जो गुरदेव ता द्वार सेवा, जो गुरदेव सबे बिकमेवा, जो गुरदेव ता संसार टूटे, जो गुरदेव ता जमते छूटे, जो गुरदेव ता भव जल तरे, जो गुरदेव ता जन्मे ना मरे, जो गुरदेव अठ सठ व्यवहार, जो गुरदेव अठारह भार, बिन गुरदेव अवर नहीं जाई, नाम दियो गुर की शरणाई।
ਭੈਰੋਂ ਬਾਣੀ ਰਵਿਦਾਸ ਜੀ ਕੀ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਬਰਸਾਦ। ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਿਨਾਸਾ। ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਹਿ ਕਾਮ। ਪਰਚੇ ਰਾਮ ਰਹੇ ਜੋ ਕੋਈ, ਪਾਰਸ ਪਰਸੈ ਦੁਬਦਾ ਨਾ ਹੋਈ ਰਾਵ। ਸੋ ਮੁਨ ਮਨ ਕੀ ਦੁਬਦਾ ਖਾਏ, ਬਿਨ ਦੁਆਰੇ ਤ੍ਰੈ ਲੋਕ ਸਮਾਏ। ਮਨ ਕਾ ਸੁਭਾਉ ਸਭ ਕੋਈ ਕਰੇ, ਕਰਤਾ ਹੋਏ ਸੋ ਅਨ ਭੈ ਰਹੇ। ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਾਂ ਫੂਲ ਪਲਾਏ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮ ਹਨਾਸ। ਕਿਰਤ ਕਾਰਨ ਦਦ ਕਰੇ ਦਦ ਮਥੇ ਸਿਆਨ, ਜੀਵਤ ਮੁਕਤ ਸਦਾ ਨਿਰਵਾਨ। ਕਹਿ ਰਵਿਦਾਸ ਪਰਮ ਕਹਿ ਰਵਿਦਾਸ ਪਰਮ ਬੈਰਾਗ, ਹਿਰਦੇ ਰਾਮ ਕੀ ਨਾ ਜਪੇ ਅਭਾਗ। ਨਾਮ ਦਿਓ ਆਓ ਕਲੰਦਰ ਕੇ ਸਵਾ, ਕਰ ਅਬਦਾਲੀ ਭੇ ਸਵਾ ਰਹਾਓ। ਜਿਨ ਆਕਾਸ ਕੁਲੈ ਸਿਰ ਕੀਨੀ, ਕੋਸੇ ਸਬਤ ਪਲਾਇਆ। ਚਮਰ ਪੋਸ ਕਾ ਮੰਦਰ ਤੇਰਾ, ਇਹ ਵਿਦ ਬਨੇ ਗੋਪਾਲਾ। ਛਪਨ ਕੋਟ ਕਾ ਪਹਿਨ ਤੇਰਾ, ਸੋਲਾਂ ਸਹਿ ਇਜਾਰਾ। ਭਾਰ ਅਠਾਰਾਂ ਮੁਦਗਰ ਤੇਰਾ, ਸੈਨਿਕ ਸਭ ਸੰਸਾਰਾਂ। ਦੇਹੀ ਮੈਂ ਜਿਦ ਮਨ ਮੌਲਾਨਾ, ਸਹਿਜ ਨਿਵਾਜ ਗੁਜ਼ਾਰ। ਬੀਬੀ ਕੌਲਾ ਕੋ ਕਾਇਨ ਤੇਰਾ, ਨਿਰੰਕਾਰ ਅਕਾਰੇ। ਭਗਤ ਕਰਤ ਤੇਰੇ ਤਾਲ ਸ਼ਨਾਏ, ਕਹਿ ਇਹ ਕਰੋ ਪੁਕਾਰਾ, ਨਾਮੇ ਕਾ ਸੁਆਮੀ ਅੰਤਰ ਜਾਮੀ। ਫਿਰੇ ਸਗਲ ਬੇਦੇ ਸਵਾਮ। ਰਾਗ ਬਸੰਤ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ ਦੋ ਤੁਕੇ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਯੂਨੀ ਸਾਹਿਬ ਅੰਗੁਰ ਪ੍ਰਸਾਦ। ਮਹਾ ਮਾਮਾਰਥੀ ਚੜਿਆ ਸਦਾ ਬਸੰਤ। ਪਰਫੜ ਚਿੱਤ ਸਮਾਲ ਸੋਏ, ਸਦਾ ਸਦਾ ਗੋਬਿੰਦ। ਭੋਲਿਆ ਹੋਮੇ ਸੁਰਤ ਨਿਵਾਸ, ਹੋਮੇ ਮਾਰ ਵਿਚਾਰ ਮਨ ਗੁਣ, ਵਿੱਚ ਗੁਣ ਲੈ ਸਾਰ ਰਹਾਓ। ਕਰਮ ਪੇੜ ਸਾਖੀ ਹਰੀ, ਧਰਮ ਫੁੱਲ ਫੁੱਲ ਗਿਆਨ। ਪਰ ਪਤ ਪ੍ਰਾਪਤ ਸ਼ਾਵ ਘਣੀ, ਝੂਕਾ ਮਨ ਅਭਿਮਾਨ। ਅੱਖੀ ਕੁਦਰਤ ਕੰਨੀ ਬਾਣੀ, ਮੁੱਖ ਆਖਣ ਸਚ ਨਾਮ। ਪਤ ਕਾ ਤਨ ਪੂਰਾ ਹੋਆ, ਲਾਗਾ ਸਹਿਜ ਧਿਆਨ। ਮਹਾਰੁਤੀ ਆਵਣਾ, ਵੇਖੋ ਕਰਮ ਕਮਾਏ। ਨਾਨਕ ਹਰੇ ਨਾ ਸੁਕਹੀ, ਜੇ ਗੁਰਮੁਖ ਰਹੇ ਸਮਾਏ। ਮਹੱਲਾ ਪਹਿਲਾ ਬਸੰਤ, ਰੁੱਤ ਆਇਲੇ ਸਰਸ ਬਸੰਤ ਮਾਏ। ਰੰਗ ਰਾਤੇ ਰਵੇ ਸੇ ਤੇਰੇ ਚਾਏ, ਕਿਸ ਪੂਜ ਚੜਾਓ ਲਾਗੋ ਪਾਏ। ਤੇਰਾ ਦਰਸ਼ਨ ਤੇਰਾ ਦਾਸਨ ਦਾਸਾ ਕਉ ਰਾਏ। ਜਗ ਜੀਵਨ ਜੁਗਤ ਨਾ ਮਿਲੇ ਕਾਏ ਰਹਾਉ। ਤੇਰੀ ਮੂਰਤ ਏਕਾ ਬਹੁਤ ਰੂਪ, ਕਿਸ ਪੂ ਚੜਾਵੋ ਦਿਓ ਧੂਪ। ਤੇਰਾ ਅੰਤ ਨਾ ਪਾਇਆ ਕਹਾ ਪਾਏ, ਤੇਰਾ ਦਾਸਨ ਦਾਸਾ ਕਉ ਰਾਏ। ਤੇਰੇ ਸੜ ਸੰਬਤ ਸਭ ਤੀਰਥਾ, ਤੇਰਾ ਸੱਚ ਨਾਮ ਪਰਮੇਸ਼ਰਾ। ਤੇਰੀ ਗਤ ਅਵਗਤ ਨਹੀਂ ਜਾਣੀਐ, ਅਣਜਾਣਤ ਨਾਮ ਵਖਾਣੀਐ। ਨਾਨਕ ਵਿਚਾਰਾ ਕਿਆ ਕਹੇ, ਸਭ ਲੋਕ ਸਲਾਹ ਏਕ ਸਹਿ। ਸਿਰ ਨਾਨਕ ਲੋਕਾਂ ਪਾਵ ਹੈ, ਬਲਹਾਰੀ ਜੀਉ ਤੇਰੇ ਨਾਮ ਹੈ। ਬਸੰਤ ਮਹੱਲਾ ਪਹਿਲਾ। ਸੋਨੇ ਕਾ ਚੌਕਾ ਕੰਚਨ ਕੁਵਾਰ, ਰੂਪੇ ਕੀ ਆਕਾਰਾ ਬਹੁਤ ਵਿਸਤਾਰ। ਗੰਗਾ ਕਾ ਉਦਕ ਕ੍ਰਾਂਤੇ ਕੀ ਆਗ,
ਗਹੁੜਾ ਗਰੜਾ ਖਰਖਾਣਾ ਦੁੱਧ ਜਿਉ ਕਾੜ, ਰੇ ਮਨ ਲੇਖੇ ਕਬੂ ਨਾ ਪਾਏ, ਜਾਮਨਾ ਭੀਜੇ ਸੱਚ ਨਾਏ ਰਾਉ। ਦਸ ਅੱਠ ਲਿਖੇ ਹੋਵੇ ਪਾਸ, ਚਾਰੇ ਬੇਰ ਮੁਖਾ ਗਰ ਪਾਠ, ਪੁਰਬੀ ਨਾਵੇ ਵਰਨਾ ਕੀ ਦਾਤ, ਵਰਤ ਨੇਮ ਕਰੇ ਦਿਨ ਰਾਤ। ਕਾਜੀ ਮੁੱਲਾ ਹੋਵੇ ਸੇਕ, ਜੋਗੀ ਜੰਗ ਭਗਵੇਂ ਭੇਕ, ਕੋ ਗਿਰਹੀ ਕਰਮਾ ਕੀ ਸੰਦ, ਬਿਨ ਬੂਜੇ ਸਭ ਖੜੀਏ ਸੁਬੰਧ। ਜੇਤੇ ਜੀ ਲਿਖੀ ਸਰਕਾਰ, ਕਰਨੀ ਉਪਰ ਹੋਗ ਸਾਰ, ਹੁਕਮ ਕਰੇ ਮੂਰਖ ਗਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ। ਬਸੰਤ ਮਹਿਲਾ ਤੀਜਾ। ਬਸਤਰ ਉਤਾਰ ਦਿਗੰਬਰ ਹੋਗ, ਜਟਾ ਧਾਰ ਕਿਆ ਕਮਾਵੇ ਜੋਗ, ਮਨ ਨਿਰਮਲ ਨਹੀਂ ਦਸਵੇਂ ਦਵਾਰ, ਪਰਮ ਪਰਮ ਆਵੇ ਮੂੜਾ ਵਾਰੋ ਵਾਰ। ਇੱਕ ਧਿਆਵੋ ਮੂੜ ਮਨਾ, ਪਾਰ ਉਤਰ ਜਹਿ ਇੱਕ ਖਿਨਾ ਰਹਾਓ, ਸਿਮਰਤ ਸ਼ਾਸਤਰ ਕਰੇ ਵਿਖਿਆਣ, ਨਾਦੀ ਬੇਦੀ ਪੜੇ ਪੁਰਾਣ। ਪਾਖੰਡ ਦ੍ਰਿਸ਼ਟ ਮਨ ਕਪਟ ਕਮਾਏ, ਤਿਨਕੇ ਰਮਈਆ ਨੇੜ ਨਾ ਆਏ। ਜੇ ਕੋ ਐਸਾ ਸੰਜਮੀ ਹੋਏ, ਕਿਰਿਆ ਵਸੇਖ ਪੂਜਾ ਕਰੇ, ਅੰਤਰ ਲੋਭ ਮਨ ਵਿਖਿਆ ਮਾਏ, ਓਏ ਨਿਰੰਜਨ ਕੈਸੇ ਪਾਏ, ਕੀਤਾ ਹੋਆ ਕਰੇ ਕਿਆ ਹੋਏ, ਜਿਸਨੋ ਆਪ ਚਲਾਏ ਸੋਏ, ਦਰ ਕਰੇ ਤਾਂ ਭਰਮ ਚੁਕਾਏ, ਹੁਕਮੇ ਬੂਝੇ ਤਾਂ ਸਾਚੇ ਪਾਏ। ਜਿਸ ਜੀਉ ਅੰਤਰ ਮੈਲਾ ਹੋਏ, ਤੀਰਥ ਭਵੇ ਦਿਸੰਤਰ ਲੋਏ। ਨਾਨਕ ਮਿਲੀਏ ਸਤਿਗੁਰ ਸੰਗ, ਤੋ ਭਵ ਜਲ ਕਹਿ ਤੂਟ ਸੰਬੰਧ। ਬਸੰਤ ਮਹਲਾ ਪਹਿਲਾ। ਸਗਲ ਭਵਨ ਤੇਰੀ ਮਾਇਆ ਮੋ, ਮੈਂ ਅਵਰ ਨਾ ਦੀਸਤੈ ਸਰਬ ਤੋ, ਤੂੰ ਸੁਰ ਨਾਥਾ ਦੇਵਾ ਦੇਵ, ਹਰ ਨਾਮ ਮਿਲੇ ਗੁਰ ਚਰਨ ਸੇਵ। ਮੇਰੇ ਸੁੰਦਰ ਗਹਿਰ ਗੰਭੀਰ ਲਾਲ, ਗੁਰਮੁਖ ਰਾਮ ਨਾਮ ਗੁਣ ਗਾਵੇ, ਤੂੰ ਅਪਰੰਪਰ ਸਰਬਪਾਲ ਰਾਓ। ਬਿਨ ਸਾਧ ਨਾ ਪਾਈਏ ਹਰ ਕਾ ਸੰਗ, ਬਿਨ ਗੁਰ ਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸਿੱਧ ਹੋਏ, ਗੁਰ ਸ਼ਬਦ ਸਲਾਏ ਸੱਚ ਸੋਏ। ਜਾ ਕੋ ਤੂੰ ਰੱਖੇ ਰੱਖਣ ਹਾਰ, ਸਤਿਗੁਰ ਮਿਲਾਵੇ ਕਰੇ ਸਾਰ, ਬਿਖੋਮੇ ਮਮਤਾ ਪਰਾਰਾਏ, ਹਰ ਦੁੱਖ ਬਿਨਾਸੇ ਰਾਮ ਰਾਏ। ਉਤਮ ਗਤਮਿਤ ਹਰ ਗੁਣ ਸਰੀਰ, ਗੁਰਮਤ ਪ੍ਰਗਟੈ ਰਾਮ ਨਾਮ ਹੀਰ। ਲਿਵ ਲਾਗੀ ਨਾਮ ਤਜ ਦੂਜਾ ਭਾਉ, ਜਨ ਨਾਨਕ ਹਰ ਗੁਰ ਗੁਰ ਮੇਲਾਓ। ਬਸੰਤ ਮਹਲਾ ਪਹਿਲਾ। ਮੇਰੀ ਸਖੀ ਸਹੇਲੀ ਸੁਣੋ ਭਾਏ, ਮੇਰਾ ਪੈਰ ਰਸਾਲੂ ਸੰਗ ਸਾਏ, ਉਹ ਅਲੱਖ ਨਾ ਲਖੀਏ ਕਹੋ ਕਾਏ, ਗੁਰ ਸੰਗ ਦਿਖਾਇਓ ਰਾਮ ਰਾਏ। ਮਿਲ ਸਖੀ ਸਹੇਲੀ ਹਰ ਗੁਣ ਬਣੇ, ਹਰ ਪ੍ਰਭ ਸੰਗ ਖੇਲੇ ਵਰ ਕਾਮਨ, ਗੁਰਮੁਖ ਖੋਜਤ ਮਨ ਮਨੇ ਰਹਾਉ। ਗੁਰਮੁਖੀ ਦੁਹਾਗਣ ਨਾਏ ਭਿਓ, ਓਏ ਘਟ ਘਟ ਰਾਵੇ ਸਰਬ ਪਰਿਓ, ਗੁਰਮੁਖ ਥਿਰ ਚੀਨੇ ਸੰਗ ਦੇ, ਗੁਰਨਾਮ ਦੜਾਇਓ ਜਪ ਜਪਿਓ। ਬਿਨ ਗੁਰ ਭਗਤ ਨਾ ਭਾਓ ਹੋਏ, ਬਿਨ ਗੁਰ ਸੰਤ ਨਾ ਸੰਗ ਦਿਓ, ਬਿਨ ਗੁਰ ਅੰਧਲੇ ਧੰਦ ਰੋਏ, ਮਨ ਗੁਰਮੁਖ ਨਿਰਮਲ ਮਨ ਸ਼ਬਦ ਕੋਏ। ਗੁਰਮਨ ਮਾਰਿਓ ਕਰ ਸੰਜੋਗ, ਐਨਸ ਰਾਵੇ ਭਗਤ ਯੋਗ, ਗੁਰ ਸੰਤ ਸਭਾ ਦੁੱਖ ਮਿਟੇ ਰੋਗ, ਜਨ ਨਾਨਕ ਹਰ ਵਰ ਸਹਿਯੋਗ। ਬਸੰਤ ਮਹਲਾ ਪਹਿਲਾ। ਆਪੇ ਕੁਦਰਤ ਕਰੇ ਸਾਜ, ਸੱਚ ਆਪ ਨਿਬੇੜੇ ਰਾਜ ਰਾਜ, ਗੁਰਮਤ ਉੱਤਮ ਸੰਗ ਸਾਥ, ਹਰ ਨਾਮ ਰਸਾਇਣ ਸਹਿਜ ਆਤ, ਮਤ ਬਿਸਰਤ ਰੇ ਮਨ ਰਾਮ ਬੋਲ, ਅਪਰੰਪਰ ਅਗੰਮ ਅਗੋਚਰ, ਗੁਰਮੁਖ ਹਰ ਆਪ ਤੁਲਾਏ
अतुल तोल राव। गुर चरण सरेवे गुरमुख तोर, गुर सेव तरे तज मोर तोर। नर निंदक लोभी मन कठोर, गुर सेव न पाई से चोर चोर। गुर तुठा बख्शे भगत पाओ, गुर तुठे पाइये हर मैल ठाओ। पर हर निंदा हर भगत जाग, हर भगत सुहावी करम भाग। गुर मेल मिलावे करे दात, गुरमुख प्यारे दिन सरात। फल नाम प्राप्त गुर तुस दे, कहो नानक पावो विरले के। बसंत महला तीजा एक तुका, सह भावे सेवक सेवा करे। जीवत मरे सब कुल उदरे, तेरी भगत ना छोड़ू क्या को असे। साच नाम मेरे हिरदे वसे राव, जैसे माया मोह प्राणी गलत रहे। तैसे संग जन राम नाम रावत रहे, मैं मूर्ख मुग्ध ऊपर करो दया। तो शरणागत रो पया, कहत नानक संसार कह। नैफल कामा गुर प्रसाद को पावे अमृत नामा। महला पहला बसंत हंडोल, कर दूजा एक ओंकार सतगुर प्रसाद। साल ग्राम पेपर पूज मनावो, सो किरत तुलसी माला। राम नाम जप बेड़ा बांधो, दया करो दयाला। काहे कलरा सिंचो जन्म गवावो, काची टहग दिवाल काहे गच लावो रहाओ। कर हर हट माल टिंड परोवो, तिस भीतर मन जोवो। अमृत सिंचो करो क्यारे, तो माली के होवो। काम क्रोध दोए करो बसोले, गोडो धरती पाई। ज्यो गोडो त्यों तुम सुख पावो, किरत न मेटिया जाई। बगले ते बुनहंसा होवे जे तू करे दयाला। परंत नानक दासन दासा, दया करो प्रतपाला। बसंत महला पहला हंडोल, सहरड़ी वथ सब किच सांझी। पेकौड़े धन पल्ले, पेकौड़े धन वके। आप कुचजी दोस ना देउ, जाना नाही रखे। मेरे साहेबा हो आपे परम पुलाणी, अखर लिखे से ही गावा अवर न जाना बाणी। राव कड कसीदा पैर झोली, ना तुम जानो नारी। जे घर राखे बुरा न चाखे, हो वो कंत प्यारी। जे तू पढ़िया पंडित बीना, दोए अखर दोए नावा। परमत नानक एक लगाए, जे कर सच समावा। बसंत हंडोल महला पहला, राजा बालक नगरी काची। दुष्टा नाल प्यारो, दोए माई दोए बाप पढ़िए पंडित करो बिचारो। स्वामी पंडता तुम दियो मती, किनविद पावो प्राणपति राहो। भीतर अगर बनास्पत मौली, सागर पंडे पाया। चंद सूरज दोए घर ही पीतर, ऐसा ज्ञान ना पाया। राम रवंता जानिए एक माई भोग करे, ताके लखन जानिए खिना धन संग्रे। कहा सुने ना खाया माने, तिना ही सेती वासा। पनवत नानक दासन दासा, तिन खिन तोला खिन मासा। बसंत हंडोल महला पहला, साचा सह गुरु सुखदाता। हर मेले भुख गवाए, कर किरपा हर भगत दड़ाए। आंदन हर गुण गाए, मत भूले रे मन चेत हरी। बैन गुर मुक्त नाई त्रैलोई, गुरमुख पाइये नाम हरी रहाओ। बिन भगती नहीं सतगुर पाइये, बिन भागा नहीं भगत हरी। बिन भागा सतसंग न पाइये, करम मिले हर नाम हरी। घट घट गुप्त उपाय वेख,
ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੋ ਹਰ ਰੰਗ ਭੀਨੈ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੇ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਭੈ ਸੇ ਪਾਰਸ ਨਾਨਕ ਹਰ ਗੁਰ ਸੰਗਤੀਏ ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋਤ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਰੁਤੀ ਮੈਂ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋ ਆਖਾਂ ਕਿਰਮ ਜੰਤ ਤੇਰਾ ਕਿਨੇ ਨਾ ਪਾਇਆ ਆਦਿਅੰਤ ਤੈ ਸਹਿਬ ਕੀ ਕਰੇ ਸੇਵ ਪਰਮ ਸੁਖ ਪਾਵੈ ਆਤਮ ਦੇਵ ਰਾਵ ਕਰਮ ਹੋਵੇ ਤਾਂ ਸੇਵਾ ਕਰੇ ਗੁਰਪ੍ਰਸਾਦੀ ਜੀਵਤ ਮਰੇ ਅੰਦਨ ਸਾਚ ਨਾਮ ਉਚਰੈ ਇਨ ਬਿਦ ਪ੍ਰਾਣੀ ਦੁੱਤਰ ਤਰੇ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖੋ ਦੁਇ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੇ ਤੇ ਸੇ ਖਵਾਏ ਨਾਨਕ ਜਿਸਨੋ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਬਿਖਿਆ ਕੀ ਬਾਸਨਾ ਮਨੇ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਿਆਲਾ ਤਿਸ ਬਿਨ ਅਵਰ ਨਾਹੀ ਮੈਂ ਕਉ ਜਿਉ ਭਾਵੇ ਤਿਉ ਰਾਖੇ ਸੋਇ ਗੁਰ ਕਪਾਲ ਮੇਰੇ ਮਨ ਭਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਹਿ ਮਿਲੋ ਗੁਰ ਮੇਲ ਮਿਲਾਏ ਰਾਉ ਇਹ ਮਨ ਲੋਭੀ ਲੋਭ ਲਭਾਨਾ ਰਾਮ ਬਸਾਰ ਬਹੁਰ ਪੁਛਤਾਨਾ ਬਿਸਰਤ ਮਿਲਾਏ ਗੁਰ ਸੇਵ ਰੰਗੈ ਹਰ ਨਾਮ ਦਿਓ ਮਸਤਕ ਵਡਭਾਗੈ ਪੌਣ ਪਾਣੀ ਕੀ ਇਹ ਦੇ ਸਰੀਰਾ ਹੋਮੇ ਰੋਗ ਕਠਨ ਤਨ ਪੀਰਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨ ਤਨ ਚਾਰੇ ਤਿਸਨਾ ਜਲਤ ਜਲੇ ਅੰਕਾਰੇ ਗੁਰ ਰਾਖੇ ਵਡਭਾਗੀ ਤਾਰੇ ਜਨ ਨਾਨਕ ਔਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਿਜ ਕਦੇ ਨਾ ਹੋਵੇ ਸੋਗ ਮਨਮੁਖ ਮੂਏ ਨਾਹੀ ਹਰ ਮਨ ਮਾਏ ਮਰਮਰ ਜੰਮੇ ਪੀ ਮਰ ਜਾਏ ਸੇ ਜਨ ਜੀਵੇ ਜਿਨ ਹਰ ਮਨ ਮਾਏ ਸਾਚ ਸੰਭਾਲੇ ਸਾਚ ਸਮਾਏ ਰਹਾਉ ਹਰ ਨਾ ਸੇਵੇ ਤੇ ਹਰ ਨਾ ਦੂਰ ਹਰ ਨਾ ਸੇਵੇ ਤੇ ਹਰ ਤੇ ਦੂਰ ਦਿਸੰਤਰ ਪਵੇ ਸਿਰ ਪਾਵੇ ਧੂਰ ਹਰ ਆਪੇ ਜਨ ਲੀਏ ਲਾਏ ਤਿਨ ਸਦਾ ਸੁਖ ਹੈ ਤਿਲ ਨਾ ਤਮਾਏ ਨਦਰ ਕਰੇ ਚੂਕੇ ਅਭਿਮਾਨ ਸਾਚੀ ਦਰਗਹਿ ਪਾਵੇ ਮਾਨ ਹਰ ਜੀਉ ਵੇਖੇ ਸਦ ਹਜੂਰ ਗੁਰ ਕੇ ਸ਼ਬਦ ਰਿਹਾ ਭਰਪੂਰ ਜੀ ਜੰਤ ਕੀ ਕਰੇ ਪ੍ਰਿਤਪਾਲ ਗੁਰਪ੍ਰਸਾਦ ਸਦ ਦਇਆਲ ਗੁਰਪ੍ਰਸਾਦ ਸਦ ਸਮਾਲ ਦਰ ਸਾਚੇ ਪਤ ਸਿਉ ਘਰ ਜਾਏ ਨਾਨਕ ਨਾਮ ਵਡਾਈ ਪਾਏ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਏਕੋ ਵੇਖੇ ਅਵਰ ਨਾ ਖੋਏ ਦੂਜੇ ਲੋਕੀ ਬਹੁਤਾ ਦੁੱਖ ਪਾਇਆ ਸਤਿਗੁਰ ਮੈਨੂੰ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਦ ਬਸੰਤ ਏ ਮਨ ਮੌਲਿਆ ਗਾਏ ਗੁਣ ਗੋਬਿੰਦ ਰਾਉ ਗੁਰ ਪੁੱਛੋ ਤੁਮ ਕਰੋ ਵਿਚਾਰ ਤਾਂ ਪ੍ਰਭ ਸਾਚੇ ਲਗੇ ਪਿਆਰ ਆਪ ਛੋਟ ਹੋ ਦਾਸ ਤਪਾਏ ਭਉ ਜਗਦੀਸ ਭਉ ਜਗ ਜੀਵਨ ਵਸੇ ਮਨ ਆਏ ਭਗਤ ਕਰੇ ਸਦ ਵੇਖੇ ਹਜੂਰ ਮੇਰਾ ਪ੍ਰਭ ਸਦ ਰਿਹਾ ਭਰਪੂਰ ਇਸ ਭਗਤੀ ਕਾ ਕੋਈ ਨ ਜਾਣੇ ਪਿਓ ਸਭ ਮੇਰਾ ਪ੍ਰਭ ਆਤਮ ਦਿਓ ਆਪੇ ਸਤਿਗੁਰ ਮੇਲ ਮਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਮਨ ਤਨ ਹਰਿਆ ਸਹਿ ਸੁਭਾਏ ਨਾਨਕ ਨਾਮ ਰਹੇ ਲਿਵਲਾਏ
बसंत घर बसंत महला तीजा। भगत वचल हर वसे मन आए, गुर किरपा ते सहज सुभाए। भगत करे विचों आप खोए, तद ही साच मिलावा होए। भगत हो सोहे सदा हर प्रभ द्वार, गुर के हेत साचे प्रेम प्यार रहाओ। भगत करे सो जन निर्मल होए, गुर शब्दी विचों होमे खोए। हर जियो आप वसे मन आए, सदा शांत सुख सहज समाए। साच रते तिन सद बसंत, मन तन हरिया रव गुण गोविंद। बिन नामे सूका संसार, अगन त्रिसना जले वारो वार। सोई करे जे हर जियो भावे, सदा सुख शरीर भाणे चित लावे। अपना प्रभ सेवे सहज सुभाए, नानक नाम वसे मन आए। बसंत महला तीजा, माया मोह शब्द जलाए। मन तन हरिया सतगुर पाए, सफल्यो बिरख हर कै द्वार। साची बाणी नाम प्यार, ए मन हरिया सहज सुभाए। सच फल लागे सतगुर पाए राओ। आपे नेड़े आपे दूर, सतगुर के शब्द वेखे सद हजूर। शावकणी फूली बनराए, गुरमुख बिकसे सहज सुभाए। आंदन कीर्तन करे दिन रात, सतगुर गवाई विचों झूठ परात। पर पंच देख रहा विसमाद, गुरमुख पाइए नाम प्रसाद। आपे करता सब रस भोग, जो कुछ करे सोई पर होग। वड्डा दाता तिल ना थमाए, नानक मिलिए शब्द कमाए। बसंत महला तीजा, पूरे भाग सच कार कमावे। पूरे भाग सच कार कमाए, एको चेते फिर जो न आए। सफल जन्म इस जग में आया, सच नाम सहज समाया। गुरमुख कार करो लिवलाए, हर नाम सेवो विचों आप गवाए रहाओ। तिस जन की है साची बाणी, गुर के शब्द जग मय समाणी। चो जुग पसरी साची सोए, नाम रता जन प्रगट होए। एक साचे शब्द रहे लिवलाए, सेजन साचे सेजन साचे साचे पाए। साच ध्यान देख हजूर, संत जना की पग पंकज धूर। एको करता अवर न कोए, गुर शब्दी मेलावा होए। जिन सच सेविया तिन पाया रास, जिन सच सेविया तिन रस पाया। नानक सहजे नाम समाया, बसंत महला तीजा। भगत करे जन देख हजूर, संत जना की पग पंकज धूर। हर सेती सद रहा लिवलाए, पूरे सतगुर दिया बुझाए। दासा का दास विरला कोई होए, उत्तम पदवी पावे सोए रहा। एको सेवो अवर ना कोए, जित सेविये सदा सो कोए। ना ओ मरे ना आवे जाए, तिस बिन अवर से क्यों माए। सेजन साचे जिनी साच पछाणिया, आप मार सहजे नाम समाणिया। गुरमुख नाम प्राप्त होए, मन निर्मल निर्मल सच सोए। जिन ज्ञान किया तिस हर तू जान, साच शब्द प्रभ एक सयान। हर रस चाखे तां शुद्ध होए, नानक नाम रते सच सोए। बसंत महला तीजा, नाम रते कुल्ला का करे उधार। साची बाणी नाम प्यार,
ਮਨਮੁਖ ਭੁੱਲੇ ਕਾਹੇ ਆਏ, ਨਾਮੋ ਭੁੱਲੇ ਜਨਮ ਗਵਾਏ। ਜੀਵਤ ਮਰੇ ਮਰ ਮਰਨ ਸਵਾਰੇ, ਗੁਰ ਕੇ ਸ਼ਬਦ ਸੱਚ ਔਰ ਧਾਰੇ ਰਾਉ। ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ, ਮਨ ਨਿਰਮਲ ਸਦਗੁਣੀ ਗਹੀਰਾ। ਜੰਮੇ ਮਰੇ ਨ ਆਵੇ ਜਾਏ, ਗੁਰਪ੍ਰਸਾਦੀ ਸੱਚ ਸਮਾਏ। ਸਾਚਾ ਸੇਵੋ ਸੱਚ ਪਛਾਣੇ, ਗੁਰ ਕੇ ਸ਼ਬਦ ਹਰ ਦਰ ਨਿਸਾਣੇ। ਦਰ ਸਾਚੇ ਸੱਚ ਸੋਭਾ ਹੋਏ, ਨਿਜ ਘਰ ਵਾਸਾ ਪਾਵੇ ਸੋਏ। ਆਪ ਅਭੁੱਲ ਸੱਚਾ ਸੱਚ ਸੋਏ, ਹੋਰ ਸਭ ਭੁੱਲੇ ਦੂਜੇ ਪਤ ਖੋਏ। ਸਾਚਾ ਸੇਵੋ ਸਾਚੀ ਬਾਣੀ, ਨਾਨਕ ਨਾਮੇ ਸਾਚ ਸਮਾਣੀ। ਬਸੰਤ ਮਹਿਲਾ ਤੀਜਾ। ਬਿਨ ਕਰਮਾ ਸਭ ਭਰਮ ਭੁਲਾਈ, ਮਾਇਆ ਮੋਏ ਬਹੁਤ ਦੁੱਖ ਪਾਈ। ਮਨਮੁਖ ਅੰਧੇ ਠੌਰ ਨਾ ਪਾਈ, ਬਿਸ਼ਟਾਂ ਕਾ ਕੀੜਾ ਬਿਸ਼ਟਾਂ ਮਾਏ ਸਮਾਈ। ਹੁਕਮ ਮੰਨੇ ਸੋ ਜਨ ਪ੍ਰਵਾਨ, ਗੁਰ ਕੇ ਸ਼ਬਦ ਨਾਮ ਨਿਸ਼ਾਨ। ਰਾਓ ਸਾਚ ਰਤੇ ਜਿਨ੍ਹਾਂ ਧੁਰ ਲਿਖ ਪਾਇਆ, ਹਰ ਕਾ ਨਾਮ ਸਦਾ ਮਨ ਭਾਇਆ। ਸਤਿਗੁਰ ਕੀ ਬਾਣੀ ਸਦਾ ਸੁਖ ਹੋਏ, ਜੋਤੀ ਜੋਤ ਮਿਲਾਏ ਸੋ ਹੋਏ। ਏਕ ਨਾਮ ਤਾਰੇ ਸੰਸਾਰ, ਗੁਰਪ੍ਰਸਾਦੀ ਨਾਮ ਪਿਆਰ। ਬਿਨ ਨਾਮੇ ਬਿਨ ਨਾਮੇ ਮੁਕਤ ਕਿਨੇ ਨਾ ਪਾਈ, ਪੂਰੇ ਗੁਰ ਤੇ ਨਾਮ ਪੱਲੇ ਪਾਈ। ਸੋ ਬੂਜੇ ਜਿਸ ਆਪ ਬੁਝਾਏ, ਸਤਿਗੁਰ ਸੇਵਾ ਨਾਮ ਦੜਾਏ। ਜਿਨ ਇੱਕ ਜਾਤਾ ਸੇ ਜਨ ਪ੍ਰਵਾਨ, ਨਾਨਕ ਨਾਮ ਰਤੇ ਦਰ ਨਿਸਾਨ। ਬਸੰਤ ਮਹੱਲਾ ਤੀਜਾ। ਕਿਰਪਾ ਕਰੇ ਸਤਿਗੁਰੂ ਮੇਲਾਏ, ਆਪੇ ਆਪ ਵਸੇ ਮਨ ਆਏ। ਨੇਚਲ ਮਤ ਸਦਾ ਮਨ ਧੀਰ, ਹਰ ਗੁਣ ਗਾਵੇ ਗੁਣੀ ਗਹੀਰ। ਨਾਮੋ ਭੁੱਲੇ ਮਰੇ ਬਿਕਕਾਏ, ਬਿਰਥਾ ਜਨਮ ਫਿਰ ਆਵੇ ਜਾਏ। ਰਹਾਓ ਬਹੁ ਭੇਖ ਕਰੇ ਮਨ ਸ਼ਾਂਤ ਹੋਏ, ਬਹੁ ਅਭਿਮਾਨੀ ਬਹੁ ਅਮਾਨ ਆਪਣੀ ਪਤ ਖੋਏ। ਸੇਵਡ ਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਘਰ ਮੈਂ ਆਣਿਆ। ਘਰ ਮੈਂ ਵਸਤ ਅਗਮ ਅਪਾਰਾ, ਗੁਰਮਤ ਖੋਜਤ ਸ਼ਬਦ ਵਿਚਾਰਾ। ਨਾਮ ਨਵਨਿਦ ਪਾਈ ਘਰ ਹੀ ਮਾਹੇ, ਸਦਾ ਰੰਗ ਰਾਤੇ ਸੱਚ ਸਮਾਏ। ਆਪ ਕਰੇ ਕਿਛ ਕਰਨ ਨਾ ਜਾਏ, ਆਪੇ ਭਾਵੇ ਲੈ ਮਿਲਾਏ। ਤਿਸਤੇ ਨੇੜੇ ਨਾਹੀਂ ਕੋ ਦੂਰ, ਨਾਨਕ ਨਾਮ ਰਿਹਾ ਭਰਪੂਰ। ਬਸੰਤ ਮਹਿਲਾ ਤੀਜਾ। ਗੁਰ ਸ਼ਬਦੀ ਹਰ ਚੇਤ ਸੁਭਾਏ, ਰਾਮ ਨਾਮ ਰਸ ਰਹੇ ਅਗਾਏ। ਕੋਟ ਕੁਟੰਤਰ ਕੈ ਪਾਪ ਮਲ ਜਾਏ, ਜੀਵਤ ਮਰੇ ਹਰ ਨਾਮ ਸਮਾਏ। ਹਰ ਕੀ ਦਾਤ ਕਰੇ ਹਰ ਕੀ ਦਾਤ ਹਰ ਜੀਓ ਜਾਣੇ, ਗੁਰ ਕੇ ਸ਼ਬਦ ਏ ਮਨ ਮੌਲਿਆ। ਹਰ ਗੁਣ ਦਾਤਾ ਨਾਮ ਵਖਾਣੇ ਰਹਾ, ਭਗਮੇ ਵੇਸ ਭਰਮ ਮੁਕਤ ਨਾ ਹੋਏ, ਬਹੁ ਸੰਜਮ ਸ਼ਾਂਤ ਨਾ ਪਾਵੇ ਕੋਏ। ਗੁਰਮਤ ਨਾਮ ਪ੍ਰਾਪਤ ਹੋਏ, ਵਡਭਾਗੀ ਹਰ ਪਾਵੇ ਸੋਏ। ਕਲ ਮੈਂ ਰਾਮ ਨਾਮ ਵਡਿਆਈ, ਗੁਰਪੂਰੇ ਤੇ ਪਾਇਆ ਜਾਈ। ਨਾਮ ਰਤੇ ਸਦਾ ਸੁਖ ਪਾਈ, ਬਿਨ ਨਾਵੇ ਹੋਮੇ ਜਲ ਜਾਈ। ਵਡਭਾਗੀ ਹਰ ਨਾਮ ਵਿਚਾਰਾ, ਛੂਟੇ ਨਾਮ ਰਾਮ ਦੁੱਖ ਸਾਰਾ। ਹਿਰਦੇ ਵਸਿਆ ਸੋ ਬਾਹਰ ਪਸਾਰਾ, ਨਾਨਕ ਜਾਣੇ ਸਭ ਉਪਾਵਣ ਹਾਰਾ। ਬਸੰਤ ਮਹੱਲਾ ਤੀਜਾ। ਇੱਕ ਤੁਕੇ ਤੇਰਾ ਕੀਆ ਕਿਰਮ ਜੰਤ, ਦੇ ਨਾ ਜਾਪੀ ਆਦਿ ਅੰਤ। ਗੁਣ ਆਖ ਵਿਚਾਰੀ ਮੇਰੀ ਮਾਏ, ਹਰ ਜਪ ਹਰ ਹੀ ਲਾਗੋ ਪਾਏ ਰਾਓ। ਗੁਰਪ੍ਰਸਾਦ ਲਾਗੇ ਨਾਮ ਸਵਾਦ, ਕਾਹੇ ਜਨਮ ਗਵਾਵੇ ਵੈਰਵਾਦ। ਗੁਰ ਕਿਰਪਾ ਕੀਨੀ ਚੂਕਾ ਅਭਿਮਾਨ,
सहज भाए पाया हर नाम। उत्तम ऊचा शब्द ना काम, नानक वखाणे सच नाम। बसंत महला तीजा, बनस्पत मौली चढ़िया बसंत। ए मन मौलिया सतगुरु संग, तुम साच त्यावो मुग्ध मना। ता सुख पावो मेरे मना राव, इत मन मौलिया भया आनंद। अमृत फल पाइए नाम गोबिंद। एको एक सब आख वखाणे, हुकम बूझे ता एको जाने। कहत नानक होमे कहे ना कोय, आखण वेखण सब साहेब ते होए। बसंत महला तीचा, सब जोग तेरे कीते होए। सतगुर भेटे मत बुद्ध होए, हर जियो आपे मिलह मिलाए। गुर के शब्द सच नाम समाए राओ, मन बसंत हरे सब लोए। फलहे फूले राम नाम सुखोए, सदा बसंत गुर शब्द विचारे। राम नाम राखे उर धारे, मन बसंत मन तन हरिया होए। नानक ए तन बिरख, राम नाम पल पावे सोए। बसंत महला तीजा, तिन बसंत जो हर गुण गाए। पूरे भाग हर भगत कराए, इस मन को बसंत की लगे न सोए। ए मन जलिया दूजे दोए रहाओ, ए मन धंधे बादा कर्म कमाए। माया मूठा सदा बिल लाए, ए मन छूटे ता सतगुर भेटे। जमकाल की फिर आवे ना फेटे, ए मन छूटा गुर लिया चढ़ाए। नानक माया मोह शब्द जलाए। बसंत महला तीजा, बसंत चढ़िया फूली बनराए। ए जी जंत फूले हर चित लाए, इन बिद ए मन हरिया होए। हर हर नाम जपे दिन राती, गुरमुख होमे कड्डे धोए रहा। सतगुर बाणी शब्द सुनाए, ए जग हरिया सतगुर पाए। फल फूल लागे जा आपे लाए, मूल लगे ता सतगुर पाए। आप बसंत जगत सब वाड़ी, नानक पूरे भाग भगत निराली। बसंत हंडोल महला तीजा, घर दूजा एक ओंकार सतगुर प्रसाद। गुर की बाणी विटों वारिया भाई, गुर शब्द विटों बल जाए। गुर सलाही सद अपना भाई, गुर चरणी चित लाए। मेरे मन राम नाम चित लाए, मन तन तेरा हरिया होवे। एक हर नामा फल पाए राओ, गुर राखे से उबरे भाई। हर रस अमृत पियाए, विचों होमे दुख उठ गया भाई। सुख वुठा मन आए, तुर आपे जिना नो बख्शन भाई। शब्दे लेन मलाए, धूड़ तिना की अकुलिये भाई। सतसंगत मेल मलाए, आप कराए करे आप पे भाई। जिन हरिया किया सब कोए, नानक मन तन सुख सद वसे भाई। शब्द मिलावा होए। राग बसंत महला चौथा, घर पहला एक तुके एक ओंकार सतगुर प्रसाद। ज्यो पसरी सूरज किरण जोत, ज्यो घट घट रमैया ओत पोत। एको हर रविया सरब थाए, गुर शब्द मिलिए मेरी माए रहाओ। घट घट अंतर एको हर सोए, गुर मिलिए एक प्रगट होए। एको एक रहा पर पूर, साकत नर लोभी जाने दूर। एको एक वरते हर लोए, नानक हर एको करे सो होए।

ਵਾਹਿਗੁਰੂ ਸਾਹਿਬ ਜੀ। ਪਰਵਤੀ ਅਸ਼ਟਪਦੀਆਂ ਮਹਲਾ ਪਹਿਲਾ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਬਦਾ ਬੌਰੀ ਮਨ ਬੋਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੁਣ ਬੰਦ ਨਾ ਪਾਇਆ ਸਤਿਗੁਰ ਰਾਖੇ ਨਾਮ ਤਿਰੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣਾ ਸ਼ਬਦ ਵਿਚਾਰ ਪਵ ਸਾਗਰ ਤਰ ਰਹਾ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੈ ਪਿਆਰੀ ਮਾਇਆ ਮਮਤਾ ਹੈ ਬਹੁਰੰਗੀ ਬਿਨ ਨਾਵੈ ਕੋ ਸਾਥ ਨਾ ਸੰਗੀ ਜਿਉਂ ਮਨ ਦੇਖੈ ਪਾਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵਲਾਵੈ ਸਤਿਗੁਰ ਪੂਜ ਸਹਿਜਕਾਰ ਪਾਵੈ ਰਾਗ ਨਾਦ ਮਨ ਦੂਜੇ ਭਾਏ ਅੰਤਰ ਕਪਟ ਮਹਾਂ ਦੁੱਖ ਪਾਏ ਸਤਿਗੁਰ ਭੇਟੈ ਸੋਝੀ ਪਾਏ ਸੱਚਾ ਨਾਮ ਰਹਿ ਲਿਵਲਾਏ ਸੱਚਾ ਸ਼ਬਦ ਸੱਚ ਕਮਾਵੈ ਸੱਚੀ ਬਾਣੀ ਹਰ ਗੁਣ ਗਾਵੈ ਨਿਜਕਰ ਵਾਸ ਅੰਮ੍ਰਿਤ ਪਾਵੈ ਤਾਦਰ ਸੱਚ ਸੁਭਾ ਪਾਵੈ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੈ ਜੇ ਕੋਈ ਹਉਮੈ ਮੇਰਾ ਸ਼ਬਦੇ ਖੋਈ ਨਿਰਮਲ ਨਾਮ ਬਸੈ ਮਨ ਸੋਈ ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦ ਹੋਰ ਮੋਹ ਗੁਬਾਰ ਸ਼ਬਦ ਨਾਮ ਰੱਖੇ ਉਰਧਾਰ ਸ਼ਬਦ ਗਤ ਮਤ ਮੋਖ ਦੁਆਰ ਅਵਰ ਨਾਹੀ ਕਰ ਦੇਖਣ ਹਾਰੂ ਸਾਚਾ ਆਪੈ ਨੂਪੇ ਪਾਰੂ ਰਾਮ ਨਾਮ ਉੱਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪ੍ਰਭਾਤੀ ਮਹਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮਨ ਦੇ ਕਾਮ ਲੁਭਾਇਆ ਸੁਤ ਕੰਚਨ ਸੁਹੇਤ ਵਧਾਇਆ ਸਭ ਕਿਛ ਆਪਣਾ ਇੱਕ ਰਾਮ ਪਰਾਇਆ ਐਸਾ ਜਾਪ ਜਪੋ ਜਪ ਮਾਲੀ ਦੁੱਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾ ਸ਼ਬਦ ਤੁਜ ਮਾਹਿ ਸਮਾਇਆ ਆਵਾ ਗੁਣ ਤੁਦਾ ਪਰਚਾਇਆ ਸਹੀ ਭਗਤ ਜਿਨ ਸੱਚ ਚਿੱਤ ਲਾਇਆ ਗਿਆਨ ਧਿਆਨ ਨਰਹਰ ਨਿਰਬਾਣੀ ਬਿਨ ਸਤਿਗੁਰ ਭੇਟੇ ਕੋਈ ਨ ਜਾਣੀ ਸਗਲ ਸਰੋਵਰ ਗੋਤ ਸਮਾਣੀ ਆਨੰਦ ਰੂਪ ਵਿੱਟੋ ਕੁਰਬਾਣੀ ਭਾਉ ਭਗਤ ਗੁਰਮਤੀ ਪਾਏ ਹਉਮੈ ਵਿੱਚੋ ਸ਼ਬਦ ਜਲਾਏ ਤਾਵਤ ਰੱਖ ਠਾਕਰ ਹਾਏ ਸੱਚਾ ਨਾਮ ਮਨ ਵਸਾਏ ਬਿਸਮ ਬਿਨੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਏਕ ਲਿਵ ਲਾਗੀ ਦੇਖ ਨਿਵਾਰਿਆ ਜਲ ਮੈਂ ਆਗੀ ਸੋ ਬੂਝਾ ਹੋਵੈ ਵੱਡ ਭਾਗੀ ਸਤਿਗੁਰ ਸੇਵੇ ਪਰਮ ਚੁਕਾਏ ਅਣਦਿਨ ਜਾਗੈ ਸੱਚ ਲਿਵਲਾਏ ਏਕੋ ਜਾਣਾ ਅਵਰ ਨਾ ਕੂਏ ਸੁਖ ਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋਮੈ ਮਾਰ ਜੀਵਤ ਮੁਕਤ ਜਾਂ ਸ਼ਬਦ ਜੀਵਨ ਮੁਕਤ ਜਾਂ ਸ਼ਬਦ ਸੁਨਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖ ਦਾਤਾ ਦੁੱਖ ਮੇਟਣ ਹਾਰਾ ਅਵਰ ਨਾ ਸੂਜਸ ਬੀਜੀ ਘਰਾ ਤਨ ਮਨ ਧਨ ਹਰ ਅੱਗ ਰੱਖਿਆ ਨਾਨਕ ਕਹਿ ਮਹਾਰਾਸ ਚਾਖਿਆ ਪ੍ਰਭਾਤੀ ਮਹਲ ਪਹਿਲਾ ਨਿਵਲੀ ਕਰਮ ਭੁਯੰਗੁਮ ਭਾਠੀ ਰਿਚਕ ਪੂਰ ਕੁੰਭ ਕਰੈ ਬਿਨ ਸਤਿਗੁਰ ਕੇ ਸੋਜੀ ਨਾਹੀ ਪਰ ਮੈਂ ਭੂਲਾ ਬੂਡ ਮਰੈ ਅੰਧਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲਕ ਦਿਨ ਅੱਲਾ ਹੈ ਨਾਮ ਬਿਨਾ ਫੋਕਟ ਸਭ ਕਰਮਾਂ ਜੋ ਬਾਜੀ ਗਰ ਭਰਮ ਭੁੱਲੈ ਖਾਟ ਕਰਮ ਨਾਮ ਨਿਰੰਜਨ ਸੋਈ ਤੇ ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਉ ਮਾਇਆ ਧੰਦਾ ਤਵਨੀ ਦੁਰਮਤਕਾਰ ਵਿਕਾਰ ਮੂਰਖ ਆਪ ਗੰਨਾਏ ਦਾ ਬੂਝ ਨਾ ਸਕਾ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ਮੱਜਨ ਝੂਠਾ ਚੰਡਾਲ ਘਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ ਝੂਠੇ ਵਿੱਚ ਕਰਨ ਹੈ ਖਸਮ ਨਾ ਪਾਵੈ ਸਾਧ ਬਿਨ ਨਾਵੈ ਹੋਰ ਕਮਾਵਨਾ ਭਿੱਖਾ ਆਵੈ ਸਾਧ ਦੁਸ਼ਟੀ ਸੁਭਾਵ ਗੁੱਚੀ ਹੈ ਬਿਖਵਾਤੀ ਜੀਵਨ ਬਾਦ ਇਹ ਪ੍ਰਮ ਭੂਲੇ ਮਰੋ ਨਾ ਕੋਈ ਸਤਿਗੁਰ ਸੇਵ ਸਦਾ ਸੁਖ ਹੋਈ ਬਿਨ ਸਤਿਗੁਰ ਮੁਕਤ ਕਿਨਾ ਨਾ ਪਾਈ ਆਵੈ ਜਾਹੈ ਮਰੈ ਮਰ ਜਾਈ ਇਹ ਸਰੀਰ ਹੈ ਤ੍ਰੈ ਗੁਣ ਧਾਤ ਇਸਨੋਂ ਵਿਆਪੈ ਸੋਗ ਸੰਤਾਪ ਸੋ ਸੇਵੋ ਜਿਸ ਮਾਈ ਨਾ ਬਾਪ ਵਿੱਚੋਂ ਚੂਕੈ ਤਿਸਨਾ ਅਰ ਆਪ ਜਹਾਂ ਜਹਾਂ ਦੇਖਾਂ ਤਹਤ ਸੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਹਿਰਦੈ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਦਾ ਚੂਕੈ ਤਾਂ ਸ਼ਬਦ ਪਛਾਣ ਘਰ ਬਾਹਰ ਏਕੋ ਕਰ ਜਾਣ ਇਹ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਾਥਾ ਪਵੈ ਸ਼ਾਰ ਕਰਨੀ ਕੀਰਤ ਗੁਰਮਤਿ ਸਾਰ ਸੰਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹਲਾ ਪਹਿਲਾ ਦੱਖਣੀ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ।

ਹੈ ਸਰੀਰ ਚੇਨ ਪੱਗ ਹੋਵੇ ਤਾਂ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ ਬੁੱਝੇ ਜਿਸ ਬੁਝਾਈ ਰਹਾਉ ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜਾ ਕਾਗਦ ਕੀ ਮਨਾ ਪਾਈ ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਖਾਸ ਬਿਕਾਈ ਕਰੋ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨਾ ਕਿਉਂ ਪਏ ਆਲ ਜਾਏ ਕਿਉਂ ਛਲੀਏ ਜੇ ਬਲ ਰੂਪ ਪਛਾਨਾ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ ਤਿਨ ਕਰ ਜਾਗੇ ਅਠਾਰਹ ਘਾਏ ਕਿਰਤਨਾ ਚੱਲਾ ਚਲਾਇਆ ਗਣਤ ਨਾ ਗਣੇ ਹੁਕਮ ਪਛਾਣਾ ਬੋਲੀ ਪਾਏ ਸੁਭਾਈ ਜੋ ਕਿਛ ਕਰ ਵਰਤਾਏ ਤੁਧ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨ ਲਾਗੈ ਸਦਾ ਰਹਿ ਸਰਨਾਈ ਮਨਮੁਖ ਮੁਗਧ ਆਗੈ ਚੇਤਾ ਨਾਹੀ ਦੁਖ ਲਾਗੈ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ ਹਰ ਅਭਿਮਾਨ ਨਾ ਜਾਈ ਜੀਓ ਅਭਿਮਾਨੇ ਪੈ ਪਚੀਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ ਨਾਨਕ ਸਾਚ ਨਾਮ ਨਿਸਤਾਰਾ ਕੋ ਗੁਰਪ੍ਰਸਾਦ ਅਕੁਲੈ ਪ੍ਰਵਤੀ ਮਹਲਾ ਪਹਿਲਾ ਆਖਣਾ ਸੁਨਣਾ ਨਾਮ ਆਧਾਰ ਤੰਦਾ ਛੁਟਕ ਗਿਆ ਬੇਕਾਰ ਜੋ ਮਨਮੁਖ ਦੂਜੇ ਪਤ ਖੋਈ ਬਿਨ ਨਾਵੈ ਮੈਂ ਅਵਰ ਨਾ ਕੋਈ ਸੁਣਮਣ ਅੰਧੇ ਮੂਰਖ ਗਵਾਰ ਆਵਤ ਜਾਤ ਲਾਜ ਨੀ ਲਾਗੈ ਬਿਨ ਗੁਰ ਬੂਡੈ ਬਾਰੋ ਬਾਰ ਰਹਾਉ ਇਸ ਮਨ ਮਾਇਆ ਮੋਹ ਬਿਨਾਸ ਤੁਰ ਹੁਕਮ ਲਿਖਿਆ ਤਾਂ ਕਹੀਏ ਕਾਸ ਗੁਰਮੁਖ ਵਿਰਲਾ ਚੀਨੇ ਕੋਈ ਨਾਮ ਵਿਹੂਣਾ ਮੁਕਤ ਨਾ ਹੋਈ ਭ੍ਰਮ ਭ੍ਰਮ ਡੁਲੇ ਲਖ ਚੌਰਾਸੀ ਬਿਨ ਗੁਰ ਬੂਜੇ ਜਮਕੀ ਫਸੀ ਇਹ ਮਨੁਆ ਖਿਨ ਖਿਨ ਉਪਯਾਲ ਗੁਰਮੁਖ ਝੂਠੇ ਨਾਮ ਸੰਭਾਲ ਆਪੇ ਸਦੇ ਢਿੱਲ ਨਾ ਹੋਏ ਸ਼ਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੋਝੀ ਕਿਸੈ ਨਾ ਹੋਏ ਆਪੇ ਕਰੈ ਕਰਾਵੈ ਸੋਏ ਝਗੜ ਚੁਕਾਵੈ ਹਰ ਗੁਣ ਗਾਵੈ ਪੂਰਾ ਸਤਿਗੁਰ ਸਹਿ ਸਮਾਵੈ ਇਹ ਮਨ ਡੋਲਤ ਤੋ ਠਹਿਰਾਵੈ ਸਚ ਕਰਨੀ ਕਰਕਾਰ ਕਮਾਵੈ ਅੰਤਰ ਜੂਠਾ ਕਿਉ ਸੁਛੋ ਹੋਏ ਨ ਸ਼ਬਦੀ ਧੁਵੈ ਬਿਰਲਾ ਖੋਏ ਗੁਰਮੁਖ ਕੋਈ ਸੱਚ ਕਮਾਵੈ ਹੈ ਆਵਣ ਜਾਣਾ ਠਾਕ ਰਹਾਵੈ ਪਵੋ ਖਾਣਾ ਪੀਣਾ ਸੁਖ ਸਾਰ ਹਰਜਨ ਸੰਗਤ ਪਾਵੈ ਪਾਰ ਸੱਚ ਬੋਲੈ ਬੋਲਾਵੈ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਰਸ ਕਰਮ ਧਰਮ ਪਦ ਪੂਜਾ ਕਮ ਕ੍ਰੋਧ ਅਗਨੀ ਮੈਂ ਪੂੰਜਾ ਹਰ ਰਸ ਚਾਖਿਆ ਤੋ ਮਨ ਭੀਜਾ ਪ੍ਰਣਵਤ ਨਾਨਕ ਵਰਣਾ ਦੂਜਾ ਪ੍ਰਭਾਤੀ ਮਹਲਾ ਪਹਿਲਾ ਰਾਮ ਨਾਮ ਜਪੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰਨੀ ਦੂਜਾ ਏਕੋ ਰਵ ਰਹਿਆ ਸਭ ਠਾਈ ਅਵਰਨ ਦੀਸੈ ਕਿਸ ਪੂ ਚੜਾਈ ਰਹਾਉ ਮਨ ਤਨ ਆ ਗਏ ਜੀਅੜਾ ਤੁਝ ਪਾਸ ਜਿਉ ਭਾਵੈ ਤਿਉ ਰੱਖੋ ਅਰਦਾਸ ਸੱਚ ਜੇਵਾ ਹਰ ਰਸਨ ਰਸਾਈ ਗੁਰਮਤਿ ਛੂਟਸ ਪ੍ਰਭ ਸਰਨਾਈ ਕਰਮ ਧਰਮ ਪ੍ਰਭ ਮੇਰਾ ਕੀਏ ਨਾਮ ਵਡਾਈ ਸਿਰ ਕਰਮਾ ਕੀਏ ਸਤਿਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਕਿਰਤਾਰਥ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਭਏ ਪ੍ਰਧਾਨਾ ਮਨ ਤਨ ਸੀਤਲ ਗੁਰ ਬੁਝ ਬੁਝਾਈ ਪ੍ਰਭ ਨਿਵਾਜੇ ਕਿਨ ਕੀਮਤ ਪਾਈ ਕਹੁ ਨਾਨਕ ਗੁਰ ਬੁਝ ਬੁਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪ੍ਰਭਾਤੀ ਮਹਲਾ ਪਹਿਲਾ ਇੱਕ ਧੁਰ ਬਖਸ਼ ਲੈ ਗੁਰਪੂਰਾ ਸੱਚੀ ਬਣਤ ਬਨਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁਖ ਬਿਸਰੇ ਪਦ ਪਾਈ ਝੂਠੀ ਦੁਰਮਤ ਕੀ ਚਤੁਰਾਈ ਬਿਨਸਤ ਬਾਰ ਨਾ ਲੱਗ ਗਏ ਕਾਇ ਰਹਾਉ ਮਨਮੁਖ ਕੋ ਦੁਖ ਮਨਮੁਖ ਕੋ ਦੁਖ ਦਰਦ ਵਿਆਪਤ ਮਨਮੁਖ ਦੁਖ ਨਾ ਜਾਈ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲਏ ਸ਼ਰਨ ਆਈ ਸਤਿਗੁਰ ਤੇ ਆਪ ਭਗਤ ਨਾ ਹੋਵਤ ਸਹੁ ਮੈਂ ਪਚੈ ਦੀਵਾਨੇ ਇਹ ਮਨੁਆ ਖਿਨ ਊਬ ਪਿਆਲੀ ਜਬ ਲਗ ਸ਼ਬਦ ਨਾ ਜਾਣੈ ਭੂਖ ਪਿਆਸਾ ਜਗ ਪਿਆ ਤਿਬਤ ਨਹੀਂ ਬਿਨ ਸਤਿਗੁਰ ਪਾਏ ਸਹਿਜੇ ਸਹਿਜ ਮਿਲੇ ਸੁਖ ਪਾਈਏ ਦਰਗਹਿ ਪੈਦਾ ਜਾਏ ਦਰਗਹਿ ਦਾਨਾ ਬੀਨਾ ਇੱਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰ ਸਪੇ ਬੂਜੈ ਪਦ ਨਿਰਵਾਣੀ ਜਲ ਤਰੰਗ ਅਗਨੀ ਪਵਣਾ ਪੌਣਾ ਤ੍ਰੈ ਮਿਲ ਜਗਤ ਉਪਾਇਆ ਐਸਾ ਬਲ ਛਲ ਦਿਨ ਕੋ ਦੀਆ ਹੁਕਮੀ ਠਾਕਰ ਹਾਇਆ ਐਸੇ ਜਨ ਵਿਰਲੇ ਜਾਗੇ ਅੰਦਰ ਪ੍ਰਖ ਖਜ਼ਾਨਾ ਪਾਇਆ ਅਵਜਾਤ ਵਰਨ ਤੇ ਭਏ ਤੀਤਾ ਹਉ ਮਮਤਾ ਮੋਹ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁੱਖ ਮੈਂ ਮਹਿਲ ਚੁਕਾਇਆ ਨਾਨਕ ਤਿਨਕੇ ਚਰਨ ਪਖਾਲਾ ਜਿਨ੍ਹਾਂ ਗੁਰਮੁਖ ਸੱਚਾ ਪਾਇਆ ਪ੍ਰਭਾਤੀ ਮਹੱਲਾ ਤੀਜਾ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰਾ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲਿਹੁ ਸਮਾਲ ਮਨ ਮੇਰੇ ਸ਼ਬਦ ਰੱਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸੱਚੀ ਸੋਏ ਰਹਾਉ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜਿਉ ਸਾਜਿਆ ਰੱਖਿਆ ਹੁਕਮ ਸਵਾਰ
ਤੁਰ ਲੇਖ ਲਿਖਿਆ ਸੋ ਕਮਾਵਨਾ, ਕੋਈ ਨ ਮੇਟਨ ਹਾਰ, ਸ਼ਬਦ ਚਿੰਨ ਸੁਖ ਪਾਇਆ, ਸੱਚਾ ਨਾਇ ਪਿਆਰ, ਹਰ ਮੰਦਰ ਸ਼ਬਦ ਸੋਹਣਾ, ਕੰਚਨ ਕੋਟ ਅਪਾਰ, ਹਰ ਮੰਦਰ ਇਹੋ ਜਗਤ ਹੈ, ਗੁਰਬਿਨ ਘੋਰ ਅੰਧਾਰ, ਦੂਜਾ ਭਾਉ ਕਰ ਪੂਜਦੇ, ਮਨਮੁਖ ਅੰਧ ਗਵਾਰ, ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ, ਸਾਚ ਰਤੇ ਸੇ ਉਭਰੇ ਦੁਖੀ ਦੂਜੇ ਭਾਏ, ਹਰ ਮੰਦਰ ਮੈਂ ਨਾਮ ਨਿਧਾਨ ਹੈ ਨਾ ਬੂਜੇ ਮੁਗਦ ਗਵਾਰ, ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਉਰ ਧਾਰ, ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ, ਪਵਿੱਤ ਪਾਵਨ ਸੇਜਨ ਨਿਰਮਲ ਹਰਿ ਕੇ ਨਾਮ ਸਮਾਏ, ਹਰ ਮੰਦਰ ਹਰ ਕਾ ਹਟ ਹੈ, ਰੱਖਿਆ ਸ਼ਬਦ ਸਵਾਰ, ਤਿਸ ਵਿੱਚ ਸੌਦਾ ਏਕ ਨਾਮ, ਗੁਰਮੁਖ ਲੈਣ ਸਵਾਰ, ਹਰ ਮੰਦਰ ਮੈਂ ਮਨ ਲੋ ਹਟ ਹੈ, ਬੋਹਿਆ ਦੂਜੇ ਭਾਏ, ਪਾਰਸ ਭੇਟਿਆ ਕੰਚਨ ਪਿਆ, ਕੀਮਤ ਕਹੀ ਨਾ ਜਾਏ, ਹਰ ਮੰਦਰ ਮੈਂ ਹਰ ਵਸੈ, ਸਰਬ ਨਿਰੰਤਰ ਸੋਏ, ਨਾਨਕ ਗੁਰਮੁਖ ਵਣਜੀ ਹੈ, ਸੱਚਾ ਸੌਦਾ ਹੋਏ, ਪ੍ਰਭਾਤੀ ਮਹੱਲਾ ਤੀਜਾ, ਪਏ ਪਾਏ ਜਾਗੇ ਸੇਜਣ, ਜਾਗਰਣ ਕਰਹਿ ਹਉਮੈ ਮਹਿਲ ਉਤਾਰ, ਸਦਾ ਜਾਗੇ ਕਿਰਪਣਾ ਰੱਖ, ਪੰਜ ਤਸਕਰ ਕਰ ਡਹਿ ਮਾਰ, ਮਨ ਮੇਰੇ ਗੁਰਮੁਖ ਨਾਮ ਧਿਆਏ, ਜਿਤ ਮਾਰਗ ਹਰਿ ਪਾਈਐ, ਮਨ ਸੇਈ ਕਰਮ ਕਮਾਏ ਰਹਾਉ, ਗੁਰਮੁਖ ਸਹਿਜ ਤੁਨ ਉਪਜੈ, ਦੁਖ ਹਉਮੈ ਵਿਚੋ ਜਾਏ, ਹਰ ਨਾਮਾ ਹਰਿ ਮਨ ਵਸੈ, ਸਹਿਜੇ ਹਰਿ ਗੁਣ ਗਾਏ, ਗੁਰਮੁਖ ਮੁਖ ਸੋਹਣ, ਗੁਰਮਤੀ ਮੁਖ ਸੋਹਣੇ, ਹਰਿ ਰਾਖਿਆ ਉਰ ਤਹਾਰ, ਐਥੈ ਉਥੈ ਸੁਖ ਘਣਾ, ਜਪ ਹਰਿ ਹਰਿ ਉਤਰੇ ਪਾਰ, ਹਉਮੈ ਵਿੱਚ ਜਾਗਰਨ ਨਾ ਹੋਵਈ, ਹਰ ਭਗਤ ਨਾ ਪਵਈ ਥਾਏ, ਮਨਮੁਖ ਦਰ ਢੋਈ ਨਾ ਲਹਾ, ਪਾਏ ਦੂਜੇ ਕਰਮ ਖਮਾਏ, ਤ੍ਰਿਗ ਖਾਣਾ ਤ੍ਰਿਗ ਪਹਿਨਣਾ, ਜਿਨ੍ਹਾਂ ਦੂਜੇ ਪਏ ਪਿਆਰ, ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ, ਮਰ ਜਾਮਾ ਹੋਏ ਖੁਆਰ, ਜਿਨ ਕੋ ਸਤਿਗੁਰ ਭੇਟਿਆ, ਤਿਨਾ ਬਿਟੋ ਬਲ ਜਾਓ, ਤਿਨ ਕੀ ਸੰਗਤ ਮਿਲ ਰਹਾ, ਸੱਚੇ ਸੱਚ ਸਮਾਓ, ਪੂਰਾ ਭਾਗ ਗੁਰ ਪਾਈਏ, ਉਪਾਇ ਕਿਤਨ ਪਾਇਆ ਜਾਏ, ਸਤਿਗੁਰ ਤੇ ਸਹਿਜ ਉਪਜੈ, ਹਉਮੈ ਸ਼ਬਦ ਜਲਾਏ, ਹਰਿ ਸਰਨਾਈ ਭਾਜ ਮਨ ਮੇਰੇ, ਸਭ ਕਿਛੁ ਕਰਨੈ ਜੋਗ, ਨਾਨਕ ਨਾਮ ਨਾ ਵਿਸਰੈ, ਜੋ ਕਿਛੁ ਕਰੈ ਸਹੋਗ, ਵਿਭਾਸ ਪ੍ਰਭਤੀ ਮਹਲਾ ਪੰਜਵਾਂ, ਅਸ਼ਟਪਦੀਆਂ ਏਕ ਓਅੰਕਾਰ, ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਧਬਨਤਾ, ਚੂਗੈ ਚੋਗ ਅਨੰਤ ਸੰਯੁਗਤਾ, ਉਰਜ ਪਰ ਮਨ ਮੀਠ ਮੁਹਾਰਾ, ਗੁਣ ਗਾਹਕ ਮੇਰੇ ਪ੍ਰਾਣ ਅਧਾਰਾ, ਏਕ ਹਮਾਰਾ ਅੰਤਰਜਾਮੀ ਤਰ, ਏਕਾ ਮੈਂ ਟਿਕ ਏਕ ਸਖੀ, ਸਿਰ ਸ਼ਾਹਾਂ ਵੱਡ ਸੁਰਖ ਸੁਆਮੀ ਰਹਾਉ, ਛਲ ਨਾਗਣ ਸਿਮਰ ਟੁੱਟਣ ਹੋਈ, ਗੁਰ ਕਹਿਆ ਇਹ ਝੂਠੀ ਧੋਹੀ, ਮੁਖ ਮੀਠੀ ਖਾਈ ਕਉ ਰਾਏ, ਅੰਮ੍ਰਿਤ ਨਾ ਮਨ ਰਹਿ ਆਘਾਏ, ਲੋਭ ਮੋਹ ਸੁ ਗਈ ਬਿਖੋਟ, ਗੁਰ ਕਿਰਪਾਲ ਮੁਖ ਕਿੰਨੀ ਛੋਟ, ਇਹ ਠਗਵਾਰੀ ਬਹੁਤ ਕਰ ਗਾਲੇ, ਹਮ ਹੋ ਗੁਰ ਰਾਖ ਲੀਏ ਕਿਰਪਾਲੇ, ਕਾਮ ਕ੍ਰੋਧ ਸੋ ਠਾਟ ਨਾ ਬਣਿਆ, ਗੁਰ ਉਪਦੇਸ਼ ਮੋਹਿ ਕਾਨੀ ਸੁਣਿਆ, ਜਹ ਦੇਖੋ ਤਹ ਮਹਾਂ ਚੰਡਾਲ, ਰੱਖ ਲਈਏ ਆਪਣਾ ਗੁਰ ਗੋਪਾਲ, ਦਸ ਨਾਰੀ ਮੈਂ ਕਰੀ ਦੁਹਾਗਣ, ਗੁਰ ਕਹਿਆ ਰਸੇ ਬਿਖਾਗਣ, ਇਨ ਸਰਮੰਦਿਰ ਸਾਥਲ ਜਾਏ, ਹਮ ਗੁਰ ਰਾਖੇ ਹਰ ਲਿਵ ਲਾਏ, ਅਹ ਮੇਲ ਸੋ ਮਸਲ ਛੋਡੀ, ਗੁਰ ਕਹਿਆ ਮੂਰਖ ਹੋਡੀ, ਇਹ ਨੀ ਕਰ ਕਰ ਕਹੀ ਨਾ ਪਾਏ, ਗੁਰ ਹਮ ਗੁਰ ਰਾਖ ਲੀਏ ਲਿਵ ਲਾਏ, ਇਨ ਲੋਗਨ ਸੋ ਹਮ ਭੈ ਬਹਿ ਰਾਏ, ਏਕ ਗ੍ਰਹਿ ਮੈਂ ਦੁਇਨਾ ਖਟਾਈ, ਆਏ ਪ੍ਰਭ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਭਾਗ, ਪ੍ਰਭ ਹੱਸ ਬੋਲੇ ਕੀ ਨਿਆਇ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀ ਅਨਬੇਰਾ, ਪ੍ਰਭਤੀ ਮਹੱਲਾ ਪੰਜਵਾਂ, ਮਨ ਮੈਂ ਕ੍ਰੋਧ ਮਹਾ ਅਹੰਕਾਰਾ, ਪੂਜਾ ਕਰੇ ਬਹੁਤ ਵਿਸਥਾਰਾ, ਕਰ ਇਸਨਾਨ ਤਰ ਚੱਕਰ ਬੰਨਾਏ, ਅੰਤਰ ਕੀ ਮਲਕਾ ਬਹੀ ਨ ਜਾਏ, ਇਤ ਸੰਜਮ ਪ੍ਰਭ ਕੇ ਨਹੀਂ ਨਾ ਪਾਇਆ, ਭਗਵਤੀ ਮੁਦਰਾ ਮਨ ਮੋਹਿਆ ਮਾਇਆ ਰਹਾਓ, ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਾਏ ਕਹ ਸਭ ਉਤਰੇ, ਬੌਰ ਕਮਾਵੈ ਹੋਏ ਨਿਸੰਖ, ਜੰਮਪੁਰ ਬਾਂਧ ਖਰੇ ਕਲੰਕ, ਕੁੰਗਰ ਬਾਂਧ ਬਜਾਵੈ ਤਾਲਾ, ਅੰਤਰ ਕਪਟ ਫਿਰੇ ਬੇਤਾਲਾ, ਵਰਮੀ ਮਾਰੀ ਸਾਪ ਨਮੂਆ, ਪ੍ਰਭ ਸਭ ਕਿਸ ਜਾਣੈ ਜਿਨ ਤੂੰ ਕੀਆ, ਪੂਅਰ ਤਾਪ ਗੇਰੀ ਕੇ ਬਸਤਰ, ਆਪਦਾ ਕਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪਰਦੇਸ ਸਹਤਾਇਆ, ਪੰਚਨ ਡਾਲ ਨਾਲੇ ਲੈ ਆਇਆ, ਕੰਨ ਫਿਰਾਏ ਹਰਾਏ ਟੂਕਾ, ਕਰ ਕਰ ਮੰਗੇ ਤ੍ਰਿਪਤਾਵਣ ਤੇ ਝੂਕਾ, ਬਣਤਾ ਛੋੜ ਬਾਦ ਨਦਰ ਪਰ ਨਾਰੀ, ਬੇਸ ਨਾ ਪਾਈਏ ਮਹਾ ਦੁਖਿਆਰੀ, ਬੋਲੈ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪਵਾਈਐ ਜੋਨੀ, ਅੰਨ ਤੇ ਰਹਿਤਾ ਦੁਖ ਦੇਹੀ, ਸਹਿਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ, ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ, ਪੁੱਛੋ ਸਗਲ ਭੇਦ ਸਿਮਰ ਤੇ, ਮਾਣ ਮੁਖ ਕਰਮ ਕਰੈ ਅਜਾਈ, ਜੇ ਬਾਲੂ ਕਰ ਠੌਰ ਨਾ ਠਾਈ, ਇਸਨੂੰ ਪਏ ਗੋਬਿੰਦ ਦਿਆਲਾ, ਗੁਰ ਕਾ ਬਚਨ ਤਿਨ ਬੰਧ ਉਪਾਲਾ, ਕੋਟ ਮਦੇ ਕੋਈ ਸੰਤ ਦਿਖਾਇਆ, ਨਾਨਕ ਤਿਨ ਕੈ ਸੰਗ ਤਰਾਇਆ, ਜੇ ਹੋਵੈ ਭਾਗ ਤਾਂ ਦਰਸ਼ਨ ਪਾਈਐ,
ਆਪ ਤਰੈ ਸਭ ਕੁਟੰਬ ਤਰਾਈਏ ਰਹਾਉ। ਦੂਜਾ ਪ੍ਰਭਾਤੀ ਮਹੱਲਾ ਪੰਜਵਾਂ।

ਜਾਣ ਭਜੇ ਪੁਰਖੂਤਮ ਤਾਚੀ ਅਭਗਤ ਬਾਣੀ ਨਾਮਾ ਕਹੇ ਜਗ ਜੀਵਨ ਪਾਇਆ ਹਿਰਦੈ ਅਲਖ ਵੱਡਾ ਨੀ ਪ੍ਰਭਤੀ ਆਦਿ ਜੁਗਾਦ ਜੁਗਾਦ ਜੁਗੋ ਜੁਗ ਤਾਂ ਕਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹੇ ਰਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਮਈਆ ਰਹਾਉ ਬਾਵਣ ਬੀਕੂ ਬਾਨੈ ਬੀਖੇ ਵਾਸ ਤੇ ਸੁਖ ਲਾਗਲਾ ਸਰਬੇ ਆਦਿ ਪਰਮ ਲਾਦ ਕਾਸ਼ਟ ਚੰਦਨ ਭਯਲਾ ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਭਯਲਾ ਤੂੰ ਦਯਾਲ ਰਤਨ ਲਾਲ ਨਾਮਾ ਸਚ ਸਮਾਇਲਾ ਪਰਬਤੀ ਅਕੁਲ ਪੁਰਖਿਕ ਚਲਤ ਉਪਾਇਆ ਘੜ ਘੜ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜੋ ਪ੍ਰਗਾਸਿਆ ਮਾਟੀ ਕੁੰਭਿਓ ਆਪੇ ਹੀ ਜਿਉਂ ਪ੍ਰਗਾਸਿਆ ਭਾਵ ਮਾਟੀ ਕੁੰਭਿਓ ਆਪੇ ਹੀ ਕਰਤਾ ਬੀਠਲ ਦਿਓ ਜੀ ਕਾ ਬੰਧਨ ਕਰਮ ਵਿਆਪੈ ਜੋ ਕਿਛ ਗਿਆ ਸੋ ਆਪੇ ਆਪੇ ਪ੍ਰਣਵਤ ਨਾਮ ਦਿਓ ਇਹੋ ਜੀਓ ਚਿੱਤ ਵੈ ਸੋਲਾਹਾ ਅਮਰ ਹੋਏ ਸਦ ਆਕੁਲ ਰਹਿ ਪ੍ਰਭਾਤੀ ਭਗਤ ਬੇਨੀ ਜੀ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹੀਰੇ ਦੰਤਰਕਾਰ ਤਲ ਕਾਤੀ ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਣ ਮੁਖ ਭਾਗਾ ਕਲ ਭਗਵਤ ਬੰਦ ਚਰਾਮੰਗੂ ਦੁਹ ਦਿਸ਼ਟ ਰੱਤਾ ਨਿਸਬਾਦੰ ਰਹਾਉ ਨਿਤ ਪ੍ਰਾਤਿ ਸਨਾਨ ਸਰੀਰੰ ਦੁਹ ਧੋਤੀ ਕਰਮ ਔਖੀਰੰ ਹਿਰਦੈ ਛੁਰੀ ਸੰਦਿਆਨੀ ਪਰ ਦਰਬ ਹਿਰਨ ਕੀ ਬਾਣੀ ਸਿਲ ਪੂਜਸ ਚੱਕਰ ਗਣੇਸ਼ ਨਿਸਬਾਸਰ ਜਾਗਤ ਭਗਤ ਪਰਵੇਸੰ ਪਗ ਨਾਚਸ ਤੇ ਤਿਲ ਕਰਮੰ ਲੇ ਲੰਪੜ ਨਾਚੇ ਧਰਮੰ ਮ੍ਰਿਗ ਆਸਨ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪੜ ਕਿਸਨ ਪਾਖੰ ਜਿਨ ਆਤਮ ਤਤ ਨ ਚੀਨਿਆ ਸਭ ਫੋਕਟ ਧਰਮ ਅਬੀਨਿਆ ਕਹ ਬੇਨੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦ ਰਾਗ ਜਜਾ ਬੰਤੀ ਮਹੱਲਾ ਨੌਵਾਂ ਰਾਮ ਸਿਮਰ ਰਾਮ ਸਿਮਰ ਇਹ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੁਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜੋ ਧਾਨ ਪਛਾਣ ਕਾਹੇ ਪਰ ਕਰਤ ਮਾਨ ਬਾਰੂ ਕੀ ਪੀਤ ਜੈਸੇ ਵਸੁਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਯੋ ਕਾਲ ਤੈਸੇ ਜਾਤ ਆਜ ਹੈ ਜੈ ਜਵੰਤੀ ਮਹੱਲਾ ਨੌਵਾਂ ਰਾਮ ਭਜ ਜਨਮ ਸਿਰਾਤ ਹੈ ਕਹੋ ਕਹ ਬਾਰ ਬਾਰ ਸਮਝਤ ਨ ਕਿਉਂ ਗਵਾਰ ਬਿਨਸਤ ਨ ਲੱਗੇ ਬਾਰ ਓਰੇ ਸਮ ਗਾਤ ਹੈ ਰਹਾਉ ਸਗਲ ਪਰਮ ਡਾਰ ਦੇਹ ਗੋਬਿੰਦ ਕੋ ਨਾਮ ਲੇਹੇ ਅੰਤ ਬਾਰ ਸੰਗ ਤੇਰਾ ਇਹ ਇੱਕ ਜਾਤ ਹੈ ਵਿਖਿਆ ਬਿਖ ਜੋ ਬਸਾਰ ਪਵ ਕਹੋ ਜਸ ਹੀ ਤਾਰ ਨਾਨਕ ਜਨ ਕਹਿ ਪੁਕਾਰ ਅਵਸਰ ਬੇਹਤ ਹੈ ਜੈ ਜਵੰਤੀ ਮਹੱਲਾ ਨੌਵਾਂ ਰੇ ਮਨ ਕੌਣ ਗਾਤ ਹੋਏ ਹੈ ਤੇਰੀ ਇਹ ਜਗ ਮੈਂ ਰਾਮ ਨਾਮ ਸੋ ਤੋ ਨਹੀਂ ਸੁਣਿਓ ਕਾਨ ਵਿਖਿਣ ਸੋ ਅਤ ਲੁਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨੈ ਨਿਮਕ ਕੀਨ ਦਾਰਾ ਸੁਖ ਪਯੋ ਦੀਨ ਪੱਗੋਂ ਪਹਰੀ ਬੇਰੀ ਜਨ ਨਾਨਕ ਜਨ ਕਹਿ ਪੁਕਾਰ ਸੁਪਨੇ ਜੋ ਜਗ ਪਸਾਰ ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾਂ ਕੀ ਚੇਰੀ ਜੈ ਜਵੰਤੀ ਮਹੱਲਾ ਨੌਵਾਂ ਬੀਤ ਜਹ ਜਨਮ ਆਕਾਜ ਰੇ ਸੁਨ ਨਿਸ ਦਿਨ ਸੁਨ ਕਹਿ ਪੁਰਾਣ ਸਮਝਤ ਨਹਿ ਰੇ ਅਜਾਨ ਕਾਲ ਤੋਂ ਪਹੁੰਚੋ ਆਣ ਕਹਾਂ ਜੈ ਹੈ ਭਾਜ ਰੇ ਰਹਾਉ ਅਸਥਿਰ ਜੋ ਮਾਨਿਓ ਦੇ ਸੋ ਤੋ ਤਿਰ ਹੋਏ ਹੈ ਖੇ ਕਿਉਂ ਨਾ ਹਰ ਕੋ ਨਾਮ ਲੇਹੇ ਮੂਰਖ ਨਿਲਾਜ ਰੇ ਰਾਮ ਭਗਤ ਹੀ ਇਹ ਆਣ ਛਾੜ ਦੇ ਤਾ ਮਨ ਕੋ ਮਾਨ ਨਾਨਕ ਜਨ ਇਹ ਬਖਾਣ ਜਗ ਮਹਿ ਬਰਾਜ ਰੇ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰਗ ਪ੍ਰਸਾਦ ਸਲੋਕ ਸਹਿਸ ਕਿਰਤੀ ਮਹੱਲਾ ਪਹਿਲਾ ਪੜ ਪੁਸਤਕ ਬੰਦ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਰਮਾ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੁ ਨਾਨਕ ਨਿਸ਼ਚੋ ਧਿਆਵਾ ਬਿਨ ਸਤਿਗੁਰ ਬਾਟ ਨਾ ਪਾਵੈ ਨੇਫਲੰ ਤਸ ਜਨਮ ਸਜਾਵਦ ਬ੍ਰਹਮ ਨਾ ਬਿੰਦ ਤੇ ਸਾਗਰੰ ਸੰਸਾਰ ਸਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਬਰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਨਸ ਭੇਓ ਨਾਨਕ ਤਾ ਕੋ ਦਾਸ ਹੈ ਸੋ ਨਿਰੰਜਨ ਦੇਓ ਏ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਤਮੰ ਸ੍ਰੀ ਵਾਸਵ ਦੇਵਸ ਜੇ ਕੋ ਜਾਨਸ ਭੇਵ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ ਸਲੋਕ ਸਹਿਸ ਕ੍ਰਿਤੀ ਮਹੱਲਾ ਪੰਜਵਾਂ
एक ओंकार सतनाम करता पुरख निर्भउ निर्वैर अकाल मूरत अजूनी सैभान गुर प्रसाद कतंच माता कतंच पिता कतंच बनता बिनोद सुता कतंच प्रात मीत हित बंधव कतंच मोह कुटुंबेते कतंच चपल मोहनी रूपं पे खंते त्यागं क्रोत रहंत सांग भगवान सिमरन नानक लब्धिं अच्युत तनह त्रिगंत मात पिता स्नेहं त्रिग स्नेहं प्रांत बांधव त्रिग स्नेहं बनता बिलास सुता त्रिग स्नेहं गिरहार्थ क सत्संग स्नेह सत्यं सुख्यं बसंत नानक मिथ्यंत देहं खिनंत बलनं बरहंत जरुआ हित्यंत माया अत्यंत आसा तित्य पवनं गणंत स्वासा पयान तरमं पतंत मोहकूप दुर्लभ देहं तात आश्रयं नानक गोविंद गोविंद गोविंद गोपाल कृपा काच कोटं रजंत तोयं लेपनं रक्त चरमन है नवंत द्वारं पीत रैतं बायर प्रूपं स्तंभन गोविंद नामं नै सिमरंत अज्ञानी जानंत अस्थिरं दुर्लभ देव दरहंत सात सरण नानक हर हर हर हर हर हरे जपंत सुबंत तुयं अच्युत गुणज्ञं पूर्णं बौलो कृपाला गंभीरं ऊच सर्वज्ञ अपारा प्रीत्या प्रियं विश्राम चरणं अनाथ नाथे नानक शरणं मिर्गी पे खंत बदक प्रहारन लखा बदय अहो जस रखेन गोपाला नानक रोम ना छेदियते बहु जतन करता बलवंत कारी सेवंत सूरा चतुर दिशा बिखम थान बसंत ऊचा न सिमरंत मरणं कदांच होवंत आज्ञा भगवान पुरख नानक कीटी सास अकरखते शब्दं रतं हितं मया कीर्तं कली करम कृत्वा मिटंत त्रागत परम मोहं भगवान रमणं सर्वत्र थानिं दृष्ट तोयं अमोघ दर्शनं बसंत साध रसना हर हर हर हरे नानक प्रियं जाप जपना कटंत रूपं कटंत दीपं कटंत रवसस्य नक्षत्र गगनं कटंत बसदा गिर तार सिखंडं गणरंत ललना सोत प्रात हीतं कटंत कनक मानक माया स्वरूपं नह कटंत केवल गोपाल अच्युत अस्थिरंग नानक साध जान नह बिला कटंत कनक मानक माया स्वरूपं कटंत नह कटंत केवल गोपाल अच्युत अस्थिरंग नानक साध जान नह बिलंब धर्मं बिलंब पापं दृढ़ंत नामं त्यजंत लोभं सरण संतं किलबिखनासं प्राप्तं तरम लक्ष्यन नानक जेह सो प्रसन्न माधव मृत मोहं अल्प बुद्धिं रचंत बनता बिनोद साहं जौबन बैक्रम कन्यक कुंडला विचित्र मंदर सुभंत वस्त्रा अत्यंत माया व्यापत व्याप्तं हे अच्युत सरण संत नानक पो भगवान ए नमः जन्मं ता मरणं हरखं ता सोगं भोगं ता रोगं ऊचं ता नीचं मानाना सुमूचं राजं ता मानं अभिमानं ता हीनं प्रवृत्त मार्गं व्रतंत विनाशनं गोविंद भजन सात संगेन अस्थिरं नानक भगवंत भजन आसनं कृपंत हरियं मातत ज्ञानं विकसित बुधा कुशल थानं विषयंत रिक्षं त्यागमानं शीतलंत हृदयं दृढ़ संत ज्ञानं रहंत जन्मं हर दर्श लीना भजंत नानक शब्द बीना कहंत बेदा गुणंत गुनिया सुनंत बाला बहुविध प्रकारा दृढ़ंत सुविद्या हर हर कृपाला नाम दान जा चंत नानक दैन हार गुर गोपाला न चिंता मात पित पराता है न चिंता कछ लोक है न चिंता बनता सुत मीत प्रवृत्त माया संबंध न दयाल एक भगवान पुरख है नानक सर्व जी प्रतपालक है अनित वित्तं अनित चित्तं अनित आसा बहुविध प्रकारं अनित हितं अहं बंदं परम माया मलनं बेचाकारं फिरंत जोन अनेट जठरागन नह सिमरंत मलिन बुद्धिं हे गोविंद करत मया नानक पत उदाहरण साध संगम गिरंत गिर पत पतालं जलंत दे दीप विश्वांतर बहंत अगात उयं त्रंगं दुखंत ग्रह चिंता जन्मंता मरणः अनक साधनं ना सिद्ध्यते नानक अस्थंभं अस्थंभं अस्थंभं शब्द साध स्वजन कोर दुख्यं अनक हत्यं जन्म दृत्रं महाभिख्यादं मिटन सगल सिमरंत हर नाम नानक जैसे पावक काष्ट भस्मं क्रोत अंधकार सिमरत प्रकाशं गुण रमंत अग खंडन रिद बसंत पह पीत पी दूता कर्म करत महा निर्मल
जन्म मरण रहंत श्रुता सुख समूह अमोक दर्शन सरण जोगिंग संत प्रे नानक पोसो भगवान खेमं क्रोध पाशं क्रोध अगर निवह निरासं आस पूर्ण निर्ताण भयं तनवंत रोगियं रोग खंडन भगतं भगत दानं राम नाम गुण कीर्तन पार ब्रह्म पुरख दाधार नानक गुर सेवा किंग न लभ्यते अतरंग तरंग धारण निर्तनंग तन नाम नरहर अनाथ नाथ गोबिंद बलहीन बल केशव सर्वदयाल अच्युत दीन बांधव दमोदर सर्वग पूर्ण पुरुख भगवान भगत वैशल करुणामय घट घट बसंत वासदेव पार ब्रह्म परमेश्वर जह जंत नानक कृपाल प्रसादं नह बिसरंत नह बिसरंत नारायण न समर्थं न केवलं सेवकं न प्रीत पूर्ण पुरुषोत्तमं तव प्रसाद सिमरते नामं नानक कृपाल हर हर गुरं परण पोखं करंत जिया विश्राम छादन देवंत दानं सृजंत रतन जन्म चतुर चेतन व्रतंत सुख आनंद प्रसाद सिमरंत नानक हर हर हरे अनित रचना निर्मोहते दानं परा पूर्वेन पुचन्ते महीपते विपरीत बुद्धिं मारत लोक नानक चरण काल दुख भुगते वृथा अनुग्रं गोबिंद जस सिमरन तंत्र आरोग्यं महारोग्यं बसिमरत करुणामय रमणं केवलं कीर्तनं स्तरमं देहे धारण अमृत नाम नारायण नानक पीबतं संत ना तृप्यते सहनशील संतं सामित्र दुर्जना नानक भोजन प्रकारेन निंदक आवद होए उपतिष्ठते तिरस्कार नह पवंत मान पंगन शोभाहीन नह पवंत नह पोहंत संसार दुख नह गोबिंद नाम जपंत मिल सत्संग नानक से प्राणी सुख बासन सैना सास समूह सूर अजितं सनाहं तन निमृता आवद गुण गोबिंद रमणं ओट गुर शब्द कर चरमन आरूढ़ते असव रथ नग बुझंते प्रभ मार्ग विचरते निर्भयंग सतर सेना तयंते गोपाल कीर्तन जितते विश्व संसार नानक वस्यं क्रोध पंच तस्कर मृग तृष्णा गंधर्व नगरं रुम छाया रच दुर्मता तत तत कुटाम्ब मो मिथ्या सिमरंत नानक राम राम नम नाच विद्या निधान निगमं नाच गुणय नाम कीर्तन नह राग रतन कंठं नह चंचल चतुर चतुर भाग उद्यम लब्ध्यं माया नानक साध सांखल पंडित कंठ रमणी राम राम माला हस्त ऊच प्रेम धारणी जिह पणजो उत्तम श्लोक उदरनंग नैन नंदनी गुरमंत्र हीनस जो प्राणी त्रिगंत जन्म प्रश्न कुकर सूकर गर्द वै कक सरपन तुलखल चरनार बिंद भजनंग हृदयं नाम तहरण कीर्तन साध संगेन नानक नै दृष्टांत जमदूतन नाच दुर्लभं तनंग रूपं नाच दुर्लभं स्वर्ज स्वर्ग राजन नाच दुर्लभं भोजनं व्यंजनं नाच दुर्लभं स्वश्यंबर नाच दुर्लभं सोत मित्र प्रात बांधव नाच दुर्लभं वनता विलास नाच दुर्लभं विद्या प्रवीनं नाच दुर्लभं चतुर चंचल दुर्लभं एक भगवान नाम नानक लब्धं सत्संग कृपा प्रभं जात कत तत दृष्टं स्वर्ग मर्त पयालोक सर्वत्र रमणं गोबिंद नानक लेप शेपन लिप्यते विख्या पयंत अमृतं दृष्टा सह स्वजन दुखं पयंत सुख्यं पयपीतं तन निर्भय थान विहून विश्राम नामं नानक कृपाल हर हर गुर सर्वशील ममं शीलं सर्व पावन मम पावन सर्व कर्तव ममं कर्ता नानक लेप शेप न लिप्यते न शीतलं चंद्र देव न शीतलं बावन चंदन न शीतलं सुत रूतेन नानक शीतलं साध सुवजन मांत्रं राम राम नामं ध्यानं सर्वत्र पूरन ज्ञानं साम दुख सुखं जुगत निर्मल निर्वैरन दयालं सर्वत्र जिया पंच दोख विवर्जते भोजनं गोपाल कीर्तनं अल्प माया जल कमल रहता उपदेशं सामित्र सत्र भगवंत भगत पवनी पर निंदा न स्रोत श्रवणं आप त्याग सगल रेनक
ਖਟ ਲਖਣ ਪੂਰਨੰ ਪੁਰਖ, ਨਾਨਕ ਨਾਮ ਸਾਧ ਸਵਜਨ, ਅਜਾ ਪੁਗੰਧ ਕੰਧ ਮੂਲੰ, ਬਸੰਤੇ ਸਮੀਪ ਕੇਹਰਾ, ਤਤਰ ਗਤ ਸੰਸਾਰ, ਨਾਨਕ ਸੋਗ ਹਰਖੰ ਵਿਆਪਤੇ, ਛਲੰ ਛੇਦਨੰ ਕੋਟ ਬਿਗਨੰ, ਅਪਰਾਧੰ ਕਿਲ ਵਿਖਮਲੰ, ਪਰਮ ਮੋਹੰ ਮਾਣ ਅਪਮਾਨੰ, ਮਦੰ ਮਾਇਆ ਵਿਆਪਤੰ, ਮ੍ਰਿਤ ਜਨਮ ਪਰਮੰਤ ਜਨ ਨਰਕਹ, ਅਣਕ ਉਪਾਵੰ ਨਾ ਸਿੱਧਿਹਤੇ, ਨਿਰਮਲੰ ਸਾਧ ਸੰਗਹ, ਜਪੰਤ ਨਾਨਕ ਗੋਪਾਲ ਨਾਮੰ, ਰਮੰਤ ਗੁਣ ਗੋਬਿੰਦ ਨਿਤ ਪ੍ਰਤਾ, ਤਰਨ ਸਰਨ ਸੁਆਮੀ, ਰਮਣ ਸੀਲ ਪਰਮੇਸ਼ਵਰਾ, ਕਰਨ ਕਾਰਨ ਸਮਰੱਥ, ਦਾਨ ਦੇਤ ਪ੍ਰਭਪੂਰਨ, ਨਿਰਾਸ ਆਸ ਕਰਣੰ, ਸਗਲ ਅਰਥ ਆਲਿਆ, ਗੁਣ ਨਿਧਾਨ ਸਿਮਰੰਤ ਨਾਨਕ, ਸਗਲ ਜਾਚੰਤ ਜਾਚਕਹ, ਦੁਰਗਮ ਸੁਥਾਨ ਸੁਗਮੰ, ਮਹਾ ਦੂਖ ਸਰਬ ਸੁਖਨ, ਦੁਰਬਚਨ ਭੇਦ ਭਰਮੰ, ਸਾਕਤ ਪਿਸਨੰ ਤਾਂ ਸੁਰਜਨ, ਅਸਥਿਤੰ ਸੋਗ ਹਰਖੰ, ਭੈ ਖੀਨੰ ਤਾਂ ਨਿਰਭਵੈ, ਭੈ ਅਟਵੀਅੰ ਮਹਾਨਗਰ ਬਾਸੰ, ਧਰਮ ਲਖਿਅਨ ਪ੍ਰਭ ਮਯਾ, ਸਾਧ ਸੰਗਮ ਰਾਮ ਰਾਮ ਰਮਣੰ, ਸਰਨ ਨਾਨਕ ਹਰਿ ਹਰਿ ਦਇਆਲ ਚਰਨੰ, ਹੇ ਜਿਤ ਸੂਰ ਸੰਗਰਾਮੰ, ਅਤ ਬਲਨਾ ਬਹੁ ਮਰਦਨਹ, ਗਣ ਗੰਧਰਵ ਦੇਵ ਮਨੁਖਯੰ, ਪਸ ਪੰਛੀ ਬਿਮੋਹਨ, ਹਰ ਕਰਨ ਹਾਰੰ ਨਮਸਕਾਰੰ, ਸਰਨ ਨਾਨਕ ਜਗਦੀਸ਼ਵਰ, ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਪ੍ਰਭਾਵਨ, ਚਿਤ ਹਰਨੰ ਤ੍ਰੈ ਲੋਕ ਗਮਯੰ, ਜਾਪ ਤਪ ਸੀਲ ਵਿਧਾਰਨ, ਅਲਪ ਸੁਖ ਵਿਤ ਚੰਚਲ ਊਚ ਨੀਚ ਸੰਭਾਵਨ, ਤਵ ਭੈ ਬਿਮੁੰਚਿਤ ਸਾਧ ਸੰਗਮ, ਓਟ ਨਾਨਕ ਨਾਰਾਇਣ, ਹੇ ਕਾਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਵਿਖਿਅੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ, ਅਣਕ ਸਾਸਨ ਤੜੰਤ ਜਮਦੂਤ, ਤਵ ਸੰਗੇ ਅਧਮੰਗ ਨਰ, ਦੀਨ ਦੁਖ ਭੰਜਨ ਦਇਆਲ ਪ੍ਰਭ, ਨਾਨਕ ਸਰਬਜੀ ਰੱਖਿਆ ਕ੍ਰੋਧ, ਹੇ ਲੋਭਾ ਲੰਪਟ ਸੰਗ ਸਿਰ ਮੋਰ, ਅਣਕ ਲਹਿਰੀ ਕਲੋਲਤੇ, ਆਵੰਤ ਆਵੰਤ ਜੀ ਅਪਰਕਾਰੰ, ਅਣਕ ਭਾਂਤ ਬਹੁ ਡੋਲਤੇ, ਨਾਚ ਮਿੱਤਰੰ ਨਾਚ ਇਸ਼ਟੰ, ਨਾਚ ਬਾਧਵ ਨਾਚ ਮਾਤ ਪਿਤਾ ਤਵ ਲੱਜਿਆ, ਆ ਕਰਨੰ ਕ੍ਰੋਧ ਅਖਾਦ ਖਾਦਿਨ, ਅਸਾਜਿਨ ਸਾਜ ਸਮਝਿਆ, ਤ੍ਰਾਹੇ ਤ੍ਰਾਹੇ ਸਰਨ ਸੁਆਮੀ ਵਿਗਿਆਪਤ, ਨਾਨਕ ਹਰ ਨਰਹਰ, ਹੇ ਜਨਮ ਮਰਨੰ ਮੂਲੰ ਅਹੰਕਾਰੰ ਪਾਪਾਤਮਾ, ਮਿੱਤਰੰ ਤਜੰਤ ਸਤਰੰ ਦ੍ਰਿੜੰਤ, ਅਣਕ ਮਾਇਆ ਵਿਸਤੀਰਨ, ਆਵੰਤ ਜਾਵੰਤ ਥਾਕੰਤ ਜੀ ਆ, ਦੁੱਖ ਸੁਖ ਬਹੁ ਭੁਗਨ, ਪਰਮ ਭਿਆਨ ਉਦਿਆਨ ਰਮਣੰ, ਮਹਾ ਬਿਕਟ ਅਸਾਧ ਰੁਗਨ, ਵੈਦਿਅੰ ਪਾਰਬ੍ਰਹਮ ਪਰਮੇਸ਼ਵਰ, ਆਰਾਧ ਨਾਨਕ ਹਰ ਹਰ ਹਰੇ, ਹੇ ਪ੍ਰਾਣ ਨਾਥ ਗੋਬਿੰਦੈ ਕਿਰਪਾ ਨਿਧਾਨ ਜਗਦ ਗੁਰੋ, ਹੇ ਸੰਸਾਰ ਤਾਪ ਹਰਨ ਕਰੁਣਾ ਮੈ ਸਭ ਦੁੱਖ ਹਰੋ, ਹੇ ਸਰਨ ਯੋਗ ਦਇਆਲਾ ਦੀਨਾ ਨਾਥ ਮਯਾ ਕਰੋ, ਸਰੀਰ ਸਵਸਥ ਕੀਨ ਸਮੈ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ, ਚਰਨ ਕਮਲ ਸਰਨੰ ਰਮਣੰ ਗੋਪਾਲ ਕੀਰਤਨ, ਸਤਸੰਗੇਨ ਤਰਨੰ ਨਾਨਕ ਮਹਾ ਸਾਗਰ ਪਹਿ ਦੁੱਤਰ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ, ਆਤਮ ਰੱਖਿਆ ਗੋਪਾਲ ਸੁਆਮੀ, ਤਾਰਨ ਚਰਨ ਰੱਖਿਆ ਜਗਦੀਸ਼ਵਰ, ਸਰਬ ਰੱਖਿਆ ਗੁਰਦਿਆਲ ਪਹਿ ਦੁਖ ਬਿਨਾਸਨਹ, ਭਗਤ ਵਸ਼ਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੂਤਾ, ਹੇ ਜੇਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ, ਜੇਨ ਕਲਾ ਸਤਸੂਰ ਨਖਿਅਤਰ ਜੋਤਿਅੰ ਸਾਸੰ ਧਾ ਸਰੀਰ ਧਾਰਨੰ, ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹ ਛਿਦੰਤ ਜਠਰ ਰੁਗਨ, ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਛਿਜੰਤ ਤਰੰਗ ਤੋਇਨ, ਗੋਸਾਈ ਗ੍ਰਿਸ਼ਟ ਰੂਪੇਨ ਸਿਮਰਣੰ ਸਰਵਤਰ ਜੀਵਨ, ਲਬਧੰ ਸੰਸੰਗੇਨ ਨਾਨਕ ਸਵਸ਼ ਮਾਰਗ ਹਰ ਭਗਤਨ, ਮਸਕੰ ਭਗਨੰਤ ਸੈਨੰ ਕਰਦਨੰ ਤਰੰਤ ਪਪੀਲਕ, ਸਾਗਰੰ ਲਗੰਤ ਪਿੰਗੰ ਤਮ ਪ੍ਰਗਾਸੰਦਕ, ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ, ਤਿਲਕ ਹਿਨੰ ਜਥਾ ਬਿਪਰਾ ਅਮਰ ਹਿਨੰ ਜਥਾ ਰਾਜਨ, ਆਵਦ ਹਿਨੰ ਜਥਾ ਸੂਰਾ ਨਾਨਕ ਧਰਮ ਹੀਨੰ ਤਥਾ ਬੈਸਨਵੈ, ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ, ਅਸਚਰਜ ਰੂਪੰ ਰਹੰਤ ਜਨਮੰ, ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦ,
ਬਸੰਤ ਸਾਧ ਰਿਧਿੰ ਅਚੁੱਤ ਬੁਝੰਤ ਨਾਨਕ ਬਡ ਭਾਗੀ ਹੈ ਉਦਿਆਨ ਬਸਨੰ ਸੰਸਾਰੰ ਸਨਬੰਦੀ ਸਮਾਨ ਸਿਆਲ ਖਰਹ ਬਿਕਮ ਸਥਾਨ ਮੋ ਮਨ ਮੋ ਮਦਰੰ ਮਹਾ ਅਸਾਧ ਪੰਚ ਤਸਕਰਹ ਪੀ ਹੀਤ ਬੋ ਹੀਤ ਮੋ ਪੈ ਪਰਮੰ ਪ੍ਰਮਣੰ ਅਹੰ ਫਾਂਸ ਤੀਖਨ ਕਿਠਨਹ ਪਾਵਕ ਤੋ ਅਸਾਤ ਘੋਰੰ ਅਗਮ ਤੀਰਨ ਲੰਘਨ ਪਜ ਸਾਧ ਸੰਗੋ ਪਾਲ ਨਾਨਕ ਹਰ ਚਰਨ ਸਰਨ ਉਦਨ ਕਿਰਪਾ ਕਿਰਪਾ ਕਰੰਤ ਗੋਪਿੰਦ ਗੋਪਾਲਾ ਸਗਲਿਅੰ ਰੋਗ ਖੰਡਨ ਸਾਧ ਸੰਗੇਨ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਵਰ ਸਿਆਮਣੰ ਮਧੁਰ ਮਨੁੱਖਿਅੰ ਰਿਧਿਅੰ ਭੂਮ ਬੈਰਨ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਅਚੇਤ ਮੂੜਾ ਨਾ ਜਨੰਤ ਕਟੰਤ ਸਾਸਾ ਨਿਤ ਪ੍ਰਤੇ ਛੇ ਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਰਚੰਤ ਪੁਰਖ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸ਼ਰਨ ਨਾਨਕ ਕਰੁਣਾਮਯ ਹੇ ਜੇ ਬੇਹੇ ਰਸਗੇ ਮਧੁਰ ਪ੍ਰੇਤ ਤੁਯੰ ਸਤ ਹਤੰ ਪਰਮ ਬਾਦੰ ਅਵਰਤ ਏਥਾ ਸੁਧ ਅਕਸ਼ਰਨ ਗੋਬਿੰਦ ਦਾਮੋਦਰ ਮਾਧਵੇ ਗਿਰਵੰਤ ਨਾਰੀ ਮਧੁਨ ਮਤੰ ਬਲਵੰਤ ਬਲਾਤ ਕਾਰਨ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮ ਨਹਿ ਹੇ ਪਪੀਲਿਕਾ ਗ੍ਰਸਟੇ ਗੋਬਿੰਦ ਸਿਮਰੰ ਤੁਯੰ ਧਨੇ ਨਾਨਕ ਅਨਕ ਬਾਰ ਨਮੋ ਨਮਹਿ ਤ੍ਰਿਣੰ ਤਮ ਮੇਰੰ ਸਹਿਕੰ ਤਾਂ ਹਰਿਯੰ ਬੂਡੰ ਤਾਂ ਤਰਿਯੰ ਊਨੰ ਤਾਂ ਭਰਿਯੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰਦਯਾਰੰ ਬ੍ਰਹਮਣ ਸੰਗ ਉਦਰਨੰ ਬ੍ਰਹਮ ਕਰਮ ਜੇ ਪੂਰਨਹ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨੇ ਫਲਾ ਪਰ ਦਰਬ ਹਿਰਨੰ ਬਹੁ ਬਿਗਨ ਕਰਨੰ ਉਚਨੰ ਸਰਬ ਜੀ ਕਹ ਲਉ ਲਈ ਤ੍ਰਿਸ਼ਨਾ ਅਤ ਪਤ ਮਨ ਮਾਇ ਕਰਮ ਕਰਸੇ ਸੁਖਰਹ ਮਤੇ ਸਮੇਵ ਚਰਨੰ ਉਦਰਨੰ ਪੈ ਦੁੱਤਰਹ ਅਨੇਕ ਪਾਤਕ ਹਰਨੰ ਨਾਨਕ ਸਾ ਸੰਗਮ ਨਾ ਸੰਸਹੇ ਮਹਲਾ ਪੰਜਵਾ ਗਾਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਹ ਪੋ ਸੁਗੰਧਾ ਪਰਸ ਮਨੁੱਖ ਦੇਹੰ ਮਾਲੀਨੰ ਮੱਝਾ ਰੁਦਰ ਦੁਰਗੰਧਾ ਨਾਨਕ ਅਥ ਗਰਬੈਨ ਅਗਿਆਨਨੋ ਪਰਮਾਣੋ ਪਰ ਜੰਤ ਆਕਾਸਾ ਦੀਪ ਲੋ ਸਿਖੰਡਨ ਗਸ਼ੇਨ ਨੈਨ ਪਾਰੇਨ ਨਾਨਕ ਬਿਨਾ ਸਾਧੂ ਨਾ ਸਿਧਿਅਤੇ ਜਾਣੋ ਸਤ ਹਵੰਤੋ ਮਰਨੋ ਦ੍ਰਿਸ਼ਟਿਨ ਮਿਥਿਆ ਕੀਰਤ ਸਾਸ ਚਲੰਥੋ ਭਨੰਤ ਨਾਨਕ ਸਾਸ ਸੰਗੇਨ ਮਾਇਆ ਚਿਤ ਪਰਮੇਨ ਇਸ਼ਟ ਮਿਥਰੇਖ ਬਾਂਧਵੈ ਲਬਦ ਸਾਸ ਸੰਗੇਨ ਨਾਨਕ ਸੁਖ ਸਥਾਨੰ ਗੋਪਾਲ ਭਜਨੰ ਮਹਿਲਾ ਗਰ ਸੰਗੇਨ ਨਿਮ ਬਿਰਖ ਸੇ ਚੰਦਨ ਨਿਕਟ ਬਸੰਤੋ ਵੰਸੋ ਨਾਨਕ ਅਹੰ ਬੁੱਧ ਨ ਬੋਹਤੇ ਗਾਥਾ ਗੁੰਪ ਗੋਪਾਲ ਕਥੰ ਮਥੰ ਮਾਣ ਮਰਦਨ ਹਤੰ ਪੰਚ ਸਤਰੇਨ ਨਾਨਕ ਹਰ ਬਾਣ ਪੁਰਹਰਨ ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਨ ਰਹੰਤਾ ਜਨਮ ਮਰਨੇਨ ਰਮਣੰ ਨਾਨਕ ਹਰ ਕੀਰਤਨ ਪਤਰ ਪੁਰਜੇਨ ਚੜੀਅੰ ਨਹਿ ਜੜੀਅੰ ਪੇਡ ਸੰਪਤਾ ਨਾਮ ਬਿਹੂਨ ਬਿਖਮਤਾ ਨਾਨਕ ਬਹੰਤ ਜੋਨ ਬਾਸੁਰ ਰਹਿਣੀ ਭਾਵਣੀ ਸਤ ਸੰਗੇਨ ਲਵੰਤੰ ਵੱਡ ਭਗਨ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਨ ਗਾਥਾ ਗੂੜ ਅਪਾਰੰ ਸਮਝ ਨੰਗ ਬਿਰਲਾ ਜਨਹ ਸੰਸਾਰ ਕਾਮ ਤਜਨੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹਿ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਸਨ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਨ ਸੁੰਦਰ ਮੰਦਰ ਸੈਨੈ ਜੇਨ ਮਦ ਹਾਰ ਕੀਰਤਨ ਮੁਕਤੇ ਰਮਨ ਗੋਬਿੰਦ ਨਾਨਕ ਲਬਧਿੰ ਵੱਡ ਭਗਨ ਹਰ ਲਬਧੋ ਮਿੱਤਰ ਸੁਮਿਤੋ ਵਿਦਾਰਨ ਕਦੇ ਨ ਚਿੱਤੋ ਜਾਂ ਕਾ ਅਸਥਿਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪ ਜਸੰਗ ਮਿਟਨ ਸਾਤ ਪੁੱਤਰ ਸਿਮਰਤਵ ਹਿਰਦੈ ਗੁਰਮੰਤਰਨ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਮਰਨੰ ਬਿਸਨੰ ਗੋਬਿੰਦ ਜੀਵਨੰ ਹਰ ਨਾਮ ਤੇ ਹਵਨ ਲੱਭਣੰ ਸਾਧ ਸੰਗੇਨ ਨਾਨਕ ਹਰ ਪੂਰਬ ਲਿਖਿਅਨ ਦਸਨ ਬਿਹੋਣ ਭੁਯੰਗੰ ਮੰਤਰੰ ਗਾਰੜੀ ਨਿਵਾਰੰ ਵਿਆਧ ਉਪਾੜਨ ਸੰਤੰ
ਨਾਨਕ ਲਬਧ ਕਰਮ ਨਹਿ, ਜਾਤ ਕਾਥ ਰਮਣੰ ਸਰਣੰ ਸਰਬੱਤਰ ਜੀਅਨ, ਤਤ ਲਗਨੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨ, ਚਰਨਾਰ ਬਿੰਦ ਮਨ ਬਿਧਿਯੰ ਸਿਧਿਯੰ ਕਹ ਸਰਬ ਕੁਸਲ ਨਹਿ, ਗਾਥਾ ਗਾਵੰਤ ਨਾਨਕ ਭਬਿਯੰ ਪਰਾ ਪੂਰਬ ਨਹਿ, ਸੁਭ ਬਚਨ ਰਮਣੰ ਗਵਨੰ ਸਾ ਸੰਗੇਨ ਉਦਰ ਨਹਿ, ਸੰਸਾਰ ਸਾਗਰ ਨਹਿ ਬਹਿ ਨਾਨਕ ਪੁਨਰਪ ਜਨਮ ਨਾ ਲਭਿਅਤੇ, ਵੇਦ ਪੁਰਾਣ ਸ਼ਾਸਤ੍ਰ ਵਿਚਾਰੰ ਏਕੰਕਾਰ ਨਾਮ ਉਰਤ ਹਾਰੰ, ਕੁਲੈ ਸਮੂਹ ਸਗਲ ਉਧਾਰੰ ਵਡਭਾਗੀ ਨਾਨਕ ਕੋ ਤਾਰੰ, ਸਿਮਨੰ ਗੋਬਿੰਦ ਨਾਮੰ ਉਦਰੰ ਕੋਲਸ ਸਮੂਹਨ, ਲਬਧਿਯੰ ਸਾਧ ਸੰਗੇਨ ਨਾਨਕ ਵਡਭਾਗੀ ਪੇਟ ਅੰਤ ਦਰਸ਼ਨ, ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਨ, ਲਬਧੇਨ ਸਾਧ ਸੰਗੇਨ ਨਾਨਕ ਮਸਤਕ ਲਿਖਿਨ, ਹੋਇ ਹੋਇ ਹਵੰਤੋ ਹਰਨ ਭਰਨ ਸੰਪੂਰਨ, ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ, ਸੁਖੇਨ ਬੈਨ ਸਰਤਨੰ ਰਚਨੰ ਕੁਸੁਮ ਬਰੰਗਨ, ਰੋਗ ਸੋਗ ਵਿਯੋਗੰ ਨਾਨਕ ਸੁਖ ਨਾ ਸੁਪਨ, ਪੁਨਹੇ ਮਹਲਾ ਪੰਜਵਾ ਏਕੋ ਓਂਕਾਰ ਸਤਿਗੁਰ ਪ੍ਰਸਾਦ, ਹਾਥ ਕਲਮ ਅਗਮ ਮਸਤਕ ਲਿਖਾਵਤੀ, ਉਰਜ ਰਹਿ ਸਭ ਸੰਗ ਅਨੂਪ ਰੂਪਾਵਤੀ, ਉਸਤ ਕਹਿ ਨ ਜਾਏ ਮੁਖੋ ਤੁਹਰੀਆ, ਉਹੀ ਦੇਖ ਦਰਸ ਨਾਨਕ ਬਲਿਹਾਰੀਆ, ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ, ਆਰਪੀ ਸਭ ਸਿੰਗਾਰ ਇਹੋ ਜੀਓ ਸਭ ਦੇਵਾਂ, ਆਸ ਪਿਆਸੀ ਸੇ ਸੁਕੰਤ ਵਿਛਾਈਐ, ਹਰ ਹ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ, ਸਖੀ ਕਾਜਲ ਹਾਰ ਤੰਬੋਲ ਸਭੈ ਕੀ ਸਜਿਆ, ਸੋ ਲਹਿ ਕੀਏ ਸ਼ਿੰਗਾਰ ਕੇ ਅੰਜਨ ਪਜਿਆ, ਜੇਕਰ ਆਵੈ ਕੰਤ ਤਾਂ ਸਭ ਕਿਛੁ ਪਾਈਐ, ਹਰ ਹਾਂ ਕੰਤ ਬਾਜ ਸਿੰਗਾਰ ਸਭ ਬਿਰਥਾ ਜਾਈਐ, ਜਿਸ ਕਰ ਵਸਿਆ ਕੰਤ ਸਾਵਡ ਪਗਨੇ, ਤਿਸ ਬਣਿਆ ਹਾਵ ਸਿੰਗਾਰ ਸਾਈ ਸੋਹਗਨੇ, ਹਉ ਸੁੱਤੀ ਹੋਇਐ ਚਿੰਤ ਮਨ ਆਸ ਪੁਰਾਈਆ, ਹਰ ਹਾਂ ਜਾਂ ਕਰ ਆਇਆ ਕੰਤ ਤਾਂ ਸਭ ਕਿਛੁ ਪਾਈਐ, ਆਸਾ ਇਤੀ ਆਸ ਕਿ ਆਸ ਪੁਰਾਈਐ, ਸਤਿਗੁਰ ਪੈ ਦਿਆਲ ਤਾਂ ਪੂਰਾ ਪਾਈਐ, ਮੈਂ ਤਨ ਅਵਗਣ ਬਹੁਤ ਕਿ ਅਵਗਣ ਛਾਇਆ, ਹਰ ਹਾਂ ਸਤਿਗੁਰ ਪੈ ਦਿਆਲ ਤਾਂ ਮਨ ਠਹਿਰਾਇਆ, ਕਹੁ ਨਾਨਕ ਬੇਅੰਤ ਬੇਅੰਤ ਤੇ ਹਇਆ, ਦੁੱਤਰ ਇਹੋ ਸੰਸਾਰ ਸਤਿਗੁਰ ਉਤਰਾਇਆ, ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ, ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ, ਮੇਰੇ ਹਾਥ ਪਦਮ ਆਂਗਣ ਸੁਖ ਬਸਨਾ, ਸਖੀ ਮੋਰੈ ਕੰਠਰ ਤਨ ਪੀਖ ਦੁਖ ਨਸਨਾ, ਬਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ, ਹਰ ਹਾਂ ਰਿਧ ਸਿੱਧ ਨਵ ਨਿਧ ਬਸੈ ਜਿਸ ਸਦਾ ਕਰ, ਭਾਰਤ ਰੇ ਰਾਵਣ ਜਾਹੇ ਸਹੀ ਤਾਲਾ ਜੀਐ, ਨਿਤ ਪ੍ਰਤ ਹਿਰੈ ਪਰ ਦਿਰਬ ਸ਼ਿਦਰ ਕਤ ਟਾਕੀਐ, ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ, ਹਰ ਹਾਂ ਸੁਣਤੇ ਪਏ ਪੁਨੀਤ ਪਾਰ ਬ੍ਰਹਮ ਵਿਚਾਰਈ, ਉਪਰ ਬਣ ਆਕਾਸ ਤਲਾ ਧਰ ਸੁਹਤੀ, ਤਹੰਦ ਚਮਕ ਬੀਜਲ ਮੁਖ ਜੋਹਤੀ, ਖੋਜਤ ਪਿਓ ਬਸੇ ਵਿਦੇਸ ਕੀਓ ਪਤ ਕਤ ਪਾਈਐ, ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ, ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇ ਰਾਮਦਾਸ ਸਰ, ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ, ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ, ਬਣ ਬਣ ਫਿਰ ਤਿਉ ਦਾਸ ਬੂੰਦ ਜਲ ਕਾਰਣੇ, ਹਰ ਹਾਂ ਤਿਉ ਹਰਜਨ ਮੰਗ ਨਾਮ ਨਾਨਕ ਬਲਿਹਾਰਨ, ਮਿਤਕਾ ਚਿੱਤ ਅਨੂਪ ਮਰਮ ਨਾ ਜਾਣੀਐ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀਐ, ਚਿੱਤਾ ਚਿੱਤ ਸਮਾਏ ਤਾਂ ਹੋਵੇ ਰੰਗ ਕਨਾ, ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੈ ਸਚ ਥਨਾ, ਸੁਪਨਾ ਉੱਭੀ ਪਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਵਣ ਬੰਚਲਾ, ਖੋਜੋ ਤਾਂ ਕੇ ਚਰਨ ਕਹੋ ਖਤ ਪਾਈਐ, ਹਰ ਹਾਂ ਸੋਈ ਜਿਤਨ ਬਤਾਏ ਸਖੀ ਪ੍ਰਿਉ ਪਾਈਐ, ਨੈਨ ਦੇਖੈ ਸਾਧ ਸੇ ਨੈਨ ਬੇਹਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਖਲਿਆ, ਰਸਨਾ ਜਪਨ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਖੱਟੀਐ, ਪੰਕਜ ਫਾਥੇ ਪੰਕ ਮਹਾਮਦ ਗੁੰਫਿਆ, ਅੰਗ ਸੰਗ ਉਰਝਾਇ ਬਿਸਰ ਤੇ ਸੁੰਫਿਆ, ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ,
ਨਾਨਕੇ ਕਿਸੀ ਤਰ ਨਾਥ ਜੇ ਟੂਟੇ ਲੇ ਸਾਂਠ ਦਾ ਹਥਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਨੇ ਪੰਚ ਸਤਾਵੈ ਦੂਤ ਕਵਨ ਬਿਧ ਮਾਰਨੇ ਤੀਖਣ ਬਾਣ ਚਲਾਏ ਨਾਮ ਪ੍ਰਭ ਤਿਹਾਈਐ ਹਰ ਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਹੁਟਾਈ ਖਾਵੋ ਪੁੰਚੋ ਸਭ ਗੁਰਮੁਖ ਛੁਟਾਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਜਿੱਥਾ ਜਾਏ ਭਗਤ ਸੋ ਥਾਨ ਸੁਹਾਵਨਾ ਸਗਲੇ ਹੋਏ ਸੁਖ ਹਰ ਨਾਮ ਥਿਹਾਵਨਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤ ਪੁਨੀਤ ਕਤਹ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾਂ ਹਉ ਬਲਿਹਾਰੀ ਤਿੰਨ ਜੇ ਦਰਗਹ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਖਣ ਮਹਾ ਦੁਰਗੰਧ ਤਵਾਸ ਸੱਟ ਕਾ ਛਾਰ ਤਨ ਫਿਰ ਤੋ ਗਰਭ ਗੁਵਾਰ ਮਰਨ ਨਹਿ ਜਾਣਈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨਈ ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖਈ ਵੈਦਿਕ ਅਨਕਿਉ ਪਾਵ ਕਹਾਂ ਲੋ ਪਾਖਈ ਏਕੋ ਚੇਤ ਗਵਾਰ ਕਾਜ ਤੇਰਾ ਆਵਈ ਹਰ ਹਾਂ ਬਿਰ ਨਾਵੈ ਤਨੁਸਾਰ ਬਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਿਕ ਪੀਜਈ ਮਿਲ ਮਿਲ ਖਾਵੈ ਸੰਤ ਸਗਲ ਕਉ ਦੀਜਈ ਜਿਸੈ ਪ੍ਰਾਪਤ ਹੋਇ ਤਿਸੈ ਹੀ ਪਾਵਨੇ ਹਰ ਹਾਂ ਹਉ ਬਲਿਹਾਰੀ ਤਿੰਨ ਜੇ ਹਰ ਰੰਗ ਰਬ ਨੇ ਵੈਦਾ ਸੰਦਾ ਸੰਗੇ ਇਕੱਠਾ ਹੋਇਆ ਔਖ ਦਿਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ ਚਉ ਬੋਲੇ ਮਹੱਲਾ ਪੰਜਵਾ ਓਂਕਾਰ ਸਤਿਗੁਰ ਪ੍ਰਸਾਦ ਸਮਣ ਜਉ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੋਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨ ਰਾਈ ਹੋਤ ਚਰਨ ਕਮਲ ਮਨ ਬਿਹਦਿਓ ਬੂਜਣ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਾਣ ਨਵਖੰਡ ਬਸਦਾ ਭਰਮ ਮੂਸਣ ਪ੍ਰੇਮ ਪ੍ਰਮ ਕਾ ਗਣੋ ਏਕ ਕਰ ਕਰਮਾ ਮੂਸਣ ਮਸਕ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਏ ਜਾਪ ਤਪ ਸੰਜਮ ਹਰਖ ਸੁਖ ਮਾਣ ਮਹਿ ਤਿਅਰ ਗਰਭ ਮੂਸਣ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਓ ਸਰਬ ਮੂਸਣ ਮਰਮ ਨ ਜਹਨਈ ਮਰਤ ਹਿਰਤ ਸੰਸਾਰ ਪ੍ਰੇਮ ਭ੍ਰਮ ਨ ਬਿਹਦਿਓ ਉਰਜੋ ਮਿਥ ਵਿਵਹਾਰ ਕਬ ਦਾਬ ਜਬ ਜਾਰੀਐ ਬਿਸ਼ਰਤ ਪ੍ਰੇਮ ਬਿਹਾਲ ਮੂਸਣ ਤਬ ਹੀ ਮੂਸੀਐ ਬਿਸਰਤ ਪੁਰਖ ਦਯਾਲ ਜਾਖੋ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਣ ਨ ਕਤਹੂ ਜਾਹੇ ਲਹ ਘਾਟੀ ਉਚੋ ਕਣੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਣੀ ਕਰਨੀ ਕਮਲ ਜਮਾਲ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚੇਤਚਾਰ ਮੂਸਣ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ ਮ ਪ੍ਰਗਟ ਭਇਓ ਸਭ ਲੋ ਮਹਿ ਨਾਨਕ ਅਧਮ ਪਤੰਗ ਸਲੋਕ ਭਗਤ ਕਬੀਰ ਜੀਓ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ ਬਲਿਹਾਰੀ ਇਹ ਜਾਤ ਕਉ ਜਿਹ ਜਪਿਓ ਸਿਰਜਨਹਾਰ ਕਬੀਰ ਡਗਮਗ ਕਿਆ ਕਰਹਿ ਕਹਾਂ ਡੁਲਾਵੈ ਜੀਓ ਸਰਬ ਸੂਖ ਕੋ ਨਾਇ ਕੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦਿਸੈ ਦਾਦੇ ਕਾਣ ਜਿਉ ਜਿਨ ਮਨ ਨਾਹੀ ਨਾਓ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਇ ਨਿਰਭੈ ਹੋਇ ਕੈ ਗੁਣ ਰਵਾ ਜਤ ਪੇਖੋ ਤਤ ਸੋਇ ਕਬੀਰ ਜਾ ਦਿਨ ਹਉ ਮੁਆ ਪਾਛੈ ਪਿਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਾਜ ਭਲੋ ਸਭ ਕੋਇ ਜਿਨ ਐਸਾ ਕਰ ਬੂਝਿਆ
मीत हमारा सोए कबीर आई मुझे पै अनक करे कर भेस हम रखे गुर अपने उनकी नो आदेश कबीर सोई मारिय जे मुआ सुख होए पलो पलो सब को कह बुरो।

ਉਠ ਧਾਵਤੇ ਸੇ ਜਾਣ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਇ ਰਹਾ ਬਸੇ ਜੋ ਚੰਦਨ ਪਾਸ ਕਬੀਰ ਬਾਂਸ ਵਡਾਈ ਬੂਢਿਆ ਇਉਂ ਮਤ ਡੂਬਹ ਕੋਏ ਚੰਦਨ ਕੈ ਨਿਕਟੇ ਬੱਸਾ ਬਾਂਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਣੀ ਸਿਉਂ ਦੁਣੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਹਾਥ ਕਬੀਰ ਜਹ ਜਹੋਂ ਫਿਰਿਓ ਕੌਤਕ ਠਾਉ ਠਾਏ ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰਾ ਪਹਾਏ ਕਬੀਰ ਸੰਤਨ ਕੀ ਝੁੱਗੀਆਂ ਫਲੀ ਪਾਠਕ ਸੱਤੀ ਗਾਉ ਆਗ ਲੱਗੋ ਤੇ ਤੌਲਹਾਰ ਜੇ ਨਾਹੀ ਹਰ ਕੋ ਨਾਉ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪਰੇ ਜੋ ਹਾਟਾ ਹਾਟ ਬਕਾਏ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਣ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਧਾਨ ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ ਸੰਤੋ ਮਾਖਣ ਖਾਇਆ ਛਾਛ ਪੀਐ ਸੰਸਾਰ ਕਬੀਰ ਮਾਇਆ ਡੋਲਣੀ ਪਵਨ ਵਹਾ ਅਵਤਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋ ਬਨਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਠ ਏਕ ਕਬੀਰਾ ਨਾਮ ਸਾ ਜਿਨ ਕੀਨੀ ਬਾਰਹ ਬਾਟ ਕਬੀਰ ਸੂਖ ਨ ਇਹ ਜੁਗ ਕਰਹਜ ਬਹੁਤ ਮੀਤ ਜੋ ਚਿਤ ਰਾਖੈ ਇਕ ਸਿਉ ਤੇ ਸੁਖ ਪਾਵੈ ਨੀਤ ਕਬੀਰ ਜਿਸਕ ਮਰਨੇ ਤੇ ਜਗ ਡਰਾ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨ ਖੋਲ ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ ਕਬੀਰ ਤਾਂ ਸੋ ਪ੍ਰੀਤ ਕਰ ਜਾ ਕੋ ਠਾਕੁਰ ਰਾਮ ਪੰਡਤ ਰਾਜੇ ਭੂਪਤੀ ਆਵੈ ਕੌ ਨਹੀਂ ਕਾਮ ਕਬੀਰ ਪ੍ਰੀਤ ਇਕ ਸਿਉਂ ਕੀਏ ਆਣ ਦੁਬਦਹ ਜਾਏ ਭਾਵੈ ਲਾਂਬੇ ਕਿਸ ਕਰ ਭਾਵੈ ਕਰ ਮੁੰਡਾਏ ਕਬੀਰ ਜਗ ਕਾ ਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹੁਮ ਬਲਿਹਾਰੀ ਤਿਨ ਕੋ ਪੈ ਜੋ ਨੀਕਸ ਜਾਹੇ ਕਬੀਰ ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋਰ ਕਬੀਰ ਇਹ ਤਨ ਜਾਏਗਾ ਕਵਣਾ ਮਾਰਗ ਲਾਹੇ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰਾਏ ਪੌਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਭ ਹੋਏ ਨਾ ਬਾਰੈ ਬਾਰ ਜੋ ਬਣ ਫਲ ਪਾਕੇ ਪੁਹਿੰਗਿਰਾ ਬੌਹਰ ਨ ਲਾਗੈ ਡਾਰ ਕਬੀਰਾ ਤੁਹੀ ਕਬੀਰ ਤੂੰ ਤੇਰੋ ਨਾਉ ਕਬੀਰ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨ ਕੋਇ ਰਾਮ ਕਸੌਟੀ ਸੋ ਸਹਾ ਜੋ ਮਰ ਜੀਵਾ ਹੋਏ ਕਬੀਰ ਉਜਲ ਪਹਿਰੇ ਕਪਰੇ ਪਾਣ ਸੁਪਾਰੀ ਖਾਹੇ ਏਕ ਸਹਰ ਕੇ ਨਾਮ ਬਿਨ ਬਹਦੇ ਜੰਮਪੁਰ ਜਾਹੇ ਕਬੀਰ ਪੇੜਾ ਜਰਜਰਾ ਫੂਟੇ ਛੇਕ ਹਜ਼ਾਰ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਪਹਾਰ ਕਬੀਰ ਹਾਡ ਜਰੇ ਜੋ ਲੱਕਰੀ ਕੇਸ ਜਰੇ ਜੋ ਕਾਸ ਇਹ ਜਗ ਜਰਤਾ ਦੇਖ ਕਾ ਪਹਿਓ ਕਬੀਰ ਉਦਾਸ ਕਬੀਰ ਗਰਬ ਨ ਕੀਜੀਐ ਚਾਮਲ ਪੇਟੇ ਹਾਡ ਹੈਬਰ ਉਪਰ ਛਤਰ ਤਾਰ ਤੇ ਫੁਣ ਤਰਨੀ ਗਾਡ ਕਬੀਰ ਗਰਬ ਨ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਪੁਇ ਲਿਟਣਾ ਉਪਰ ਜਾਮੈ ਘਾਸ ਕਬੀਰ ਗਰਬ ਨ ਕੀਜੀਐ ਰੰਕ ਨਾ

ਚਈ ਲੜਕੀ ਵਿੱਚ ਹੈ ਕੋਈ, ਸਾਂਝਾ ਕਰੇ ਕਬੀਰ ਸੋਂ, ਹਰ ਸੰਗ ਬਣਜ ਕਰੇ ਕਬੀਰ ਇਹ ਚਿਤਾਵਨੀ, ਮਤ ਸੰਸਾਰ ਰਹਿ ਜਾਏ, ਪਾਛਾ ਭੁਗ ਜੋ ਭੁਗਵੇ, ਤਿਨ ਕੋ ਗੁੜ ਲੈ ਖਾਹੇ, ਕਬੀਰ ਮੈਂ ਜਾਣਿਓ ਪੜਬੋ ਪਲੋ, ਪੜਬੇ ਸਿਓ ਪਲ ਜੋਗ, ਭਗਤ ਨਾ ਛਾਡੋ ਰਾਮ ਕੀ, ਪਾਵੈ ਨਿੰਦੋ ਲੋਗ, ਕਬੀਰ ਲੋਕ ਕੇ ਨਿੰਦੈ ਬਪੜਾ, ਜਿਹ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ, ਅਵਰ ਤਜੇ ਸਭ ਕਾਮ, ਕਬੀਰ ਪਰਦੇਸੀ ਕੈ ਘੱਗਰ, ਚੌਂ ਦਿਸ ਲਾਗੀ ਆਗ, ਖਿੰਥਾ ਜਲ ਕੋਈ ਲਾਪ ਹੋਈ, ਤਾਗੇ ਆਂਚ ਨ ਲਾਗ, ਕਬੀਰ ਖਿੰਥਾ ਜਲ ਕੋਈ ਲਾ ਪਈ, ਖੱਪਰ ਫੂਟ ਮਫੂਟ, ਚੁੱਗੀ ਬੱਪੜਾ ਖੇਲਿਓ, ਆਸਨ ਰਹੀ ਬਿਭੂਤ, ਕਬੀਰ ਥੋਰਾ ਜਲ ਮਾਛਲੀ, ਚੀਵਰ ਮੇਲਿਓ ਜਾਲ, ਇਹ ਟੋਗਣਾ ਨਾ ਛੁੱਟ ਸਾ, ਫਿਰ ਕਰ ਸਮੁੰਦ ਸੰਭਾਲ, ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਈ, ਕਬੀਰ ਨੇ ਗੁਸਾਏ ਬਹਿ ਗਏ ਥਾਂਗੀ ਨਾਹੀ ਕੋਈ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ, ਕਬੀਰ ਬੈਸਲੋ ਕੀ ਕੁੱਖਰ ਪਲੀ, ਸਾਕਤ ਕੀ ਬੁਰੀ ਮਾਏ, ਉਹ ਨਿੱਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ, ਕਬੀਰ ਹਰ ਨਾ ਦੂ ਭਲਾ, ਇਹ ਹਰਿਆਰਾ ਤਾਲ, ਲਾਖ ਅਹੇਰੀ ਏਕ ਜੀਉ, ਕੇਤਾ ਬੰਛੋ ਕਾਲ, ਕਬੀਰ ਗੰਗਾ ਤੀਰ ਜੋ ਘਰ ਕਰ, ਪੀਵਹ ਨਿਰਮਲ ਨੀਰ, ਬਿਨ ਹਰ ਭਗਤ ਨ ਮੁਕਤ ਹੋਏ, ਇਉਂ ਕਹਿ ਰਮੇ ਕਬੀਰ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰਾ, ਕਹਿਤ ਕਬੀਰ ਕਬੀਰ, ਕਬੀਰ ਹਰ ਦੀ ਪੀਅਰੀ, ਚੂਨਾ ਉਜਲ ਪਾਏ, ਰਾਮ ਸਨੇਹੀ ਤਉ ਮਿਲੈ, ਦੋਨੋ ਵਰਨ ਗਵਾਏ, ਕਬੀਰ ਹਰ ਦੀ ਪੀ ਰਤਨ ਹਰਾ, ਚੂਨ ਚੇ ਨਾ ਰਹਾਏ, ਬਲਿਹਾਰੀ ਇਹ ਪ੍ਰੀਤ ਕਉ, ਜਿਹ ਜਾਤ ਵਰਨ ਕੁਲ ਜਾਏ, ਕਬੀਰ ਮੁਕਤ ਦੁਆਰਾ ਸੰਕਰਾ, ਰਾਈ ਦਸੇ ਪਾਏ, ਮਨ ਤਉ ਮੈਂਗਲ ਹੋਏ ਰਹਿਓ, ਨਿਕਸੋ ਕਿਉ ਖੈ ਜਾਏ, ਕਬੀਰ ਐਸਾ ਸਤਿਗੁਰ ਜੇ ਮਿਲਾ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੁਕਲਾ, ਸਹਿਜੇ ਆਵੋ ਜਾਓ, ਕਬੀਰ ਨਾਮ ਹੋਏ ਸ਼ਾਨ ਨਾ ਛਪਰੀ, ਨਾਮ ਹੋਏ ਕਰ ਨਹੀਂ ਗਾਓ, ਮਤ ਹਰ ਪੁੱਛੈ ਕੌਣ ਹੈ, ਮੇਰੇ ਜਾਤ ਨਾ ਨਾਓ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ, ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਸ ਹਰ ਕੀਆ, ਪਹਿਓ ਕਬੀਰ ਕਬੀਰ, ਕਬੀਰ ਸੁਪਨਾ ਹੂ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਂ ਕੇ ਪੱਗ ਕੀ ਪਨਹੀ, ਮੇਰੇ ਤਨ ਕੋ ਚਾਮ, ਕਬੀਰ ਮਾਟੀ ਕੇ ਹਮ ਪੂਥਰੇ, ਮਾਨਸ ਰਾਖਿਓ ਨਾਓ, ਚਾਰ ਦਿਵਸ ਕੇ ਪਹੁਣੇ, ਬੜ ਬੜ ਰੂੰਦ ਠਾਓ, ਕਬੀਰ ਮਹਿਤੀ ਕਰ ਕਲਿਆ, ਆਪ ਪਿਸਾਏ ਪਿਸਾਏ, ਤੈਸੈ ਬਾਤ ਨਾ ਪੁੱਛੀਆ, ਕਬੋ ਨ ਲਾਈ ਪਾਏ, ਕਬੀਰ ਜਿਹ ਦਰ ਆਵਤ ਜਾਤੇ ਓ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ, ਕਬੀਰ ਡੂਬਾ ਥਾ ਪੈ ਉਭਰਿਓ, ਗੁਣ ਕੀ ਲਹਿਰ ਚਬਕ, ਜਬ ਦੇਖਿਓ ਬੇੜਾ ਜਰਜਰਾ, ਤਬ ਉੱਤਰ ਭਰਿਓ ਹੋਂ ਫਰਕ, ਕਬੀਰ ਪਾਪੀ ਭਗਤ ਨ ਭਾਵਈ, ਹਰ ਪੂਜਾ ਨਾ ਸੁਹਾਇ, ਮਾਖੀ ਚੰਦਨ ਪਰਹਰਾ, ਜਹਾਂ ਬੁਗੰਧ ਤਹ ਜਾਏ, ਕਬੀਰ ਬੈਦ ਮੂਆ ਰੋਗੀ ਮੂਆ, ਮੂਆ ਸਭ ਸੰਸਾਰ, ਏਕ ਕਬੀਰਾ ਨਾ ਮੂਆ, ਜੇ ਨਾਹੀ ਰੋਵਣ ਹਾਰ, ਕਬੀਰ ਰਾਮ ਨ ਧਿਆਇਓ, ਮੋਟੀ ਲਾਗੀ ਖੋਰ, ਕਾਇਆ ਹਾਂਡੀ ਕਾਠ ਕੀ, ਨਾ ਉਹ ਚਰਬ ਹੋਰ, ਕਬੀਰ ਐਸੀ ਹੋਏ ਪਰੀ, ਮਨ ਕੋ

ਦੇਖਿਆ ਡਰਪਣਾ ਜਬ ਹਾਥ ਸਧੌਰਾ ਲੀਨ ਕਬੀਰ ਰਸ ਕੋ ਗਾਂਡੋ ਚੂਸੀਐ ਗੁਣ ਕੋ ਮਰੀਐ ਰੋਏ ਅਵਗੁਣ ਯਾਰੇ ਮਾਨਸ ਪਲੋ ਨ ਕਹਿ ਕੋਈ ਕਬੀਰ ਗਾਗਰ ਜਲ ਭਰੀ ਆਜ ਕਲ ਜਹਿ ਫੂਟ ਗੁਰਜੁਨ ਚਿਤ ਹੈ ਆਪਣੋ ਅਧ ਮਾਜ ਲੀਜਾਂਗੇ ਲੂਟ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੀ ਜੀਵਰੀ ਜਹ ਖਿੰਚਤ ਜਾਓ ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵਹਿ ਲੋਇ ਹਿਰਦੈ ਰਾਮ ਨਾ ਚੇਤ ਹੀ ਇਹ ਜਪਣੀ ਕਿਆ ਹੋਇ ਕਬੀਰ ਬਿਰਹੁ ਭਯੰਗਮ ਮਨ ਬਸਾ

ਮਤ ਬਸ ਪਰੋ ਲੁਹਾਰ ਕੇ ਜਾਰਾ ਦੂਜੀ ਵਾਰ ਕਬੀਰ ਏਕ ਮਰੰਤੇ ਦੁਇ ਮੂਏ ਦੁਇ ਮਰੰਤ ਚਾਰ ਚਾਰ ਮਰੰਤਾ ਸ਼ਹ ਮੂਏ ਚਾਰ ਪੁਰਖ ਦੁਇ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨ ਪਾਇਆ ਠੌਰ ਜਿਨ ਹਰਿ ਕਾ ਨਾਮ ਨਾ ਚੇਤਿਓ ਕਹਾ ਭੁਲਾਨੇ ਔਰ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਬਾਹ ਸਾਕਤ ਸੰਗ ਨ ਕੀਜੀਐ ਜਾਂ ਤੇ ਹੋਏ ਬਿਨਾਹ ਕਬੀਰ ਜਗ ਮੈਂ ਚੇਤਿਓ ਜਾਨਕੈ ਜਗ ਮੈਂ ਰਹੁ ਸਮਾਇ ਜਿਨ ਹਰਿ ਕਾ ਨਾਮ ਨ ਚੇਤਿਓ ਬਾਦਹ ਜਨਮੈ ਆਏ ਕਬੀਰ ਆਸਾ ਕਰੀਐ ਰਾਮ ਕੀ ਅਵਰਾ ਆਸ ਨਿਰਾਸ ਨਰਕ ਪਰੈ ਤੇ ਮਾਨੈ ਜੋ ਹਰ ਨਾਮ ਉਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਮੀਤ ਚਾਲੇ ਥੇ ਹਰ ਮਿਲਨ ਕਉ ਬੀਚਾ ਅਟਕਿਓ ਚੀਤ ਕਬੀਰ ਕਾਰਨ ਵਪਰਾ ਕਿਆ ਕਰੈ ਜੋ ਰਾਮ ਨ ਕਰੈ ਸਹਾਇ ਜਿਹ ਜੇ ਡਾਲੀ ਪੱਗ ਧਰੋ ਸੋਈ ਮੁਰ ਮੁਰ ਜਾਏ ਕਬੀਰ ਅਵਰੈ ਕਉ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੋ ਜੋਂ ਕੀ ਪੂਸੀ ਖਾਉ ਹੁਣ ਹਾਰ ਸੋ ਹੋਏ ਹੈ ਸਾਕਤ ਸੰਗ ਨ ਜਾਉ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ ਸਾਕਤ

ਸੋ ਮਨ ਕੀਆ ਮੁੰਡਾ ਮੁੰਡ ਅਜਾਇ। ਕਬੀਰ ਰਾਮ ਨਾ ਛੋਡੀਐ ਤਨ ਤਨ ਜਾਹਿ ਤਜਾਉ। ਚਰਨ ਕਮਲ ਚਿਤ ਬੇਧਿਆ ਰਾਮ ਨਾਮ ਸਮਾਉ। ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਜੰਤ ਬਚਾਰਾ ਕਿਆ ਕਰਹ ਜਲੇ ਬਜਾਵਨ ਹਾਰ। ਕਬੀਰ ਮਾਏ ਮੁੰਡੋ ਤਿਹ ਗੁਰੂ ਕੀ ਜਾਤੇ ਪਰਮ ਨ ਜਾਏ। ਆਪ ਡੁੱਬੇ ਚੌਂ ਬੇਦਮ ਚੇਲੇ ਦੀਏ ਬਹਾਏ। ਕਬੀਰ ਜੇਤੇ ਪਾਪ ਕੀਏ ਰਾਖੇ ਤਲ ਦੁਰਾਏ। ਪ੍ਰਗਟ ਪਏ ਨਿਧਾਨ ਸਭ ਜਾ ਪੁੱਛੇ ਧਰਮ ਰਾਏ। ਕਬੀਰ

ਅਤਿ ਖਨੀ ਹਰ ਜਪ ਹਿਰਦਹਿ ਮਾਹਿ ਸੂਰੀ ਉਪਰ ਖਿਲਨਾ ਗਿਰੈ ਤਠਾ ਹਰ ਨਾਹਿ ਕਬੀਰ ਸੋਈ ਮੁਖ ਤਨ ਹੈ ਜਾ ਮੁਖ ਕਹੀਐ ਰਾਮ ਤੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੁਲ ਪਰੀ ਜਾ ਕੁਲ ਹਰ ਕੋ ਦਾਸ ਜਿਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਹਣ ਸਗਨ ਕਨ ਲਾਖ ਤਜਾ ਫਹਰਾਹੇ ਯਾ ਸੁਖ ਤੇ ਭਿਖਿਆ ਫਲੀ ਜੋ ਹਰ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹਉ ਫਿਰਿਓ ਮਾਂਦਲ ਕੰਧ ਚੜਾਹੇ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ ਜੋਤ ਬਿਨਾ ਜਗਦੀਸਕੀ ਜਗਤ ਉਲੰਘੇ ਜਾਏ ਬੁੱਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ ਧਰ ਕਾ ਸਿਮਰਨ ਛਾੜ ਕਰ ਲੈ ਆਇਆ ਮਾਲ ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾ ਲੀਜੈ ਕੋਏ ਪਾਛੈ ਪਾਉ ਨ ਦੀਜੀਐ ਆਗੈ ਹੋਏ ਸੋ ਹੋਏ ਕਬੀਰ ਜਗ ਬੰਧਿਓ ਜਿਹ ਜੇਵਰੀ ਤੇਹ ਮਤ ਬੰਧੋ ਕਬੀਰ ਜਹ ਆਟਾ ਲੂਣ ਜੋ ਸੋਣ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾ ਅਜ ਹੂ ਜੀਓ ਨਾ ਛੋਡਾਈ ਰੰਕਾਈ ਨੈਨਾ ਕਬੀਰ ਨੈਣ ਨਿਹਾਰੋ ਤੁਝ ਕਹੋ ਸਰਵਣ ਸੁਣੋ ਤੋ ਨਾਉ ਬਹਿਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਦ ਠਾਉ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰਿਆਦ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ ਕਹਿਬੇ ਕੋ ਸੁਭਾ ਨਹੀਂ ਦੇਖਾ ਹੀ ਪਰਵਾਨ ਕਬੀਰ ਦੇਖ ਕਹਿ ਕੇ ਕਹੋ ਕਹੇ ਨ ਕੋ ਪਤੀਆਏ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ ਕਬੀਰ ਚੁਗੈ ਚਿਤਾਰਾ ਪੀ ਚੁਗਾ ਚੁਗ ਚੁਗ ਚਿਤਾਰੇ ਜੈਸੀ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ ਕਬੀਰ ਅੰਬਰ ਕਨਹਰ ਛਾਇਆ ਬਰਖ ਭਰੇ ਸਰਤਾਲ ਚਾਤਰਕ ਜਿਉਂ ਤਰਸਤ ਰਹਾ ਤਿਨ ਕੋ ਕੌਣ ਹਵਾਲ ਕਬੀਰ ਚ ਕਈ ਜੋ ਨਿਸ ਬਿਛਰਹਿ ਆਏ ਮਿਲੈ ਪ੍ਰਭਾਤ ਜੋ ਨਰ ਬਿਛਰੇ ਰਾਮ ਸਿਉਂ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਛੁਰਿਆ ਰਹੁਰ ਸੰਖ ਮਜੂਰ ਦੇਵਲ ਦੇਵਲ ਤਾਹੜੀ ਦੇਸਾ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਪੈ ਦੁਖ ਜਾ ਕਾ ਬਾਸਾ ਕੂਰ ਮੈਂ ਸੋ ਕਿਉਂ ਸੋਵੈ ਸੁਖ ਕਬੀਰ ਸੂਤਾ ਕਿਆ ਕਰਹਿ ਉੱਠ ਕੇ ਨਾ ਜਾਪੈ ਮੁਰਾਰ ਇੱਕ ਦਿਨ ਸੋ

ਨਾ ਛੋਡੀਆ ਮਾਰਗ ਲਾਗਾ ਜਾਓ ਪਿਖਤ ਹੀ ਪੁਨੀਤ ਹੋਏ ਪੇਟਤ ਜਪਿਆ ਨਾਉ ਕਬੀਰ ਸਾਕਤ ਸੰਗ ਨਾ ਕੀਜੀਐ ਤੂ ਰਹਿ ਜਾਈਐ ਭਾਗ ਬਾਸਨ ਕਾਰੋ ਪਰਸੀਆ ਤਉ ਕਛ ਲਾਗੈ ਦਾਗ ਕਬੀਰਾ ਰਾਮ ਨ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ ਕਬੀਰ ਫਲ ਲਾਗੇ ਫਲਣਾ ਪਾਕਣ ਲਾਗੇ ਆਮ ਜਾਏ ਪਹੁੰਚੈ ਖਸਮ ਕਉ ਜੋ ਬੀਚ ਨ ਖਾਹੀ ਕਾਂਭ ਕਬੀਰ ਠਾਕੁਰ ਪੂਜਹਿ ਮੋਲਲੇ ਮਨ ਹਟ ਤੀਰਥ ਜਾਹੇ ਦੇਖਾ ਦੇਖੀ ਸਵੰਗ ਧਾਰ ਭੂਲੇ ਭਟਕਾ ਖਾਹੇ ਕਬੀਰ ਪਾਹਣ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੋ

ਸੰਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਕਬੀਰ ਗਹਿ ਗਚ ਪਰਿਉ ਕੁਟੰਬ ਕਾ ਕੰਠ ਰਹਿ ਗਹਿ ਰਾਮ। ਆਹੇ ਪਰੇ ਧਰਮ ਰਾਏ ਕੇ ਬੀਚਹਿ ਤੁਮਾ ਧਾਮ। ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਂ। ਉਹ ਸਾਕਤ ਬਪਰਾ ਮਰ ਗਿਆ ਕੋਈ ਨ ਲਹਿ ਨਾਉ। ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋਰ। ਚਲਤੀ ਬਾਰ ਨ ਕਛ ਮਿਲਿਓ ਲੀ ਲਈ ਲੰਗੋਟੀ ਤੋਰ। ਕਬੀਰ ਬੈਸ ਨ ਹੁਆ ਥੱਕਿਆ ਭਇਆ ਮਾਲਾ ਮੇਲੀ ਚਾਰ। ਬਾਹਰ ਕੰਚਨ ਬਾਰਹਾ ਪੀਤਰ ਭਰੀ ਭੰਗਾਰ। ਕਬੀਰ ਰੋੜਾ ਹੋਏ ਰੋ ਬਾਟਕਾ

ਭਿਖੇ ਕੋ ਉਹ ਸਿਮਰੈ ਹਰਿ ਨਾਮ ਕਬੀਰ ਥੂਨੀ ਪਾਈ ਥਿਤ ਪਈ ਸਤਿਗੁਰ ਬੰਦੀ ਧੀਰ ਕਬੀਰ ਹੀਰਾ ਪਣਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੌਹਰੀ ਲੇ ਕੈ ਵੰਡ ਹਾਟ ਜਬ ਹੀ ਪਾਈਐ ਪਾਰਖੁ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ ਬਾਸਾ ਕਰੋ ਹਰ ਕਿਆ ਪਹੁਰੈ ਬਿਤ ਕਬੀਰ ਸੇਵਾ ਕੋ ਦੁਏ ਫਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ ਇਕ ਅਵਕਟ ਘਟੀ ਰਾਮ ਕੀ ਤੇ ਚੜ ਰਹੋ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲੱਜ ਸੀ ਜਬਲੇ ਤਰਹਿ ਮਸਾਨ ਕਬੀਰ ਡੂਬੈ ਗੋਰੇ ਬਾਪੁਰੇ ਪਉ ਲੋਗਨ ਕੀ ਕਾਨ ਪਾਰੋਸੀ ਕੇ ਜੋ ਹੂਆ ਤੂੰ ਆਪਣੇ ਪੀ ਜਾਨ

ਦਾਵੈ ਰਹੇ ਸੋ ਗਣਾ ਇੰਦਰ ਸੋ ਰੰਕ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪ੍ਰਭਾਤੇ ਤਾਰੇ ਖਿੱਸਾ ਤਿਉਂ ਇਉ ਖਿੱਸੈ ਸਰੀਰ ਇਹ ਦੁਇ ਅੱਖਰ ਨਾ ਖਿੱਸਾ ਸੋ ਗੈ ਰਹਿਓ ਕਬੀਰ ਕਬੀਰ ਕੋਠੀ ਕਾਠ ਕੀ ਤਾਂ ਦਿਸ ਲਾਗੀ ਆਗ ਪੰਡਤ ਪੰਡਤ ਜਲ ਮੋਏ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ ਬਾਵਨ ਅੱਖਰ ਸੁਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੈ ਸੰਤਾਈ ਜਹ ਕੋਟਕ ਮਿਲੈ ਅਸੰਤ ਮਲਿਆਗਰ ਭਯੰਗਮ ਬੇਡਿਓ ਤਾ ਸੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜੁਆਲਾ ਜਗ ਜਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਣੈ ਨਾਹੀ ਕੋਇ ਕਹਿ ਜਾਣੈ ਆਪਣ ਧਨੀ ਕਹਿ ਦਾਸ ਦੀਵਾਨੀ ਹੋਇ ਕਬੀਰ ਭਲੀ ਪਈ ਜੋ ਭਉ ਭਰਿਆ ਦਿਸਾ ਗਈ ਸਭ ਪੂਲ ਉਰਾ ਗਰ ਪਾਣੀ ਪਿਆ ਜਾਏ ਮਿਲਿਓ ਟਲ ਕੂਲ ਕਬੀਰਾ ਤੂਰ ਸਕੇਲ ਕੈ ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਭਿਖਣਾ ਅੰਤ ਖੇ ਕੀ ਖੇ ਕਬੀਰ ਸੂਰਜ ਚਾਂਦ ਕੈ ਉਦਹ ਭਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੇ ਪਾਲਟ ਪਈ ਸਭ ਖੇ ਕਬੀ ਜਹ ਅਣ ਪਉ ਤਾਂ ਭੈ ਨਹੀਂ ਜਹ ਪਉ ਤਾਂ ਹਰ ਨਾਹੇ ਕਹੋ ਕਬੀਰ ਵਿਚਾਰ ਕੈ ਸੰਤ ਸੁਨੋ ਮਨ ਮਾਹੇ ਕਬੀਰ ਜਿਨੋ ਕਿਛੁ ਜਾਣਿਆ ਨਹੀਂ ਤਿਨ ਸੁਖ ਨੀਂਦ ਬਿਹਾਏ ਹਮੋ ਜੁ ਬੂਜਾ ਬੂਝਣਾ ਪੂਰੀ ਭਰੀ ਬੁਲਾਏ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਲਾਗੀ ਚੋਟ ਮਰਮ ਕੀ ਰਹੋ ਕਬੀਰਾ ਠੌਰ ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਸਾਸ ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮਹਿਦਾਸ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹ ਸਾਈ ਨ ਬਹਿਰਾ ਹੋਏ ਜਹਾਂ ਕਾਰਨ ਤੂੰ ਬਾਂਗ ਦੇਹ ਦਿਲ ਹੀ ਭੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹਜ ਕਾਬੈ ਜਾਏ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾ ਕੋ ਕਹਾਂ ਖੁਦਾਏ ਕਬੀਰ ਅੱਲਹ ਕੀ ਕਰ ਬੰਦਗੀ ਜੋ ਹਰ ਜਿਹ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟੈ ਬੁਝਹ ਬਲੰਤੀ ਨਾਏ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਿਤਾ ਨਾਉ ਹਲਾਲ ਦਫ਼ਤਰ ਲੇਖਾਂ ਮੰਗੀਐ ਤਬ ਹੋਏ ਗੋ ਕੌਣ ਹਵਾਲ ਕਬੀਰ ਖੂਬ ਖਾਨਾ ਖਿਚਰੀ ਚਾ ਮੈਂ ਅੰਮ੍ਰਿਤ ਲੋਣ ਹੇਰਾ ਰੋਟੀ ਕਰਨ ਕਲਾ ਖਟਾਵੈ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਹਰ

ਆਪਣਾ ਚਿੱਤ ਵਿਹਾਰ ਕਰਹਿ ਜੋ ਮੇਰੇ ਚਿੱਤ ਨਾ ਹੋਇ। ਮਹੱਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ ਅਚਿੰਤ ਪੇ ਆਪੇ ਦੇ। ਨਾਨਕ ਸੋ ਸਾਲਾਹੀਐ ਜੇ ਸਭਨਾ ਸਾਰ ਕਰੇ। ਮਹੱਲਾ ਪੰਜਵਾਂ ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ ਪਾਪ ਕਰਨ ਤਾਂ ਮਰ ਗਿਆ।

0: ਦੇ ਮਟ ਕੇ ਪਲ ਪਲ ਗਈ ਬਿਹਾਇ, ਮਨ ਜੰਜਾਲ ਨਾ ਛੋਡਈ, ਜਮਦੀਆ ਦਮਾਮਾ ਆਏ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬਹਿਰਾਗ, ਛਾਇਆ ਰੂਪੀ ਸਦ ਹੈ, ਜਿਨ ਤਜਿਆ ਬਾਤ ਵਿਬਾਦ। ਕਬੀਰ ਐਸਾ ਬੀਜ ਬੋਏ, 12 ਮਾਸ ਫਲੰਤਾ, ਸੀਤਲ ਛਾਇਆ ਗਹਿਰ ਫਾਲ, ਪੰਛੀ ਕੇਲ ਕਰੰਤ। ਕਬੀਰ ਦਾਤਾ ਤਰਵਰ ਦਇਆ ਫਾਲ, ਉਪਕਾਰੀ ਜੀਵੰਤ। ਪੰਖੀ ਚਲੇ ਦਿਸਾਵਰੀ, ਬਿਰਖਾ ਸੁਫਲ ਫਲੰਤ। ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਲਾਟ, ਮੁਕਤ ਪਦਾਰਥ ਪਾਈਐ, ਠਾਕ ਨਾ ਅਬ ਕਟਕਾਟ। ਕਬੀਰ ਏਕ ਕੜੀ ਆਦੀ ਕਰੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ। ਕਬੀਰ ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਬਰਤ ਨੇਮ ਕੀਏ, ਤੇ ਸਭਾ ਰਸਾਤਲ ਜਾਹੇ।
1: ਸਾਜਨ ਘਟ ਮਾਹੇ, ਸਭ ਰਸ ਖੇਲੋ ਪੀਸੋ, ਕਿਸੀ ਲਖਾਵੋ ਨਾਹੇ। ਆਠ ਜਾਮ 64 ਕਰੀ, ਤੋ ਨਿਰਖਤ ਰਹਿ ਜੀਓ, ਨੀਚੇ ਲੋ ਇਨ ਕਿਉ ਕਰੋ, ਸਭ ਘਟ ਦੇਖੋ ਪੀਓ। ਸੁਨ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੇ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕੇ ਪੀਓ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੇ ਪਚਮੁਗਾ, ਚਾਰੋ ਬੇਦੋ ਮਾਏ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਹਿ ਖਾਏ। ਕਬੀਰ ਜੋ ਤੋ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਕਬੀਰ ਜੋ ਤੋ ਸਾਧ ਪਿਰਮ ਕੀ, ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ, ਨਾ ਖਲ ਪਈ ਨਾ ਤੇਲ। ਢੂੰਡਤ ਡੋਲੇ ਅੰਧਗਤ, ਅਰ ਚੀਨਤ ਨਾਹੀ ਸੰਤ, ਕਹਿ ਨਾਮਾ ਕਿਉ ਪਾਈਐ, ਬਿਨ ਭਗਤੋ ਭਗਵੰਤ। ਹਰ ਸੋ ਹੀਰਾ ਛਾੜ ਕੈ, ਕਰੇ ਆਨ ਕੀ ਆਸ, ਤੇ ਨਰ ਦੋ ਜਗ ਜਾਏਗੇ, ਸਤ ਪਾਖੈ ਰਵਿਦਾਸ। ਕਬੀਰ ਜੋ

ਤਾਕੋ ਬਡੋ ਅਭਾਗ। ਸਲੋਕ ਸ਼ੇਖ ਫਰੀਦ ਕਹਿ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਤ ਦਿਹਾੜੇ ਤਨਵਰੀ ਸਾਹੇ ਲਏ ਲਿਖਾਏ।

ਪੋਟਲੀ ਕਿੱਥੇ ਵੰਝਾ ਘਤ ਕਿੰਜ ਨ ਬੁੱਝੇ ਕਿੰਜ ਨ ਸੁੱਝੈ ਦੁਨੀਆ ਗੁੱਝੀ ਪਾਏ ਸਾਈਂ ਮੇਰੇ ਚੰਗਾ ਕੀਤਾ ਨਹੀਂ ਤਾਂ ਹਮੀ ਦੱਜਾ ਆਏ ਫਰੀਦਾ ਜੇ ਜਾਣਾ ਤਿਲ ਤੋੜੜੇ ਸੰਮਲ ਭੁੱਖ ਭਰੀ ਜੇ ਜਾਣਾ ਸੋ ਨੰਡੜਾ

ਨਾ ਪੁੱਛਈ ਧਨ ਸੁਹਾਗਣ ਨਾਓ ਸਹੁਰੇ ਪੇਜੇ ਕੰਤ ਕੀ ਕੰਤ ਅਗੰਮ ਯਥਾਉ ਨਾਨਕ ਸੋ ਸੁਹਾਗਣੀ ਜੋ ਪਾਵੇ ਬੇਪਰਵਾਹ ਨਾਤੀ ਧੋਤੀ ਸੰਬਹੀ ਸੁੱਤੀ

ਸਮੋ ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ ਫਰੀਦਾ ਦਰ ਦਰਵਾਜੇ ਜਾਇ ਕੈ ਕਿਉਂ ਡਿੱਠੋ ਘੜਿਆਲ ਇਹ ਨਦੋਸਾਂ ਮਾਰੀ ਹੈ ਅਮਨ।

ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ ਜੇ ਸੋ ਭਰਿਆ ਜੀਵਨ ਹਾ ਪੀਤਨ ਹੋ ਸੀਖੇ।

ਨਾਹੀਂ ਗੁਣ ਤੇ ਕਮੜੇ ਵਿਸਾਰ, ਮਦ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ। ਫਰੀਦਾ ਸਾਹਿਬ ਦੀ ਕਰ ਚਾਕਰੀ।

ਕਮਲੇ ਫਰੀਦਾ ਇਹੋ ਪਛੋਤਾਓ ਵਤ ਕੁਵਾਰੀ ਨਾ ਥੀਐ ਕੱਲਰ ਘੇਰੀ ਛਪੜੀ ਆਏ ਉਲੱਥੇ ਹੰਜ ਚਿੰਜੂ ਬੋੜਨ ਨਾ ਪੀਵੈ ਉੱਡਣ ਸੰਧੀ ਡੰਜ ਹੰਸ ਉਡਰ ਕੋਦਰੇ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰ ਖਾਏ ਚਲ ਚਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਵਲੇ ਕਲ ਫਰੀਦਾ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇੱਕਤ ਪਿਆ ਪਾਸ ਫਰੀਦਾ ਭੰਨੀ ਘੜੀ ਸਵਨ।

ਸੁਣ ਵੱਡਾ ਆਖੇ ਸਭ ਕੋਈ ਕੇਵੜ ਵੱਡਾ ਡੀਠਾ ਹੋਏ।